ਸਤਨਾਮ ਵਾਹਿਗੁਰੂ ਸਤਨਾਮ

ਸਤਿਸੰਗ ਜੀ, ਬੇਨਤੀ ਹੈ ਕਿ ਜਿਹੜੀ ਵੀ ਸੰਗਤ ਬੈਂਚਾਂ ਦੇ ਉੱਤੇ ਬੈਠੀ ਹੈ ਹਾਲ ਦੇ ਅੰਦਰ, ਉਹਨਾਂ ਦੇ ਚਰਨਾਂ ਅੰਦਰ ਬੇਨਤੀ ਹੈ ਕਿ ਬਾਹਰ ਪਿਛਲੇ ਪਾਸੇ ਜਾ ਕੇ ਬੈਠ ਸਕਦੇ ਨੇ। ਉੱਥੇ ਚੇਅਰ ਵੀ ਪਈਆਂ ਨੇ ਅਤੇ ਬਾਸਕਿਟਾਂ ਵੀ ਪਈਆਂ ਨੇ, ਉੱਥੇ ਤੁਹਾਡੇ ਵਾਸਤੇ ਇੰਤਜ਼ਾਮ ਕੀਤਾ ਗਿਆ। ਪਲੀਜ਼ ਉੱਥੇ ਜਾ ਕੇ ਬੈਠ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੁਲਾਈਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ, ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਓਟਿਓ ਕੀ ਓਟ, ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ, ਦਿਆਲੂ ਕਿਰਪਾਲੂ ਅੰਤਰਯਾਮੀ ਪਾਤਸ਼ਾਹ, ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਦੇ ਅੰਦਰ ਜੁੜ ਮਿਲ ਬੈਠੇ ਹੋ। ਪਾਠ ਬੋਧ ਸਮਾਗਮ ਦੇ ਅੱਜ 20ਵੇਂ ਦਿਨ ਵਿੱਚ ਅਤੇ ਮੱਧ ਵਾਲੇ ਦਿਨ ਹਾਜ਼ਰੀਆਂ ਭਰਨ ਵਾਸਤੇ ਮਹਾਰਾਜ ਜੀ ਸਾਨੂੰ ਸਾਰਿਆਂ ਨੂੰ ਆਪਣੇ ਪਵਿੱਤਰ ਚਰਨਾਂ ਵਿੱਚ ਲੈ ਕੇ ਆਏ ਨੇ। ਸੋ ਸੰਗਤ ਦੇ ਇੱਕ ਦੋ ਜ਼ਰੂਰੀ ਸਵਾਲ ਸੀ, ਬੜੇ ਸੰਖੇਪ ਵਿੱਚ ਅੱਜ ਉਹਨਾਂ ਦੇ ਹੀ ਜ਼ਰੂਰੀ ਸਮਝਦਿਆਂ ਹੋਇਆਂ ਜਵਾਬ ਦਿੱਤੇ ਜਾਣਗੇ। ਹੋਰ ਜਿਹੜੇ ਕੋਈ ਸਵਾਲ ਹੋਣ, ਉਹ ਫਿਰ ਸਾਡੇ ਕੋਲ ਜਦੋਂ ਖੁੱਲ੍ਹਾ ਸਮਾਂ ਹੋਏਗਾ ਆਉਣ ਵਾਲੇ ਦਿਨਾਂ ਵਿੱਚ, ਉਦੋਂ ਫਿਰ ਜ਼ਰੂਰ ਆਪ ਸੰਗਤਾਂ ਦੇ ਨਾਲ ਸਾਂਝੇ ਕੀਤੇ ਜਾਣਗੇ। ਪਹਿਲਾਂ ਤਾਂ ਸੰਗਤ ਵੱਲੋਂ ਇਹ ਸੀ ਕਿ ਜਦੋਂ ਅਸੀਂ ਘਰਾਂ ਵਿੱਚ ਸਹਿਜ ਪਾਠ ਕਰਦੇ ਹਾਂ ਤਾਂ ਕੀ ਅਸੀਂ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਲੋਕ ਘਰੇ ਵੀ ਪੜ੍ਹ ਸਕਦੇ ਹਾਂ? ਤਾਂ ਉਹਦੇ ਵਾਸਤੇ ਇਹ ਬੇਨਤੀ ਹੈ ਕਿ ਘਰੇ ਤੁਸੀਂ ਪੜ੍ਹ ਸਕਦੇ ਹੋ, ਪਰ ਉਦੋਂ ਬਾਅਦ ਵਿੱਚ ਦੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆ ਕੇ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਪੜ੍ਹਨੇ ਵੀ ਅਤੀ ਲਾਜ਼ਮੀ ਨੇ। ਪੜ੍ਹ ਸਕਦੇ ਹੋ ਘਰੇ ਵੀ, ਇੱਕ ਵਾਰੀ ਭਾਵੇਂ ਪੜ੍ਹ ਲਓ, ਪਰ ਫਿਰ ਉਦੋਂ ਬਾਅਦ ਗੁਰੂ ਘਰ ਆ ਕੇ ਜਾਂ ਜਿੱਥੇ ਕਿੱਥੇ ਵੀ ਤੁਹਾਨੂੰ ਸੰਪੂਰਨ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੇ ਦਰਸ਼ਨ ਹੋਣ, ਮਹਾਰਾਜ ਜੀ ਸੁਭਾਇਮਾਨ ਹੋਣ, ਉੱਥੇ ਜਾ ਕੇ ਫਿਰ ਦੁਬਾਰੇ ਤੁਹਾਨੂੰ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਲੋਕ ਪੜ੍ਹਨੇ ਪੈਣਗੇ। ਅਨੰਦ ਸਾਹਿਬ ਜੀ ਦਾ ਪਾਠ ਕਰਕੇ ਕੜਾਹ ਪ੍ਰਸ਼ਾਦੀ ਦੇਗ ਦੇ ਨਾਲ ਆਰੰਭਤਾ, ਕੜਾਹ ਪ੍ਰਸ਼ਾਦ ਦੇਗ ਦੇ ਨਾਲ ਹੀ ਮੱਧ ਦੀ ਅਰਦਾਸ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਤੇ ਅਨੰਦ ਸਾਹਿਬ ਜੀ ਦੇ ਪਾਠ ਨਾਲ ਹੀ ਸੰਪੂਰਨ। ਸੋ ਇਹ ਇੱਕ ਸੰਗਤਾਂ ਵੱਲੋਂ ਸੀ ਮੁੱਖ ਸਵਾਲ। ਇਸ ਤੋਂ ਬਾਅਦ ਸੀ ਅਗਲਾ ਕਿ ਕੁਝ ਸੰਗਤ ਕਹਿੰਦੀ 3 ਘੰਟੇ ਤੋਂ ਵੱਧ ਸਾਡੇ ਕੋਲੋਂ ਬੱਚਿਆਂ ਦੇ ਨਾਲ ਬੈਠਿਆ ਨਹੀਂ ਜਾਂਦਾ। ਉਹਨਾਂ ਵਾਸਤੇ ਬੇਨਤੀ ਹੈ ਕਿ ਸਾਰੀਆਂ ਸੁਵਿਧਾਵਾਂ ਫੈਸਿਲਿਟੀਜ਼ ਅਸੀਂ ਜਿੰਨਾ ਕੁਛ ਮਹਾਰਾਜ ਦੀ ਕਿਰਪਾ ਨਾਲ ਕਰ ਸਕਦੇ ਸੀ, ਸਦਾ ਇੱਕੋ ਜਿਹੇ ਪ੍ਰਬੰਧ ਏਡੇ ਵੱਡੇ ਪ੍ਰਬੰਧ ਵਿੱਚ ਨਹੀਂ ਹੁੰਦੇ। ਸੋ ਜਿਹੜੀ ਸੰਗਤ ਨੂੰ ਕੋਈ ਇਸ ਤਰ੍ਹਾਂ ਦੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਆਪ ਜੀ ਪੋਥੀ ਸਾਹਿਬ ਦੀ ਤਾਬਿਆ ਸਜਣ ਦੀ ਬਜਾਏ ਸੰਗਤੀ ਰੂਪ ਵਿੱਚ ਸਾਈਡ ਤੇ ਬਹਿ ਜਾਇਆ ਕਰੋ, ਤਾਂ ਕਿ ਤੁਹਾਨੂੰ ਉੱਥੋਂ ਉੱਠਣਾ ਵੀ ਸੌਖਾ ਹੋਵੇ ਜੇ ਲੋੜ ਪਵੇ, ਤੇ ਤੁਸੀਂ ਸਕਰੀਨਾਂ ਤੋਂ ਵੇਖ ਕੇ ਫਿਰ ਨਾਲ ਦੀ ਨਾਲ ਪਾਠ ਕਰ ਲਿਆ ਕਰੋ, ਕਿਉਂਕਿ ਇਦੋਂ ਹੁਣ ਸ਼ਾਰਟਕੱਟ ਕੋਈ ਰਸਤਾ ਨਹੀਂ। 2-3 ਸਾਲ ਦਾ ਕੰਮ 42 ਦਿਨਾਂ ਵਿੱਚ ਹੋ ਰਿਹਾ, ਫਿਰ 24 ਘੰਟੇ ਦੀ ਬਜਾਏ ਉਹ ਕੰਮ 2.5-3 ਘੰਟੇ ਵਿੱਚ ਹੋ ਰਿਹਾ। ਇਦੋਂ ਹੁਣ ਕੋਈ ਹੋਰ ਸਾਡੇ ਤੋਂ ਸ਼ਾਰਟਕੱਟ ਰਸਤਾ ਨਹੀਂ ਬਣਨਾ ਵੀ ਜਿਹੜਾ ਇਦੋਂ ਵੀ ਟਾਈਮ ਘਟਾ ਕੇ ਤੇ ਫਿਰ ਆਪਾਂ ਉਹ ਬਹਿਣ ਵਾਲੀ ਹੋਈ। ਹੁਣ ਤਾਂ ਤੁਸੀਂ ਹਾਫ ਟਾਈਮ ਹੋ ਗਿਆ, 20 ਦਿਨ ਹੋ ਗਏ, ਹੁਣ ਤੇ ਅਸੀਂ ਉਦਾਂ ਹੀ ਯੂਜ਼ ਟੂ ਹੋ ਗਏ ਆ ਬਹਿਣ ਵਾਸਤੇ। ਸੋ ਇਹ ਸੋਚੋ ਮਨ ਵਿੱਚ ਕਿ 2.5 ਘੰਟੇ ਰੋਜ਼ ਅਸੀਂ ਆਪਦੇ ਜੀਵਨ ਦਾ ਦਸਵੰਧ ਕੱਢਣਾ ਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਰੋਜ਼ ਅਸੀਂ 2.5-3 ਘੰਟੇ ਬਹਿੰਦੇ ਹਾਂ ਤੇ ਸਾਡਾ ਸਮਾਂ ਤੇ ਸਾਡੇ ਸਵਾਸ ਸਫਲ ਹੋ ਰਹੇ ਆ। ਇਦੋਂ ਬਾਅਦ ਨਾ ਅਸੀਂ ਨਾ ਤੁਸੀਂ ਆਪਾਂ ਕਿਸੇ ਨੇ ਨਹੀਂ ਬਹਿਣਾ ਇੰਨਾ ਲੰਬਾ ਸਮਾਂ ਮਹਾਰਾਜ ਜੀ ਦੇ ਚਰਨਾਂ ਵਿੱਚ, ਇਹ ਸੱਚਾਈ ਹੈ। 43ਵੇਂ ਦਿਨ ਨਹੀਂ ਬੈਠਿਆ ਜਾਏਗਾ ਸਾਡੇ ਤੋਂ। ਸੋ ਇਹ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹ ਹੁਣ ਤੁਸੀਂ ਸਹਿਯੋਗ ਕਰੋ। ਅੱਜ ਮੱਧ ਹੋ ਜਾਣਾ ਹੈ, ਮੱਧ ਰਹਿ ਗਿਆ, ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ, ਖੁਸ਼ੀਆਂ ਭਰੀਆਂ ਸੰਪੂਰਨ ਤਾਈਆਂ ਪਾਤਸ਼ਾਹ ਜੀ ਬਖਸ਼ਿਸ਼ ਕਰਨ। ਸੋ ਇਸ ਤੋਂ ਅੱਗੇ ਸੀ ਕਿ ਜਿਹੜੀ ਪੰਕਤੀ ਆਈ ਸੀ, ਇੱਕ ਦੱਜ ਹੈ ਇੱਕ ਦੱਬੀ ਹੈ, ਇੱਕ ਨਾ ਕੁੱਤੇ ਖਾ ਹੈ, ਇੱਕ ਪਾਣੀ ਵਿੱਚ ਉਸੱਟੀ ਹੈ, ਇੱਕ ਭੀ ਫਿਰ ਹੱਸਣ ਪਾ ਹੈ, ਇਹਦਾ ਅਰਥ ਦੱਸੋ। ਸੰਖੇਪ ਮੈਂ ਅਰਥ ਕਰ ਦਿੰਦਾ। ਇੱਕ ਦੱਜ ਹੈ ਦਾ ਭਾਵ ਹੈ ਜਿਨ੍ਹਾਂ ਨੂੰ ਸਾੜਿਆ ਜਾਂਦਾ ਹੈ, ਇੱਕ ਦੱਬੀ ਹੈ ਭਾਵ ਜਿਨ੍ਹਾਂ ਨੂੰ ਸਪੁਰਦ ਦੇ ਖਾਕ ਕੀਤਾ ਜਾਂਦਾ ਹੈ, ਧਰਤੀ ਵਿੱਚ ਦੱਬਿਆ ਜਾਂਦਾ ਹੈ, ਇੱਕ ਨਾ ਕੁੱਤੇ ਖਾ ਹੈ, ਇੱਕ ਲਾਸ਼ਾਂ ਬਾਹਰ ਹੁੰਦੀਆਂ ਨੇ ਮੌਤ ਤੋਂ ਬਾਅਦ ਖੁੱਲੇ ਅਸਮਾਨ ਦੇ ਥੱਲੇ, ਉਹਨਾਂ ਨੂੰ ਫਿਰ ਕੁੱਤੇ ਵੀ ਖਾ ਲੈਂਦੇ ਆ, ਇੱਕ ਪਾਣੀ ਵਿੱਚ ਉਹ ਸੱਟੀ ਹੈ, ਇੱਕ ਇਹਨਾਂ ਨੂੰ ਜਲ ਪ੍ਰਵਾਹ ਵੀ ਕੀਤਾ ਜਾਂਦਾ ਹੈ, ਕਈ ਪਾਣੀ ਵਿੱਚ ਵੀ ਮ੍ਰਿਤਕ ਪ੍ਰਾਣੀ ਨੂੰ ਜਲ ਪ੍ਰਵਾਹ ਕਰਦੇ ਆ, ਇੱਕ ਭੀ ਫਿਰ ਹੱਸਣ ਪਾ ਹੈ, ਇੱਕ ਇਹਨਾਂ ਨੂੰ ਜਿਵੇਂ ਤੁਸੀਂ ਵੇਖਿਆ ਹੋਏਗਾ ਜਿਹੜੇ ਪਾਰਸੀ ਲੋਕ ਨੇ, ਜਿਹੜੇ ਪਾਰਸੀ ਲੋਕ ਨੇ ਉਹ ਖੂਹ ਦੇ ਵਿੱਚ ਵੀ ਸੁੱਕਾ ਜਿਹੜਾ ਖੂਹ ਹੁੰਦਾ, ਸੁੱਕੇ ਖੂਹ ਦੇ ਵਿੱਚ ਵੀ ਉਹ ਮ੍ਰਿਤਕ ਪ੍ਰਾਣੀ ਨੂੰ ਸੁੱਟ ਦਿੰਦੇ ਆ, ਤਾਂ ਕਿ ਉੱਥੇ ਫਿਰ ਉਹਨੂੰ ਕਾਂ ਇੱਦਾਂ ਦੇ ਆਦਿਕ ਹੋਰ ਜਿਹੜੇ ਇੱਦਾਂ ਦੇ ਪੰਛੀ ਖਾਣ ਵਾਲੇ ਆ ਉੱਥੋਂ ਖਾ ਸਕਦੇ, ਇਹ ਪੰਕਤੀ ਦੇ ਅਰਥ ਆ। ਉਸ ਤੋਂ ਬਾਅਦ ਇੱਕੋ ਹੀ ਸਵਾਲ ਹੁਣ ਰਹਿ ਗਿਆ, ਮੈਂ ਬੜੇ ਸੰਖੇਪ ਨਾਲ ਤੁਹਾਨੂੰ ਸਾਰੇ ਆਂਸਰ ਅੱਜ ਦੇ ਹੀ ਦਿੱਤੇ ਆ, ਇੱਕ ਸਵਾਲ ਇਹ ਰਹਿ ਗਿਆ, ਹੁਣ ਇਹ ਬਾਈ ਜੀ ਕਲੀਅਰ ਕਰਨਗੇ ਕਿ ਬਿੰਦੀ ਦਾ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਕਿੱਥੇ ਲਗਾਉਣੀ ਹੈ ਕਿੱਥੇ ਨਹੀਂ। ਨਾਲੇ ਤੁਸੀਂ ਕਹਿੰਦੇ ਹੋ ਕਿ ਆਪਣੇ ਕੋਲੋਂ ਨਹੀਂ ਲਗਾਉਣੀ ਬਿੰਦੀ ਕਿਤੇ ਵੀ, ਫਿਰ ਤੁਸੀਂ ਸਾਈ ਤੇ ਕਿਉਂ ਲਵਾਈ, ਠਾਂਡ ਸ਼ਬਦ ਦੇ ਉੱਪਰ ਕਿਉਂ ਲਵਾਈ ਬਿੰਦੀ? ਸੋ ਇੱਕ ਪਾਸੇ ਇਹ ਸਵਾਲ ਇਹ ਉਹਨਾਂ ਨੇ ਕੀਤਾ ਹੈ, ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਗੁਰਬਾਣੀ ਵਿੱਚ ਆਪਣੇ ਕੋਲੋਂ ਕੋਈ ਬਿੰਦੀ ਨਹੀਂ ਲਾਉਣੀ, ਇੱਕ ਪਾਸੇ ਤੁਸੀਂ ਇਹ ਵੀ ਕਹਿੰਦੇ ਹੋ ਵੀ ਠਾਂਡ ਸ਼ਬਦ ਦੇ ਉੱਪਰ ਬਿੰਦੀ ਲਾਉਣੀ ਪਏਗੀ, ਜਾਂ ਫਿਰ ਕੱਲ ਜਿੱਦਾਂ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਉੱਥੇ ਫਿਰ ਸਾਈ ਪਾਠ ਲਿਖਿਆ ਹੋਇਆ ਸੀ ਪਰ ਅਸੀਂ ਕਿਹਾ ਸੀ ਵੀ ਇੱਥੇ ਬਿੰਦੀ ਲਾਓ, ਸਾਈ ਬੋਲੋ। ਤਾਂ ਉਹਨਾਂ ਦਾ ਬਾਈ ਜੀ ਇਹ ਸਵਾਲ ਹੈ ਵੀ ਕਿਉਂ ਬਿੰਦੀ ਤੁਸੀਂ ਆਪਣੇ ਕੋਲੋਂ ਲਵਾਈ, ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਲਾਉਣੀ ਨਹੀਂ ਚਾਹੀਦੀ।
0: ਸਭ ਸੰਗਤ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜਿੰਨੇ ਵੀ ਵਿਦਿਆਰਥੀ, ਸਿੱਖਿਆਰਥੀ, ਸੇਵਾਦਾਰ, ਪ੍ਰਬੰਧਕ ਜਨ ਹਨ, ਦਾ ਸਭ ਨੂੰ ਵਧਾਈ ਦਿੰਦਾ, ਕਿਉਂ ਜੋ ਇੱਕ ਬਹੁਤ ਵੱਡਾ ਗੁਰਮਤਿ ਸਮਾਗਮ, ਗੁਰਬਾਣੀ ਸੰਥਿਆ ਪਾਠ ਬੋਧ ਦੇ ਰੂਪ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਆਰੰਭ ਹੋਇਆ ਸੀ, ਅੱਜ ਮੱਧ ਦੀ ਅਰਦਾਸ ਹੋਣੀ ਹੈ, ਉਸ ਤੋਂ ਬਾਅਦ ਅੱਗੇ ਫਿਰ ਪਾਠ ਆਰੰਭ ਕੀਤਾ ਜਾਵੇਗਾ। ਪਿਛਲੇ ਪਾਠ ਦੇ ਦੌਰਾਨ ਜੋ ਵਿਦਿਆਰਥੀਆਂ ਵੱਲੋਂ ਕੁਝ ਸਵਾਲ ਆਉਂਦੇ ਸਨ, ਉਹਨਾਂ ਦੇ ਨਾਲ ਦੀ ਨਾਲ ਜਵਾਬ ਵੀ ਦਿੱਤੇ ਜਾਂਦੇ ਰਹੇ ਹਨ, ਕੋਈ ਰਹਿ ਵੀ ਜਾਂਦਾ। ਜਿੱਥੋਂ ਤੱਕ ਬਿੰਦੀ ਦਾ ਸਵਾਲ ਹੈ, ਉਹਦੇ ਬਾਰੇ ਜੋ ਸਾਡੇ ਉਸਤਾਦ ਸਨ ਬਾਬਾ ਕਰਤਾਰ ਸਿੰਘ ਜੀ ਪ੍ਰੇਮੀ ਜੀ, ਉਹਨਾਂ ਨੇ ਮਹਾਂਪੁਰਖ ਸੱਚਖੰਡ ਵਾਸੀ ਪੰਥ ਰਤਨ ਸ਼੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਤੋਂ ਸੰਥਿਆ ਪ੍ਰਾਪਤ ਕੀਤੀ ਸੀ, ਅਤੇ ਫਿਰ ਉਹਨਾਂ ਨੇ ਅੱਗੇ ਬੇਅੰਤ ਵਿਦਿਆਰਥੀਆਂ ਨੂੰ ਗੁਰਬਾਣੀ ਦੀ ਸੰਥਿਆ ਵੀ ਕਰਵਾਈ। ਜਦੋਂ ਸਾਨੂੰ ਉਹ ਪੜ੍ਹਾਉਂਦੇ ਸਨ, ਉਹ ਇਹਨਾਂ ਬਿੰਦੀਆਂ ਦੇ ਬਾਰੇ ਇਹ ਵਿਚਾਰ ਦੱਸਦੇ ਸਨ ਵੀ ਕਈ ਜਿਹੜੇ ਐਸੇ ਸ਼ਬਦ ਹੁੰਦੇ ਨੇ ਜਿਨ੍ਹਾਂ ਦੇ ਮੂਲਕ ਰੂਪ ਦੇ ਨਾਲ, ਥੋੜ੍ਹਾ ਧਿਆਨ ਦੇ ਨਾਲ ਨੁਕਤਾ ਸਮਝਣ ਵਾਲਾ ਹੈ, ਮੂਲਕ ਰੂਪ ਦੇ ਵਿੱਚ ਜਿਨ੍ਹਾਂ ਦੇ ਬਿੰਦੀ ਉਚਾਰਨ ਕੀਤੀ ਜਾਂਦੀ ਹੈ, ਉਸ ਤੋਂ ਬਿਨਾਂ ਉਹਨਾਂ ਦੇ ਸਹੀ ਅਰਥ ਵੀ ਸਪਸ਼ਟ ਨਹੀਂ ਹੁੰਦੇ, ਉੱਥੇ ਬਿੰਦੀ ਦਾ ਉਚਾਰਨ ਕਰ ਲੈਣਾ ਚਾਹੀਦਾ ਤਾਂ ਕਿ ਅਰਥਾਂ ਦੀ ਸਿਧਾਂਤ ਦੀ ਸਪਸ਼ਟਤਾ ਹੋ ਜਾਵੇ। ਨੰਬਰ 2 'ਤੇ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ ਜਾਂ ਲਿਖਵਾਈ, ਉਸ ਵੇਲੇ ਇਹਨਾਂ ਬਿੰਦੀਆਂ ਦਾ ਲਾਉਣ
2: ਕੋਈ ਸੰਕੇਤ ਕੋਈ ਨਿਯਮ ਦਿਖਾਈ ਵੀ ਨਹੀਂ ਦਿੰਦਾ। ਜਿਹੜੇ ਪੁਰਾਤਨ ਗ੍ਰੰਥ ਨੇ, ਗੁਰੂ ਨਾਨਕ ਸਾਹਿਬ ਜੀ ਦੀ ਜਨਮ ਸਾਖੀ ਵੀ ਹੈ, ਤੁਸੀਂ ਉਹਨੂੰ ਪੜ੍ਹੋ। ਜਿਹੜੀ ਉਹ ਭਾਸ਼ਾ ਹੈ ਪੰਜਾਬੀ ਦੀ, ਪੁਰਾਤਨ ਪੰਜਾਬੀ ਦੀ ਬਣਤਰ ਹੈ, ਉਹਨੂੰ ਹੁਣ ਦੀ ਬੋਲੀ ਅਤੇ ਭਾਸ਼ਾ ਦੇ ਨਾਲ ਨਹੀਂ ਆਪਾਂ ਰਲਾ ਸਕਦੇ। ਸਾਢੇ 500 ਸਾਲ ਪੁਰਾਣੀ ਸਾਡੀ ਆਪਣੀ ਪੰਜਾਬੀ ਬੋਲੀ ਦਾ ਦੇਸ਼ ਕਾਲ ਦੇ ਕਾਰਨ ਉਚਾਰਨ ਦੇ ਵਿੱਚ ਫਰਕ ਕੁਦਰਤੀ ਤੌਰ 'ਤੇ ਆਇਆ ਹੈ ਅਤੇ ਆ ਹੀ ਜਾਂਦਾ। ਟਕਸਾਲ ਵੱਲੋਂ, ਸੰਪਰਦਾਇ ਪਿੰਡਰਾਂ ਵੱਲੋਂ ਇਹੀ ਯਤਨ ਕੀਤਾ ਜਾਂਦਾ ਹੈ, ਜਿਹੜੇ ਸਮੇਂ ਦੇ ਵਿੱਚ ਜਿਹੜੇ ਹਾਲਾਤਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਗਈ ਅਤੇ ਲਿਖੀ ਗਈ, ਇਹਦਾ ਉਚਾਰਨ ਉਸ ਸਮੇਂ ਦੇ ਮਾਹੌਲ ਨੂੰ ਮੁੱਖ ਰੱਖਦਿਆਂ ਹੋਇਆਂ ਉਸੇ ਤਰ੍ਹਾਂ ਹੀ ਉਚਾਰਨ ਕੀਤਾ ਜਾਵੇ। ਇਸ ਵਾਸਤੇ ਪਹਿਲਾਂ ਵੀ ਬੇਨਤੀਆਂ ਕੀਤੀਆਂ ਗਈਆਂ ਸਨ ਵੀ ਜਿੱਥੇ ਅਰਥ ਦਾ ਅਨਰਥ ਹੋਵੇ ਜਾਂ ਭੁਲੇਖਾ ਪਵੇ, ਮੂਲਕ ਪਾਠ ਦੇ ਨਾਲ ਜਿੱਥੇ ਬਿੰਦੀ ਲੱਗਦੀ ਹੋਵੇ ਉੱਥੇ ਲਾਈ ਜਾਂਦੀ ਹੈ, ਪਰ ਆਪਣੀ ਮਰਜ਼ੀ ਦੇ ਨਾਲ ਬਿੰਦੀ ਨਹੀਂ ਲਾਈ ਜਾ ਸਕਦੀ। ਇੱਕ ਮੂਲਕ ਹੁੰਦੀ ਹੈ ਬਿੰਦੀ ਕਿਸੇ ਸ਼ਬਦ ਦੇ ਨਾਲ, ਜਿਵੇਂ ਸਾਈ ਦੀ ਗੱਲ ਹੈ, ਉੱਥੇ ਅਰਥ ਨਹੀਂ ਸਪਸ਼ਟ ਹੋਣਾ ਜੇ ਬਿੰਦੀ ਨਹੀਂ ਲਾਈ ਜਾਵੇਗੀ। ਇਹ ਮੂਲਕ ਸਰੂਪ ਜਿਹੜਾ ਹੁੰਦਾ ਨਾ ਕਿਸੇ ਸ਼ਬਦ ਦਾ, ਜਦੋਂ ਉਹਦੇ ਨਾਲ ਬਿੰਦੀ ਲੱਗੀ ਹੋਵੇ ਅਤੇ ਜਾਂ ਉਸਦਾ ਸੰਕੇਤ ਸਾਨੂੰ ਬਾਣੀ ਵਿੱਚੋਂ ਕਿਧਰੇ ਮਿਲ ਜਾਂਦਾ ਹੋਵੇ, ਕਿਸੇ ਥਾਂ 'ਤੇ ਸਾਈਂ ਬਿੰਦੀ ਨਾਲ ਆਇਆ ਵੀ ਆ ਗੁਰਬਾਣੀ ਵਿੱਚ, ਉੱਥੋਂ ਸੇਧ ਲੈ ਕੇ ਜਿੱਥੇ ਹੋਰ ਵੀ ਸਾਈਂ ਦੇ ਅਰਥਾਂ ਦੇ ਵਿੱਚ ਭੁਲੇਖਾ ਲੱਗਦਾ ਹੋਵੇ ਫਿਰ ਉੱਥੇ ਬਿੰਦੀ ਲਵਾਈ ਜਾਂਦੀ ਸੀ। ਅਤੇ ਹੁਣ ਵੀ ਅਸੀਂ ਕਹਿੰਦੇ ਹਾਂ ਵੀ ਲਾਓ, ਜਿਹੜਾ ਮੂਲਕ ਸ਼ਬਦ ਦਾ ਰੂਪ ਹੈ ਉੱਥੇ ਬਿੰਦੀ ਦਾ ਉਚਾਰਨ ਕੀਤਾ ਜਾ ਸਕਦਾ, ਜਿੱਥੇ ਨਹੀਂ ਫਿਰ ਉਹਨੂੰ ਉਸੇ ਤਰ੍ਹਾਂ ਹੀ ਉਚਾਰਨ ਕਰਵਾਇਆ ਜਾਂਦਾ। ਇਹੀ ਸਾਨੂੰ ਸਿਖਾਇਆ, ਇਹੀ ਅਸੀਂ ਤੁਹਾਨੂੰ ਬੇਨਤੀ ਕਰ ਰਹੇ ਹਾਂ। ਅਤੇ ਬਾਕੀ ਉਚਾਰਨ ਦੇ ਵਿੱਚ ਪਤਾ ਹੀ ਹੈ ਵੀ ਹੁਣ ਕਈਆਂ ਦੀ ਜ਼ੁਬਾਨ 'ਤੇ ਕੋਈ ਸ਼ਬਦ ਨਹੀਂ ਚੜ੍ਹਦਾ, ਨਹੀਂ ਉਹਨਾਂ ਤੋਂ ਬੋਲਿਆ ਜਾਂਦਾ, ਅਤੇ ਕਈ ਲੋੜ ਤੋਂ ਵੱਧ ਵੀ ਬਿੰਦੀਆਂ ਉਚਾਰਨ ਕਰਦੇ ਹਨ, ਅਤੇ ਉਹਨਾਂ ਦਾ ਉਚਾਰਨ ਕਰਨਾ ਕੋਈ ਜ਼ਰੂਰੀ ਨਹੀਂ ਹੁੰਦਾ। ਮੂਲਕ ਸ਼ਬਦ ਦੇ ਨਾਲ ਬਿੰਦੀ ਦਾ ਉਚਾਰਨ ਕੀਤਾ ਜਾ ਸਕਦਾ, ਪਰ ਜੇ ਅਰਥ ਸਹੀ ਹੁੰਦੇ ਨੇ ਤਾਂ ਫਿਰ ਇੱਕ ਨੂੰ ਬਹੁ ਵਚਨ ਬਣਾਉਣ ਵਾਸਤੇ ਜੇ ਬਿੰਦੀ ਲੱਗੀ ਹੈ ਤਾਂ ਉੱਥੇ ਤੁਸੀਂ ਉਚਾਰਨ ਕਰੋ, ਨਹੀਂ ਉਸ ਦੀ ਲੋੜ ਨਹੀਂ। ਉਹ ਤਾਂ ਆਪੇ ਜਿਹੜੇ ਸਿੰਘ ਨੇ ਕਥਾ ਕਰਨੀ, ਵਿਚਾਰ ਕਰਨੀ, ਅਰਥ ਕਰਨੇ ਨੇ ਅਤੇ ਉਹਨੇ ਆਪੇ ਹੀ ਦੱਸਦੇ ਨੇ ਇੱਕ ਵਚਨ ਤੋਂ ਬਹੁ ਵਚਨ ਕਿਵੇਂ ਬਣਦਾ। ਇਹੀ ਸਾਨੂੰ ਸਿਖਾਇਆ ਗਿਆ, ਇਹੀ ਅਸੀਂ ਤੁਹਾਨੂੰ ਬੇਨਤੀ ਕਰ ਰਹੇ ਹਾਂ। ਬਾਕੀ ਆਪਣੀ ਮਰਜ਼ੀ ਨਾਲ ਜੋ ਕਿਸੇ ਨੇ ਕੁਛ ਕਰਨਾ ਹੈ ਅਤੇ ਉਹਦੀ ਮਰਜ਼ੀ 'ਤੇ ਨਿਰਭਰ ਹੋਵੇਗਾ, ਪਰ ਸਾਨੂੰ ਜੋ ਟਕਸਾਲ ਦੀ ਮਰਜ਼ਾਦਾ ਹੈ ਉਹਦੇ ਵਿੱਚ ਹੀ ਚੱਲਣਾ ਪੈਣਾ ਹੈ। ਅਤੇ ਉਹੀ ਅਸੀਂ ਤੁਹਾਨੂੰ ਬੇਨਤੀਆਂ ਕਰਦੇ ਹਾਂ, ਮੂਲਕ ਸ਼ਬਦ ਨਾਲ ਬਿੰਦੀ ਉਚਾਰਨ ਹੋਣੀ ਜ਼ਰੂਰੀ, ਜਿੱਥੇ ਅਰਥਾਂ ਦਾ ਭੁਲੇਖਾ ਲੱਗੇ, ਦੂਸਰੀ ਥਾਂ 'ਤੇ ਕੋਈ ਲੋੜ ਨਹੀਂ ਹੈ।
1: ਜਿਸ ਤਰ੍ਹਾਂ ਬਾਈ ਜੀ ਨੇ ਸਾਰਾ ਕੁਝ ਤੁਹਾਨੂੰ ਬੜੇ ਵਿਸਥਾਰ ਨਾਲ ਅਤੇ ਬੜਾ ਖੋਲ੍ਹ ਕੇ ਸਾਰੀ ਗੱਲ ਤੁਹਾਨੂੰ ਦੱਸ ਦਿੱਤੀ ਹੈ, ਇੱਕ ਉਦਾਹਰਨ ਸਿਰਫ ਹੋਰ ਦੇਣੀ ਹੈ ਅਤੇ ਨਾਲ ਹੀ ਫਿਰ ਆਪਾਂ ਪਾਠ ਆਰੰਭ ਕਰ ਲੈਣਾ। ਕੁਝ ਸਾਲ ਪਹਿਲਾਂ ਦੀ ਗੱਲ ਹੈ, ਮੈਂ ਉਦੋਂ ਸਿਰਫ 12-13 ਸਾਲ ਦਾ ਸੀ ਅਤੇ ਕੋਈ ਸਿੰਘ ਕਿਸੇ ਬੜੇ ਨਾਮੀ ਕਾਲਜ ਤੋਂ ਪੜ੍ਹ ਕੇ ਆਇਆ ਅਤੇ ਉਹਨੇ ਮੈਨੂੰ ਕਿਹਾ ਕਿ ਵੀ ਤੁਸੀਂ ਕਹਿੰਦੇ ਹੋ ਕਿ ਬਿੰਦੀਆਂ ਨਹੀਂ ਲਾਉਣੀਆਂ। ਉਦੋਂ ਸੰਥਿਆ ਮਹਾਰਾਜ ਦੀ ਕਿਰਪਾ ਨਾਲ ਇੱਕ ਵਾਰੀ ਮੇਰੀ ਹੋ ਗਈ ਸੀ 9 ਸਾਲ ਦੀ ਉਮਰ ਵਿੱਚ, ਅਤੇ ਉਹ ਕਹਿੰਦੇ ਤੁਸੀਂ ਕਿਹਾ ਕਿ ਬਿੰਦੀਆਂ ਨਹੀਂ ਲਾਉਣੀਆਂ। ਜਦੋਂ ਅਸੀਂ ਪਾਠ ਕਰਦੇ ਹਾਂ ਜਪਜੀ ਸਾਹਿਬ ਜੀ ਵਿੱਚ, ਅਸੀਂ ਤੁਸੀਂ ਕਹਿੰਦੇ ਹਾਂ ਭਰੀਆ ਮਤ ਪਾਪਾ ਕਿਆ ਸੰਗ, ਅਸੀਂ ਪਾਠ ਕਰਦੇ ਹਾਂ ਭਰੀਆ ਮਤ ਪਾਪਾਂ ਕਿਆ ਸੰਗ। ਕਹਿੰਦੇ ਜਦੋਂ ਅਸੀਂ ਪਾਪਾਂ ਕਹਿੰਦੇ ਹਾਂ ਬਿੰਦੀਆਂ ਲਾ ਕੇ ਅਤੇ ਉਹਦਾ ਅਰਥ ਕਲੀਅਰ ਹੋ ਜਾਂਦਾ ਵੀ ਪਾਪਾਂ ਦੇ ਨਾਲ ਭਰੀ ਮਤ। ਕਹਿੰਦੇ ਜਦੋਂ ਤੁਸੀਂ ਬਿਨਾਂ ਬਿੰਦੀਆਂ ਤੋਂ ਪਾਠ ਕਰਦੇ ਹੋ ਤੁਸੀਂ ਕਹਿੰਦੇ ਹੋ ਭਰੀ ਹੈ ਮਤ ਪਾਪਾ ਕੇ ਸੰਗ, ਉਹਦਾ ਮਤਲਬ ਬਣ ਜਾਂਦਾ ਵੀ ਪਿਓ ਨਾਲ ਪਿਤਾ ਨਾਲ ਰਲ ਕੇ ਮਤ ਜਿਹੜੀ ਪਾਪਾਂ ਦੇ ਨਾਲ ਭਰ ਲਈ, ਅਰਥ ਦੇ ਅਖੀਰ ਅਨਰਥ ਹੁੰਦੇ। ਤਾਂ ਮੈਨੂੰ ਅੱਜ ਗੱਲ ਯਾਦ ਆਈ ਹੁਣ ਬਾਈ ਜੀ ਦੇ ਦੱਸਦਿਆਂ ਤੋਂ, ਕੁਦਰਤੀ ਇਹ ਵੀ ਉਦੋਂ ਹੋਈ ਸੀ ਇੱਦਾਂ। ਤੇ ਦਾਸ ਨੇ ਉਦੋਂ ਉਹਨੂੰ ਇਹ ਜਵਾਬ ਦਿੱਤਾ ਸੀ ਕਿ ਗੁਰਬਾਣੀ ਵਿੱਚ, ਜਿਸ ਤਰ੍ਹਾਂ ਬਾਈ ਜੀ ਨੇ ਕਿਹਾ ਕਿ ਸਾਈਂ ਦੇ ਉੱਪਰ ਬਿੰਦੀ ਆਈ ਹੈ ਗੁਰਬਾਣੀ ਵਿੱਚ, ਉੱਥੋਂ ਸੇਧ ਲੈ ਕੇ ਅਸੀਂ ਦੁਬਾਰੇ ਬਿੰਦੀ ਲਵਾਈ ਹੈ ਵੀ ਪਹਿਲਾਂ ਆਈ ਕਰਕੇ, ਜੇ ਆਈ ਨਾ ਹੁੰਦੀ ਕਿਤੇ ਫਿਰ ਨਹੀਂ ਸੀ ਲਵਾਈ ਜਾਣੀ। ਸੋ ਉੱਥੋਂ ਹੁਣ ਜਿਹੜਾ ਇਹ ਸ਼ਬਦ ਪਾਪਾ ਹੈ, ਪਿਓ ਵਾਸਤੇ ਪਿਤਾ ਵਾਸਤੇ ਕਿਤੇ ਵੀ ਇਹ ਸ਼ਬਦ ਗੁਰਬਾਣੀ ਵਿੱਚ ਨਹੀਂ ਆਇਆ। ਇਹ ਹਿੰਦੀ ਦਾ ਤੇ ਨਵੀਂ ਅੱਜ ਕੱਲ ਦੀ ਬੋਲੀ ਦਾ ਇਹ ਸ਼ਬਦ ਹੈ, ਪਾਪਾ ਸ਼ਬਦ ਕਿਤੇ ਨਹੀਂ ਆਇਆ ਗੁਰਬਾਣੀ ਵਿੱਚ,
3: ਭਾਰਤੀ ਭਾਸ਼ਾ ਦਾ ਹੀ ਸ਼ਬਦ ਨਹੀਂ ਪਹਿਲਾਂ।
1: ਹਾਂਜੀ, ਗੁਰਬਾਣੀ ਵਿੱਚ ਪਿਓ ਪਿਤਾ ਇਸੇ ਤਰ੍ਹਾਂ ਦੇ ਨਾਲ ਬਾਪ ਇਹ ਸ਼ਬਦ ਆਏ ਨੇ, ਪਿਤਾ ਦੇ ਵਾਚਕ, ਪਿਤਾ ਦੇ ਨਾਲ ਰਿਲੇਟਡ ਕਹਿ ਲਓ, ਸਾਇਨੋਨੀਅਮਸ ਇਹ ਨੇ, ਇਹ ਸ਼ਬਦ ਰਿਲੇਟਡ ਆਏ ਨੇ। ਪਰ ਜੇ ਹੁਣ ਅਸੀਂ ਕਹੀਏ ਕਿ ਪਾਪਾ ਸ਼ਬਦ ਪਿਤਾ ਵਾਸਤੇ ਗੁਰਬਾਣੀ ਵਿੱਚ ਨਹੀਂ ਕਿਤੇ ਆਇਆ, ਫਿਰ ਉੱਥੇ ਅਸੀਂ ਧੱਕੇ ਨਾਲ ਇਹ ਗੱਲ ਨਹੀਂ ਕਹਿ ਸਕਦੇ ਭਰੀਏ ਮਤ ਪਾਪਾ ਕੇ ਸੰਗ ਵੀ ਇਹਦਾ ਅਰਥ ਇਹ ਬਣ ਜਾਏਗਾ। ਸੋ ਉਦੋਂ ਇਹ ਗੱਲ ਹੋਈ ਸੀ ਤਾਂ ਕਰਕੇ ਮੈਂ ਆਪ ਜੀ ਨੂੰ ਬੇਨਤੀ ਕੀਤੀ ਹੈ। ਸੋ ਆਓ ਹੁਣ ਆਪਾਂ ਅੱਗੇ ਪਾਠ ਆਰੰਭ ਕਰੀਏ।
4: ਜੇ ਮਾਡਰਨ ਸ਼ਬਦਾਂ ਦੀ ਵਰਤੋਂ ਆਪਾਂ ਕਰਨ ਲੱਗ ਪਏ ਨਾ, ਫਿਰ ਮਾਈ ਦਾ ਅਰਥ ਵੀ ਹੋਰ ਬਣ ਜਾਣਾ। ਗੁਰਬਾਣੀ ਵਿੱਚ ਮਾਈ ਸ਼ਬਦ ਅਨੇਕਾਂ ਵਾਰੀ ਆਉਂਦਾ ਨਾ, ਫਿਰ ਇੰਗਲਿਸ਼ ਵਿੱਚ ਮਾਈ ਦਾ ਅਰਥ ਮੇਰਾ, ਫਿਰ ਤੇ ਇੱਥੇ ਵੀ ਅਨਰਥ ਹੋਣਾ ਸ਼ੁਰੂ ਹੋ ਜਾਵੇਗਾ। ਨਹੀਂ, ਜਿਹੜੀਆਂ ਭਾਸ਼ਾਵਾਂ ਗੁਰਬਾਣੀ ਵਿੱਚ ਆਈਆਂ ਨੇ ਉਹਨਾਂ ਤੋਂ ਅਸੀਂ ਬਾਹਰ ਨਹੀਂ ਜਾ ਸਕਦੇ। ਅੰਧਾ ਕਿਸ ਨੂੰ ਬੁੱਕ ਸੁਣਾਵੇ, ਬੁੱਕ ਸ਼ਬਦ ਇੰਗਲਿਸ਼ ਦੇ ਵਿੱਚ ਕਿਤਾਬ ਨੂੰ ਕਹਿੰਦੇ ਆ, ਜਦਕਿ ਇੰਗਲਿਸ਼ ਗੁਰਬਾਣੀ ਵਿੱਚ ਬਿਲਕੁਲ ਨਹੀਂ ਆਈ। ਤੇ ਬੁੱਕ ਦਾ ਅਰਥ ਹੈ ਬੋਲਣਾ, ਵੀ ਅੰਨਾ ਕੀ ਕਿਸੇ ਨੂੰ ਬੋਲ ਕੇ ਸੁਣਾਵੇ ਜਦ ਉਹਨੇ ਦੇਖਿਆ ਹੀ ਕੱਖ ਨਹੀਂ। ਮੈਂ ਲੰਬੀ ਗੱਲ ਨਹੀਂ ਕਰਦਾ। ਇਸ ਤਰ੍ਹਾਂ ਬਹੁਤ ਸਾਰੇ ਸ਼ਬਦ ਹੁੰਦੇ ਨੇ, ਇਹਨੂੰ ਮਾਡਰਨ ਬੋਲੀ ਨਾਲ ਜੋੜ ਕੇ ਨਹੀਂ ਵੇਖਣਾ, ਪੁਰਾਤਨਤਾ ਨਾਲ ਜੁੜ ਕੇ ਰਹਿਣਾ ਪਊਗਾ ਗੁਰਬਾਣੀ ਦੇ ਅਰਥਾਂ ਵਾਸਤੇ। ਜੀ,
1: ਸੋ ਵਿਚਾਰ ਹੁਣ ਸਾਰੀ ਕਲੀਅਰ ਹੋ ਗਈ ਹੈ। ਫਿਰ ਵੀ ਕੋਈ ਸ਼ੰਕਾ ਹੋਵੇ ਆਉਣ ਵਾਲੇ ਦਿਨਾਂ ਵਿੱਚ ਇਹਦੀ ਵਿਚਾਰ ਕਰਾਂਗੇ। ਹੁਣ ਅੱਜ ਜ਼ਿਆਦਾ ਵਿਚਾਰਾਂ ਨਹੀਂ ਹੋਣਗੀਆਂ, ਸਮੇਂ ਦੇ ਵਿੱਚ ਰਹਿੰਦਿਆਂ ਹੋਇਆਂ ਆਪਾਂ ਹੁਣ ਅੱਜ ਪਹਿਲਾਂ ਮੱਧ ਦੀ ਅਰਦਾਸ ਕਰਨੀ ਹੈ। ਇੱਕ ਬੇਨਤੀ ਮੈਂ ਹੁਣੇ ਤੁਹਾਨੂੰ ਕਰ ਦਿੰਦਾ, ਜਦੋਂ ਮੱਧ ਦੇ ਆਪਾਂ ਨੇੜੇ ਚਲੇ ਗਏ ਪਹਿਲਾਂ ਤੁਸੀਂ ਸੁਣਨਾ ਹੈ ਵੀ ਆਪਾਂ ਅੱਜ ਮੱਧ ਦੀ ਅਰਦਾਸ ਕਿਵੇਂ ਕਰਨੀ ਹੈ। ਇਹ ਨਹੀਂ ਕਿ ਪਹਿਲਾਂ ਹੀ ਪੋਥੀ ਸਾਹਿਬ ਤੁਸੀਂ ਇੱਥੇ ਹੀ ਸਜਾ ਕੇ ਤੇ ਉੱਪਰ ਬਸਤਰ ਪਾ ਦਿਓ, ਵੇਟ ਕਰਨੀ, ਪਹਿਲਾਂ ਸੁਣਨਾ ਜਦੋਂ ਮੈਂ ਦੱਸੂਗਾ ਵੀ ਆਪਾਂ ਕਿਵੇਂ ਅਰਦਾਸ ਕਰਨੀ ਮੱਧ ਦੀ ਅੱਜ, ਉਦੋਂ ਬਾਅਦ ਤੁਸੀਂ ਉੱਠ ਕੇ ਖੜੇ ਹੋਣਾ, ਪਹਿਲਾਂ ਵਿੱਚ ਨਹੀਂ। ਥੋੜਾ ਜਿਹਾ ਇੰਤਜ਼ਾਰ ਕਰਿਓ, ਜਿੱਥੇ ਜਿੱਥੇ ਬੋਲਣ ਦੀ ਲੋੜ ਪਈ ਉੱਥੇ ਥੋੜਾ ਬੋਲ ਵੀ ਦਿਆਂਗੇ। ਮੱਧ ਬਾਰੇ ਵੀ ਬਾਈ ਜੀ ਤੁਹਾਨੂੰ ਦੱਸਣਗੇ ਜਦੋਂ ਨੇੜੇ ਚਲੇ ਗਏ ਵੀ ਇੱਥੇ ਕਿਉਂ ਮੱਧ ਲਾਉਂਦੇ ਅਸੀਂ 705 ਤੇ। ਸੋ ਉਹ ਨੇੜੇ ਜਾ ਕੇ ਆਪਾਂ ਕਰਾਂਗੇ ਸਾਰੀ ਗੱਲ, ਮਹਾਰਾਜ ਕਿਰਪਾ ਕਰਨ। ਆਓ ਹੁਣ ਆਪਾਂ ਪਾਠ ਨਾਲ ਜੁੜੀਏ। ਪ੍ਰੇਮ ਇਕਾਗਰਤਾ ਆਪ ਜੀ ਨੇ ਬਣਾ ਕੇ ਰੱਖਣੀ ਹੈ। ਅੱਜ ਦਾ ਇਹ ਵਿਸ਼ੇਸ਼ ਦਿਨ ਹੈ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਦਾ, ਬਹੁਤਾ ਮਨ ਨੂੰ ਟਿਕਾਓ, ਸ਼ੁਕਰ ਕਰੋ ਸੱਚੇ ਪਾਤਸ਼ਾਹ ਦਾ, ਮਹਾਰਾਜ ਤੁਸੀਂ ਕਿਰਪਾ ਕਰਕੇ ਸਾਨੂੰ ਮੱਧ ਤੱਕ ਲੈ ਕੇ ਆਇਓ, ਹੁਣ ਸੰਪੂਰਨਤਾ ਤੱਕ ਵੀ ਆਪ ਜੀ ਨੇ ਲੈ ਕੇ ਜਾਣਾ। ਮਨ ਹੀ ਮਨ ਸ਼ੁਕਰ ਵਿੱਚ ਭਰ ਕੇ ਅਰਦਾਸ ਕਰੋ ਕਿ ਆਓ ਹੁਣ ਸੰਥਿਆ ਪ੍ਰਾਰੰਭ ਕਰੀਏ। ਅੰਗ 673 ਅੰਤਲਾ ਸ਼ਬਦ ਹੈ, ਧਨਾਸਰੀ ਮਹੱਲਾ ਪੰਜਵਾਂ, ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ। ਇੱਥੋਂ ਹੁਣ ਸੰਥਿਆ ਪ੍ਰਾਰੰਭ ਹੋ ਰਹੀ ਹੈ।
4: ਪਿਆਰ ਨਾਲ ਆਖੋ।

ਤਨਾਸਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾ

ਨਾਲ ਮੋਹ ਹੈ ਆਤੁਰ ਤੇਰੀ ਗਤ ਨਹੀਂ ਜਾਣੀ ਤੂੰ ਆਪ ਕਰ ਹੈ ਪ੍ਰਤਪਾਲ ਮੋਹ ਹੈ ਆਤੁਰ ਤੇਰੀ ਗਤ ਨਹੀਂ ਜਾਣੀ ਤੂੰ ਆਪ ਕਰ ਹੈ ਪ੍ਰਤਪਾਲ ਰਹਾਓ ਧਾਰ ਅਨੁਗ੍ਰਹ

ਮੇਰੇ ਸੁਆਮੀ ਕਰ ਕਿਰਪਾ ਆਪਣਾ ਨਾਮ ਦੇ ਰਹਾਉ ਅਗਨ ਕੁਟੰਬ ਸਾਗਰ ਸੰਸਾਰ ਭਰਮ ਮੋਹ ਅਗਿਆਨ ਅੰਧਾਰ ਊਚ ਨੀਚ ਸੁਖ ਦੁਖ ਤ੍ਰਾਪਸ ਨਾਹੀ ਤ੍ਰਿਸ਼ਨਾ ਭੂਖ ਮਨ ਬਾਸਨਾ ਰਜ ਬਿਖੈ ਬਿਆਦ ਪੰਚ ਦੂਤ ਸੰਗ ਮਹਾ ਅਸਾਦ ਜੀ ਜਹਾਨ ਪ੍ਰਾਨ ਧਨ ਤੇਰਾ ਨਾਨਕ ਜਾਨ ਸਦਾ ਹਰ ਨੇਰਾ ਧਨਾਸਰੀ ਮਹੱਲਾ ਪੰਜਵਾ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਨ ਤਾਰਨ ਹਰ ਨਿਧ ਦੁਖ ਨਾ ਸਕੈ ਬਿਆਪ ਸਾਧੂ ਸੰਗ ਭਜਹੁ ਗੋਪਾਲ ਆਨ ਸੰਜਮ ਕੇਸ਼ਨਾ ਸੂਜੈ ਇਹ ਜਤਨ ਕਾਟ ਕਲ ਕਾਲ ਰਹਾਉ ਆਦ ਅੰਤ ਦਯਾਲ ਪੂਰਨ ਤਿਸ ਬਿਨਾ ਨਹੀਂ ਕੋਈ ਜਨਮ ਮਰਨ ਨਿਵਾਰ ਹਰ ਜਪ ਜਨਮ ਆਦ ਅੰਤ ਦਯਾਲ ਪੂਰਨ ਤਿਸ ਬਿਨਾ ਨਹੀਂ ਕੋਈ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਬੇਦ ਸਿਮਰਤ ਕਥੈ ਸਾਸਤ ਭਗਤ ਕਰਹਿ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਨਸ ਜਾਏ ਅੰਧਾਰ ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ ਤਾਣ ਮਾਣ ਦੀਬਾਣ ਸਾਚਾ ਨਾਨਕ ਕੀ ਪ੍ਰਭ ਟੇਕ ਧਨਾਸਰੀ ਮਹੱਲਾ ਪੰਜਵਾ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰ ਸਮਝਾਇਆ ਆਨ ਸਗਲ ਬਿਧ ਕਾਮ ਨ ਆਵੈ ਹਰ ਹਰ ਨਾਮ ਧਿਆਇਆ ਤਾ ਤੇ ਮੋਹ ਧਾਰੀ ਓਟ ਗੋਪਾਲ ਸਰਨ ਪਰਿਓ ਪੂਰਨ ਪਰਮੇਸੁਰ ਬਿਨਸੇ ਸਗਲ ਜੰਜਾਲ ਰਹਾਉ ਸੁਰਗ ਮਿਰਤ ਪਾਇਆਲ ਭੂਮੰਡਲ ਸਗਲ ਵਿਆਪੇ ਮਾਏ ਜੀ ਉਧਾਰਨ ਸਭ ਕੁੱਲ ਧਾਰਨ ਹਰ ਹਰ ਨਾਮ ਧਿਆਏ ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ ਕਰ ਕਿਰਪਾ ਜਿਸ ਦੇਹ ਸੁਆਮੀ ਬਿਰਲੇ ਕਾਹੂ ਜਾਨਾ ਧਨਾਸਰੀ ਮਹੱਲਾ ਪੰਜਵਾ ਘਰ ਦੂਜਾ ਚਾਉ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਛੋੜ ਜਾਹੇ ਸੇ ਕਰਹਿ ਪਰਾਲ ਕਾਮ ਨ ਆਵਹਿ ਸੇ ਜੰਜਾਲ ਸੰਗ ਨ ਚੱਲ ਹੈ ਤਿੰਨ ਸਿਉ ਹੀਤ ਜੋ ਬਹਿ ਰਾਈ ਸੇਈ ਮੀਤ ਐਸੇ ਭਰਮ ਭੁੱਲੇ ਸੰਸਾਰਾ ਜਨਮ ਪਦਾਰਥ ਖੋਏ ਗਵਾਰਾ ਰਹਾਉ ਸਾਚ ਧਰਮ ਨਹੀਂ ਭਾਵੈ ਡੀਠਾ ਝੂਠ ਤੋਹ ਸਿਉ ਰਚਿਓ ਮੀਠਾ ਦਾਤ ਪਿਆਰੀ ਵਿਸਰਿਆ ਦਾਤਾਰਾ ਜਾਣੈ ਨਾਹੀ ਮਰਨ ਵਿਚਾਰਾ ਵਸਤ ਪ੍ਰਾਈ ਕਉ ਉਠ ਰੋਵੈ ਵਸਤ ਪ੍ਰਾਈ ਕਉ ਉਠ ਰੋਵੈ ਕਰਮ ਧਰਮ ਸਗਲਾਈ ਖੋਵੈ ਹੁਕਮ ਨ ਬੂਝੈ ਆਵਣ ਜਾਣੇ ਪਾਪ ਕਰੈ ਤਾ ਪਛੋ ਤਾਣੇ ਜੋ ਤੁਧ ਭਾਵੈ ਸੋ ਪਰਵਾਨ ਤੇਰੇ ਭਾਣੇ ਨੋ ਕੁਰਬਾਨ ਨਾਨਕ ਗਰੀਬ ਬੰਦਾ ਜਨ ਤੇਰਾ ਰਾਖ ਲੇ ਸਾਹਿਬ ਪ੍ਰਭ ਮੇਰਾ ਧਨਾਸਰੀ ਮਹੱਲਾ ਪੰਜਵਾ ਮੋਹੇ ਮਸਕੀਨ

0: ਸਾਧ ਹਰ ਕੇ ਪ੍ਰੀਤਮ ਸਾਧ ਜਾ ਕੇ ਸੰਗ ਤੇਰੇ ਬੰਧਨ ਛੂਟੈ ਗਹੋ ਪਾਰ ਬ੍ਰਹਮ ਸਰਨ ਹਿਰਦੈ ਕਮਲ ਚਰਨ ਅਵਰ ਆਸ ਕਛ ਪਟਲ ਨਾ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾ ਕਉ ਕਿਰਪਾ ਕੀਜੈ ਧਨਾਸਰੀ ਮਹੱਲਾ ਪੰਜਵਾ ਮੇਰੇ ਲਾਲ ਭਲੋ ਰੇ ਭਲੋ ਹਰ ਮੰਗਣਾ ਦੇਖੋ ਪਸਾਰ ਨੈਣ ਸੁਣੋ ਸਾਧੂ ਕੇ ਬੈਨ ਪ੍ਰਾਣ ਪਤ ਚਿਤ ਰਾਖ ਸਗਲ ਹੈ ਮਰਨਾ ਰਹਾਉ ਚੰਦਨ ਚੂਆ ਰਸ ਭੋਗ ਕਰਤ ਅਨੇਕੈ ਵਿਖਿਆ ਬੇਕਾਰ ਦੇਖ ਸਗਲ ਹੈ ਫੀਕੇ ਏਕੈ ਗੋ ਬਿਦ ਕੋ ਨਾਮ ਨੀਕੋ ਕਹਿ ਤਹਿ ਸਾਧ ਜਨ ਤਨ ਧਨ ਆਪਣ ਥਾਪਿਓ ਹਰ ਜਪ ਨਾ ਨਿਮਖ ਜਾਪਿਓ ਅਰਥ ਦ੍ਰਭ ਦੇਖ ਕਛ ਸੰਗ ਨਾਹੀ ਚਲਣਾ ਜਾ ਕੋ ਰੇ ਕਰਮ ਭਲਾ ਤਿਨ ਓਟ ਗਹੀ ਸੰਤ ਭਲਾ ਤਿਨ ਨਾਹੀ ਰੇ ਜਮ ਸੰਤਾਵੈ
1: ਇਹ ਭਲਾ ਪਾਠ ਭੋਲਾ ਉਚਾਰਨ ਕਰਨਾ ਤਿੰਨ ਓਟ ਗਈ ਸੰਤ ਪੱਲਾ ਇਹ ਪੱਲੇ ਤੇ ਅਧਕ ਵਾਂਗੂ ਜ਼ੋਰ ਦੇ ਕੇ ਥੋੜਾ ਜਿਹਾ ਬੋਲਣਾ ਪੱਲਾ ਕਹਿਣਾ
0: ਜੇ ਕੋ ਰੇ ਕਰਮ ਭਲਾ ਜਾ ਕੋ ਰੇ ਕਰਮ ਭਲਾ ਜਾ ਕੋ ਰੇ ਕਰਮ ਭਲਾ ਤਿੰਨ ਓਟ ਗਈ ਸੰਤ ਪੱਲਾ ਤਿੰਨ ਨਾਹੀ ਰੇ ਜਮ ਸੰਤਾਵੈ ਸਾਧੂ ਕੀ ਸੰਗਨਾ ਪਾਇਓ ਰੇ ਪਰਮ ਨਿਧਾਨ ਪਾਇਓ ਰੇ ਪਰਮ ਨਿਧਾਨ ਮਿਟਿਓ ਹੈ ਅਭਿਮਾਨ ਏਕੈ ਨਿਰੰਕਾਰ ਨਾਨਕ ਮਨ ਲੱਗਣਾ
2: ਧਨਾਸਰੀ ਮਹੱਲਾ ਪੰਜਵਾਂ ਘਰ ਸਤਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਲ ਕਲੇਸ਼ ਲੋਭ ਮੋਹ ਮਹਾ ਭਉ ਜਲ ਤਾਰੇ ਰਹਾਓ ਸਾਸ ਸਾਸ ਨਿਮਖ ਨਿਮਖ ਦਿਨਸ ਰੈਨ ਚਿਤਾਰੇ ਸਾਧ ਸੰਗ ਜਪ ਨਿਸੰਗ ਮਨ ਨਿਧਾਨ ਧਾਰੇ ਚਰਨ ਕਮਲ ਨਮਸਕਾਰ ਗੁਣ ਗੋਬਿੰਦ ਬੀਚਾਰੇ ਚਰਨ ਕਮਲ ਨਮਸਕਾਰ ਗੁਣ ਗੋਬਿੰਦ ਬੀਚਾਰੇ ਸਾਧ ਜਨਾ ਕੀ ਰੇਨ ਨਾਨਕ ਮੰਗਲ ਸੁਖ ਸਧਾਰੇ ਧਨਾਸਰੀ ਮਹੱਲਾ ਪੰਜਵਾਂ ਘਰ ਅੱਠਵਾਂ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੇ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾਕੈ ਜਾਲੇ ਰਹਾਓ ਨਿਰ ਧਨ ਕੋ ਧਨ ਅੰਦਲੇ ਕੋ ਟਿਕ ਮਾਤ ਦੂਧ ਜੈਸੇ ਬਾਲੇ ਸਾਗਰ ਮਹਿ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਧਨਾਸਰੀ ਮਹੱਲਾ ਪੰਜਵਾ ਭਏ ਕਿਰਪਾਲ ਦਇਆਲ ਗੋਬਿੰਦਾ ਅੰਮ੍ਰਿਤ ਹਿਰਦੈ ਸੰਚਾਈ ਨਵ ਨਿਧ ਰਿਧ ਸਿੱਧ ਹਰ ਲਾਗ ਰਹੀ ਜਨ ਪਾਈ ਸੰਤਨ ਕੋ ਅਨਦ ਸਗਲ ਹੀ ਜਾਈ ਸੰਤਨ ਕੋ ਅਨਦ ਸਗਲ ਹੀ ਜਾਈ ਗ੍ਰਹਿ ਬਾਹਰ ਠਾਕੁਰ ਭਗਤਨ ਕਾ ਰਵ ਰਹਿਆ ਸਰਬ ਠਾਈ ਰਹਾਓ ਤਾ ਕਉ ਕੋਏ ਨਾ ਪਹੁਚਨ ਹਾਰਾ ਜਾ ਕੈ ਅੰਗ ਗੁਸਾਈ ਜਮ ਕੀ ਤਰਾਸ ਮਿਟੈ ਜਿਸ ਸਿਮਰਤ ਨਾਨਕ ਨਾਮ ਧਿਆਈ ਧਨਾਸਰੀ ਮਹੱਲਾ ਪੰਜਵਾ ਦਰਬਵੰਤ ਦਰਬ ਦੇਖ ਗਰਬੈ ਭੂਮਵੰਤ ਅਭਿਮਾਨੀ ਰਾਜਾ ਜਾਣੈ ਸਗਲ ਰਾਜ ਹਮਰਾ ਤਿਉ ਹਰ ਜਨ ਟੇਕ ਸੁਆਮੀ ਜੇ ਕਉ ਆਪਣੀ ਓਟ ਸਮਾਰੈ ਜੈਸਾ ਬਿਤ ਤੈਸਾ ਹੋਏ ਵਰਤੈ ਆਪਣਾ ਬਲ ਨਹੀਂ ਹਾਰੈ ਰਹਾਓ ਆਨ ਤਿਆਗ ਭਏ ਇੱਕ ਆਸਰ ਸਰਣ ਸਰਣ ਕਰ ਆਏ ਸੰਤ ਅਨੁਗ੍ਰਹਿ ਭਏ ਮਨ ਨਿਰਮਲ ਨਾਨਕ ਹਰ ਗੁਣ ਗਾਏ ਧਨਾਸਰੀ ਮਹੱਲਾ ਪੰਜਵਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾ ਕੈ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਓ ਜਾਨ ਕੇ ਚਰਨ ਵਸਹਿ ਮੇਰੇ ਹੀਰੈ ਸੰਗ ਪਨੀਤਾ ਦੇਹੀ ਜਨ ਕੇ ਚਰਨ ਵਸਹਿ ਮੇਰੇ ਜਨ ਕੇ ਚਰਨ ਵਸਹਿ ਮੇਰੇ ਹੀਰੈ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕੈ ਸੁਖ ਏਹੀ ਧਨਾਸਰੀ ਮਹੱਲਾ ਪੰਜਵਾ ਜਤਨ ਕਰੈ ਮਾਨੁਖ ਡਹਿ ਕਾਵੈ ਓਹੋ ਅੰਤਰ ਜਾਮੀ ਜਾਣੈ ਪਾਪ ਕਰੇ ਕਰ ਮੂਕਰ ਪਾਵੈ ਭੇਖ ਕਰੈ ਨਿਰਬਾਨੈ ਜਾਨਤ ਦੂਰ

ਨਾਮ ਧਨ ਜਿਸ ਜਨ ਕਹਿ ਪਾਲੈ ਸੋਈ ਪੂਰਾ ਸਾਹਾ ਨਾਮ ਬਿਹਾਰ ਨਾਮ ਬਿਉਹਾਰਾ ਨਾਨਕ ਆਧਾਰਾ ਨਾਮ ਪ੍ਰਾਪਤ ਲਾਹਾ ਧਨਾਸਰੀ ਮਹੱਲਾ ਪੰਜਵਾ ਨੇਤਰ ਪੁਨੀਤ ਭਏ ਦਰਸ ਪੇਖੇ ਮਾਥੈ ਪਰੋ ਰਵਾਲ ਰਸ ਰਸ ਗੁਣ ਗਾਵੋ ਠਾਕੁਰ ਕੇ ਮੋਰੈ ਹਿਰਦੈ ਬਸਹੋ ਗੋਪਾਲ ਤੁਮ ਤਉ ਰਾਖਨ ਹਾਰ ਦਯਾਲ ਸੁੰਦਰ ਸੁਗਰ ਬੇਅੰਤ ਪਿਤਾ ਪ੍ਰਭ ਹੋ ਹੋ ਪ੍ਰਭੂ ਕਿਰਪਾਲ ਰਹਾਓ ਮਹਾ ਆਨੰਦ ਮੰਗਲ ਰੂਪ ਤੁਮਰੇ ਬਚਨ ਅਨੂਪ ਰਸਾਲ ਹਿਰਦੈ ਚਰਨ ਸਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ ਧਨਾਸਰੀ ਮਹੱਲਾ ਪੰਜਵਾ ਆਪਣੀ ਉਕਤ ਖਲਾਵੈ ਭੋਜਨ ਆਪਣੀ ਉਕਤ ਖੇਲਾਵੈ

ਕਰ ਕਿਰਪਾ ਪਾਰ ਬ੍ਰਹਮ ਸੁਆਮੀ, ਇਹ ਬੰਧਨ ਛੁਟਕਾਰੀ ਬੂੜਤ ਆਂਦ ਨਾਨਕ ਪ੍ਰਭ ਕਾਢਤ, ਸਾਧ ਜਨਾ ਸੰਗਾਰੀ ਧਨਾਸਰੀ ਮਹੱਲਾ ਪੰਜਵਾ, ਸਿਮਰ ਸਿਮਰ ਸੁਆਮੀ ਪ੍ਰਭ ਆਪਣਾ, ਸੀਤਲ ਮਨ ਤਨ ਛਾਤੀ, ਸਿਮਰ ਸਿਮਰ ਸੁਆਮੀ ਪ੍ਰਭ ਆਪਣਾ, ਸੀਤਲ ਤਨ ਮਨ ਛਾਤੀ, ਰੂਪ ਰੰਗ ਸੂਖ ਧਨ ਜੀਅਕਾ, ਪਾਰ ਬ੍ਰਹਮ ਮੋਰੈ ਜਾਤੀ, ਰਸਨਾ ਰਾਮ ਰਸਾਇਨ ਮਾਤੀ, ਰੰਗ ਰੰਗੀ ਰਾਮ ਆਪਣੇ ਕੈ, ਚਰਨ ਕਮਲ ਨਿਧ ਥਾਤੀ, ਰਹਾਓ ਜਿਸਕਾ ਸਾ ਤਿਨ ਹੀ ਰੱਖ ਲਿਆ, ਪੂਰਨ ਪ੍ਰਭ ਕੀ ਭਾਤੀ, ਮੇਲ ਲਿਓ ਆਪੇ ਸੁਖਦਾਤੈ, ਮੇਲ ਲਿਓ ਆਪੇ ਸੁਖਦਾਤੈ, ਨਾਨਕ ਹਾਰ ਰਾਖੀ ਪਾਤੀ, ਧਨਾਸਰੀ ਮਹੱਲਾ ਪੰਜਵਾ, ਦੂਤ ਦੁਸਮਨ ਸਭ ਤੁਝ ਤੇ ਨਿਵਰ ਹੈ, ਪ੍ਰਗਟ ਪ੍ਰਤਾਪ ਤੁਮਾਰਾ, ਜੋ ਜੋ ਤੇਰੇ ਭਗਤ ਦੁਖਾਏ,

ਚਰਨ ਸਰਨ ਗੋਬਿੰਦ ਦੁੱਖ ਭੰਜਨਾ ਦਾਸ ਆਪਣੇ ਕਾਉ ਨਾਮ ਦੇਵ ਚਰਨ ਹਰ ਚਰਨ ਸਰਨ ਗੋਬਿੰਦ ਦੁੱਖ ਭੰਜਨਾ ਦਾਸ ਆਪਣੇ ਕਾਉ ਨਾਮ ਦੇਵ ਦ੍ਰਿਸ਼ਟ ਪ੍ਰਭ ਧਾਰ ਹਉ।

0: अनेक दुखा तन शाद पूरे प्रभ बिना आन न आखण हारा प्रभ बिना आन न राखण हारा नाम सिमरावहु सरन सूरे पतत उदारना जी जंत तारना वेद उचार नहीं अंत पायो गुण है सुख सागरा ब्रह्म रतनागरा भगत वच्छल नानक गायो तनासरी महला पंजवा हलत सुख पलत सुख नित सुख सिमरनो नाम गोबिंद का सदा लीजै मिटह कमाणे पाप चिराणे साध संगत मिल मुआ जीजै रहाओ राज जोबन बिसरंत हर माया महा दुख एहो महांत कहै राज जोबन बिसरंत हर माया महा दुख एहो महांत कहै राज जोबन बिसरंत हर माया महा दुख एहो महांत कहै आस प्यास रमन हर कीर्तन एहो पदार्थ भागवंतला है सरन समरथ अकथ अगोचरा पतत उदारन नाम तेरा अंतर जामी नानक के स्वामी सरबत पूर्ण ठाकुर मेरा
1: पहला शायद दस्या गया सी पता नहीं नहीं मैनु याद नहीं हुण 55 पड़तालां ने श्री गुरु ग्रंथ साहिब जी दी संपूर्ण बाणी दे विच टोटल गिनती 55 है दो गुरु साहिबानां दीआं ने सिर्फ 19 पड़तालां सतगुरु श्री गुरु रामदास साहिब जी महाराज सोढ़ी सुल्तान सच्चे पातशाह जी दीआं ने ਤੇ 36 ਜਿਹੜੀਆਂ ਪੜਤਾਲਾਂ ਪਿੱਛੇ ਬਚ ਗਈਆਂ ਉਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਚਮ ਪਾਤਸ਼ਾਹ ਜੀ ਦੀਆਂ ਨੇ ਕੁੱਲ ਗਿਣਤੀ 55 ਹੈ 19 ਚੌਥੇ ਪਾਤਸ਼ਾਹ ਜੀ ਦੀਆਂ ਨੇ ਤੇ 36 ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੀਆਂ ਨੇ ਹਾਂਜੀ
0: ਧਨਾਸਰੀ ਮਹੱਲਾ ਪੰਜਵਾ ਘਰ ਬਾਰਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਏ ਰਹਾਉ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪ੍ਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਵਿਆਪੈ ਸਾਗਰ ਧਰਿਆ ਸਾਧੂ ਸੰਗੇ ਨਿਰਭਉ ਨਾਮ ਜਪਹੁ ਹਾਰ ਰੰਗੇ ਪਰ ਧਨ ਦੋਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨਾ ਆਵੈ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਧਰੇ ਪ੍ਰਭ ਸਰਨਾਈ ਧਨਾਸਰੀ ਮਹੱਲਾ ਪੰਜਵਾ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਹਾਵ ਅਨੇਕ ਪ੍ਰਕਾਰੀ ਬਸਤਰ ਉਡਾਏ ਅਨਦਿਨ ਕੀਰਤਨ ਹਰ ਗੁਣ ਗਾਏ ਹਸਤੀ ਰਥ ਅਸ ਅਸਵਾਰੀ ਹਰ ਕਾ ਮਾਰਗ ਹਿਰਦੈ ਨਿਹਾਰੀ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਾਨਕ ਹਰ ਸੁਖ ਨਿਧਾਨ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਧਨਾਸਰੀ ਮਹੱਲਾ ਪੰਜਵਾ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਨ ਮਹਿ ਤਾਰਾ ਰਹਾਉ ਕੋਈ ਹੋਆ ਕ੍ਰਮ ਰਤ ਕੋਈ ਤੀਰਥ ਨਾਇਆ ਦਾਸੀ ਹਰ ਕਾ ਨਾਮ ਧਿਆਇਆ ਬੰਧਨ ਕਾਟਨਹਾਰ ਸੁਆਮੀ ਜਨ ਨਾਨਕ ਸਿਮਰੈ ਅੰਤਰ ਜਾਮੀ ਧਨਾਸਰੀ ਮਹੱਲਾ ਪੰਜਵਾ ਕਿਤੇ ਪ੍ਰਕਾਰ ਨਾ ਟੂਟਾਓ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ ਰਹਾਓ

ਨਾਨਕ ਕੀ ਬੇਨੰਤੀ ਇਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧਨਾਸਰੀ ਮਹੱਲਾ ਨਾਵਾ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾਵ ਉਹ ਪਮਦ ਜੋ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਭਾਈ ਘੱਟ ਹੀ ਖੋਜੋ ਭਾਈ ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਭਾਈ ਬਾਹਰ ਭੀਤਰ ਏਕੋ ਜਨ ਹੋ ਇਹੋ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ ਧਨਾਸਰੀ ਮਹੱਲਾ ਨਾਵਾ ਸਾਧੋ ਇਹੋ ਜਗ ਭਰਮ ਭੁਲਾਨਾ ਰਾਮ ਨਾਮ ਕਾ ਸਿਮਰਨ ਛੋਡਿਆ ਮਾਇਆ ਹਾਥ ਬੇਕਾਨਾ ਰਹਾਉ ਮਾਤ ਪਿਤਾ ਭਾਈ ਸੁਤ ਬਨਤਾ ਤਾਕੈ ਰਸ ਲਪਟਾਨਾ।

0: ਅਹਿਨਸ ਰਹਿ ਦੀਵਾਨਾ ਦੀਨ ਦਿਆਲ ਸਦਾ ਦੁੱਖ ਭੰਜਨ ਤਾ ਸਿਓ ਮਨ ਨਾ ਲਗਾਨਾ ਜਨ ਨਾਨਕ ਕੋਟਨ ਮੈਂ ਕੋ ਕਿਨਹੂ ਜਨ ਨਾਨਕ ਕੋਟਨ ਮੈਂ ਕਿਨਹੂ ਗੁਰਮੁਖ ਹੋਏ ਪਛਾਨਾ ਧਨਾਸਰੀ ਮਹੱਲਾ ਨਾਵਾ ਤੇਹ ਜੋਗੀ ਕਉ ਜੁਗਤ ਨਾ ਜਾਨਾਓ ਲੋਭ ਮੋਹ ਮਾਇਆ ਮਮਤਾ ਫੁਨ ਜਿਹ ਘਟ ਮਾਹੇ ਪਛਾਨਾਓ ਰਹਾਓ ਪਰ ਨਿੰਦਾ ਉਸਤਤ ਨਹਿ ਜਾ ਕੈ ਕੰਚਨ ਲੋਹ ਸਮਾਨੋ ਹਰਖ ਸੋਗ ਤੈ ਰਹਿ ਹਰਖ ਸੋਗ ਤੇ ਰਹਿ ਅਤੀਤਾ ਜੋਗੀ ਤਾਹੇ ਬਖਾਨੋ ਚੰਚਲ ਮਨ ਜਹਿ ਚੰਚਲ ਮਨ ਦਹਿ ਦਿਸ ਕਉ ਧਾਵਤ ਅਚਲ ਜਾਹੇ ਠਹਿਰਾਨੋ ਕਹੋ ਨਾਨਕ ਇਹ ਬਿਧ ਕੋ ਜੋ ਨਰ ਮੁਕਤ ਤਾਹੇ ਤੁਮ ਮਾਨੋ ਧਨਾਸਰੀ ਮਹੱਲਾ ਨਾਵਾਂ
1: ਆਪ ਪਾਠ ਜਿਵੇਂ ਭਾਈ ਸਾਹਿਬ ਜੀ ਨੇ ਅਚਲ ਕੀਤਾ ਹੈ ਸੱਚੇ ਦੇ ਉੱਪਰ ਅਧਕ ਲਾ ਕੇ ਇਸੇ ਤਰ੍ਹਾਂ ਹੀ ਪਾਠ ਕਰਨਾ ਹੈ ਅਚਲ ਹਾਂਜੀ
0: ਧਨਾਸਰੀ ਮਹੱਲਾ ਨਾਵਾਂ ਅਬ ਮੈਂ ਕੌਣ ਉਪਾਓ ਕਰਾਉ ਜਿਹ ਬਿਧ ਮਨ ਕੋ ਸੰਸਾ ਚੁਕੈ ਭਉ ਨਿਧ ਪਾਰ ਪਰਾਉ ਰਹਾਉ ਜਨਮ ਪਾਏ ਕਛ ਭਲੋ ਨਾ ਲਕੀਨੋ ਤਾ ਤੇ ਅਧਿਕ ਡਰਾਉ ਮਨ ਬਚ ਕਰਮ ਹਰ ਗੁਣ ਨਹੀਂ ਗਾਏ ਯਹ ਜੀ ਸੋਚ ਧਰਾਉ ਗੁਰਮਤ ਸੁਨ ਕਛ ਗਿਆਨ ਨਾ ਉਪਜਿਓ ਗੁਰਮਤ ਸੁਨ ਕਛ ਗਿਆਨ ਨਾ ਉਪਜਿਓ ਪਸ ਜਉ ਉਦਰ ਭਰਾਉ ਕਹੋ ਨਾਨਕ ਪ੍ਰਭ ਬਿਰਦ ਪਛਾਨਾਉ ਤਬ ਹਉ ਪਤਤ ਤਰਾਉ ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ ਸਰਵਰ ਮਹਿਹੰਸ ਪ੍ਰਾਣ ਪਤ ਪਾਵੈ ਕਿਆ ਬਗ ਬਪੁੜਾ ਛੱਪੜੀ ਨਹਾਏ ਕੀਚੜ ਡੂਬੈ ਮੈਲ ਨਾ ਜਾਏ ਰਹਾਉ ਰੱਖ ਰੱਖ ਚਰਨ ਧਰੇ ਵਿਚਾਰੀ ਦੁਬਿਧਾ ਛੋੜ ਭਏ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਰਾਖੇ ਸਰਵਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵਰ ਮਹਿ ਹੰਸ ਹੰਸ ਮਹਿ ਸਾਗਰ ਅਕਥ ਕਥਾ ਗੁਰ ਬਚਨੀ ਆਦਰ ਸੁਨ ਮੰਡਲ ਇੱਕ ਜੋਗੀ ਬੈਸੇ ਨਾਰ ਨਾ ਪੁਰਖ ਕਹਾਉ ਕਉ ਕੈਸੇ ਤ੍ਰਿਭਵਨ ਜੋਤ ਰਹੇ ਲਿਵਲਾਈ ਤ੍ਰਿਭਵਨ ਜੋਤ ਰਹੇ ਲਿਵਲਾਈ ਸੁਰ ਨਰ ਨਾਥ ਸੱਚੇ ਸਰਣਾਈ ਆਨੰਦ ਮੂਲ ਅਨਾਥ ਅਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ ਭਗਤ ਵਛਲ ਭੈ ਕਾਟਣ ਹਾਰੇ ਹਉਮੈ ਮਾਰ ਮਿਲੇ ਭਗ ਧਾਰੇ ਅਨਕ ਜਤਨ ਕਰ ਕਾਲ ਸੰਤਾਏ ਮਰਨ ਲਿਖਾਏ ਮੰਡਲ ਮਹਿ ਆਏ ਜਨਮ ਪਦਾਰਥ ਦੁਬਿਧਾ ਖੋਵੈ ਆਪ ਨਾ ਚੀਨਸ ਭ੍ਰਮ ਭ੍ਰਮ ਰੋਵੈ ਕਹਿਤਾਉ ਪੜਤਾਉ ਸੁਣਤਾਉ ਏਕ ਕਹਿਤਾਉ ਕਹਿਤਾਉ ਪੜਤਾਉ ਸੁਣਤਾਉ ਏਕ ਧੀਰਜ ਧਰਮ ਧਰਨੀ ਧਰ ਟੇਕ ਜਤ ਸਤ ਸੰਜਮ ਹਿਰਦੈ ਸਮਾਏ ਚੌਥੇ ਪਦ ਕਉ ਜੇ ਮਨ ਪਤੀਆਏ ਸਾਚੇ ਨਿਰਮਲ ਮੈਲ ਨਾ ਲਾਗੈ ਗੁਰ ਕੈ ਸ਼ਬਦ ਭਰਮ ਭਉ ਭਾਗੈ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਾਚ ਸਰੂਪ ਧਨਾਸਰੀ ਮਹੱਲਾ ਪਹਿਲਾ ਸਹਿਜ ਮਿਲੈ ਮਿਲਿਆ ਪ੍ਰਵਾਨ ਨਾ ਤਿਸ ਮਰਨ ਨਾ ਆਵਣ ਜਾਣ ਠਾਕੁਰ ਮਹਿ ਦਾਸ ਦਾਸ ਮਹਿ ਸੋਏ ਜਹਿ ਦੇਖਾ ਤਹਿ ਅਵਰ ਨਾ ਕੋਏ ਗੁਰਮੁਖ ਭਗਤ ਸਹਿਜ ਘਰ ਪਾਈਐ ਬਿਨ ਗੁਰ ਭੇਟੇ ਮਰ ਆਈਐ ਜਾਈਐ ਰਹਾਉ ਸੋ ਗੁਰ ਕਰਾਉ ਜੇ ਸਾਚ ਦ੍ਰਿੜਾਵੈ ਅਕਥ ਕਥਾਵੈ ਸ਼ਬਦ ਮਿਲਾਵੈ ਹਰ ਕੇ ਲੋਗ ਅਵਰ ਨਹੀਂ ਕਾਰਾ ਸਾਚਾਉ ਠਾਕੁਰ ਸਾਜ ਪਿਆਰਾ ਤਨ ਮਹਿ ਮਨੁਆ ਮਨ ਮਹਿ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ ਸੇਵਕ ਪ੍ਰਭ ਕੈ ਲਾਗੈ ਪਾਏ ਸਤ ਸੇਵਕ ਪ੍ਰਭ ਕੈ ਲਾਗੈ ਪਾਏ ਸਤਿਗੁਰ ਪੂਰਾ ਮਿਲੈ ਮਿਲਾਏ ਆਪ ਦਿਖਾਵੈ ਆਪੇ ਦੇਖੈ ਹੱਠ ਨਾ ਭਤੀਜੈ ਨਾ ਬਹੁ ਭੇਖੈ ਘੜ ਭਾਂਡੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤੀਆਇਆ ਪੜ ਪੜ ਭੁੱਲ ਹੈ ਚੋਟਾ ਖਾਹੇ ਬਹੁਤ ਸਿਆਣਪ ਆਵਹਿ ਜਾਹੇ ਨਾਮ ਜਪੈ ਨਾਮ ਜਪੈ ਪਉ ਭੋਜਨ ਖਾਏ ਗੁਰਮੁਖ ਸੇਵਕ ਰਹੇ ਸਮਾਏ ਪੂਜਾ ਸਿਲਾ ਪੂਜਾ ਪੂਜ ਸਿਲਾ ਪੂਜ ਸਿਲਾ ਤੀਰਥ ਬਨ ਵਾਸਾ ਭਰਮਤ ਡੋਲਤ ਭਏ ਉਦਾਸਾ।

0: ਘਰ ਸੇਵਾ ਅਸ਼ਟਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤੇਹ ਤੇਹ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਕੀ ਹੈ ਓਟ ਸਾਧ ਰਾਖਹੁ ਦੇ ਕਰ ਹਾਥ ਕਰ ਕਿਰਪਾ ਮੇਲਹੁ ਹਰ ਰਾਇਆ।
1: ਹਾਂਜੀ, ਪਾਠ ਤੱਤੇ ਕੰਨਾ ਕੱਕੇ ਵਿਹਾਰੀ ਆਇਆ, ਸ਼ੁੱਧ ਪਾਠ ਹੋਇਆ। ਸਾਰਿਆਂ ਨੇ ਧਿਆਨ ਰੱਖਣਾ ਇਸ ਗੱਲ ਦਾ, ਤਾਕੀ ਅਰਥ ਹੈ ਤੱਕੀ ਹੈ ਓਟ ਸਾਧ ਵੀ, ਸਾਧੂ ਦੀ ਓਟ ਤੱਕ ਲਈ, ਤਾ ਕੀ ਬੋਲਾ ਨਹੀਂ ਬੋਲਣਾ, ਤਾਕੀ ਹੈ ਓਟ ਸਾਧ ਜੀ।
0: ਅਨਕ ਜਨਮ ਭ੍ਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗਾਉ ਚਰਨ ਗੋਬਿੰਦ ਜੀ ਕਾ ਮਾਰਗ ਦੇਹ ਜੀ ਬਤਾਈ ਰਹਾਓ ਅਨਕ ਓ ਪਾਵ ਕਰੋ ਮਾਇਆ ਕਉ ਬਚਿਤ ਧਰੋ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ਕੋਈ ਐਸੋ ਰੇ ਭੇਟੈ ਸੰਤ ਮੇਰੀ ਲਾਹੈ ਸਗਲ ਚਿੰਤ ਠਾਕੁਰ ਸੋ ਠਾਕੁਰ ਸਿਉ ਮੇਰਾ ਰੰਗ ਲਾਵੈ ਪੜੇ ਰੇ ਸਗਲ ਬੇਦ ਨਹਿ ਚੂਕੈ ਮਨ ਭੇਦ ਇੱਕ ਖਿਨ ਨਾ ਧੀਰ ਹੈ ਮੇਰੇ ਘਰ ਕੇ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ ਇੱਕ ਅੰਮ੍ਰਿਤ ਨਾਮ ਮੇਰਾ ਹਿਰਦੈ ਸਿੰਚਾ ਜੇਤੇ ਰੇ ਤੀਰਥ ਨਹਾਏ ਅਹੰ ਬੁੱਧ ਮੈਲ ਲਾਏ ਘਰ ਕੋ ਠਾਕੁਰ ਇੱਕ ਤਿਲ ਨਾ ਮਾਨੈ ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ ਨਾਨੈ ਸਗਲ ਅਸ਼ਰਮ ਕੀਨੇ ਸਗਲ ਅਸ਼ਰਮ ਕੀਨੇ ਮਨੁਆ ਨਹਿ ਪਤੀਨੇ ਵਿਵੇਕਹੀਨ ਦੇਹੀ ਧੋਏ ਕੋਈ ਪਾਈਐ ਰੇ ਪੁਰਖ ਵਿਧਾਤਾ ਪਾਰ ਬਹਿਮਕੈ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਲ ਖੋਏ ਮੇਰੇ ਮਨ ਕੀ ਦੁਰਮਤ ਮਲ ਖੋਏ ਕਰਮ ਧਰਮ ਜੁਗਤਾ ਨਿਮਖ ਨਾ ਹੇਤ ਕਰਤਾ ਗਰਬ ਗਰਬ ਪੜੈ ਕਹੀ ਨਾ ਲੇਖੈ ਗਰਬ ਗਰਬ ਪੜੈ ਕਹੀ ਨਾ ਲੇਖੈ ਕਰਮ ਧਰਮ ਜੁਗਤਾ ਨਿਮਖ ਨਾ ਹੇਤ ਕਰਤਾ ਗਰਬ ਗਰਬ ਪੜੈ ਕਹੀ ਨਾ ਲੇਖੈ ਜਿਸ ਭੇਟੀਐ ਸਫਲ ਮੂਰਤ ਕਰੈ ਸਦਾ ਕੀਰਤ ਗੁਰ ਪ੍ਰਸਾਦ ਕੋਉ ਨੇਤ੍ਰਹੁ ਪੇਖੈ ਮਨ ਹੱਠ ਜੋ ਕਮਾਵੈ ਤਿਲ ਨਾ ਲੇਖੈ ਪਾਵੈ ਬਗੁਲ ਜੋ ਧਿਆਨ ਲਾਵੈ ਮਾਇਆ ਰੇ ਧਾਰੀ ਕੋਈ ਐਸੋ ਰੇ ਸੁਖ ਹੈ ਦਾਈ ਪ੍ਰਭ ਕੀ ਕਥਾ ਸੁਣਾਈ ਤਿਸ ਭੇਟੇ ਗਤ ਹੋਏ ਹਮਾਰੀ ਸੋ ਪ੍ਰਸੰਨ ਗੋਪਾਲ ਰਾਏ ਕਾਟੈ ਰੇ ਬੰਧਨ ਮਾਏ ਗੁਰ ਕੈ ਸ਼ਬਦ ਮੇਰਾ ਮਨ ਰਾਤਾ ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ ਸੁਖ ਨਾਨਕ ਲਾਧੇ ਹਰ ਚਰਨ ਪ੍ਰਾਤਾ ਸਫਲ ਸਫਲ ਭਈ ਸਫਲ ਸਫਲ ਸਫਲ ਸਫਲ ਭਈ ਸਫਲ ਯਾਤਰਾ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਨ ਰਹੇ ਮਿਲੇ ਸਾਦਾ ਰਹਾਓ ਦੂਜਾ।
2: ਧਨਾਸਰੀ ਮਹੱਲਾ ਪਹਿਲਾ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੀਰਥ ਨਹਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ।

0: ਤਾ ਪਾਈਐ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਅੰਦਰ ਸਾਚਾ ਨੇਹੁ ਪੂਰੇ ਸਤਿਗੁਰੈ ਜੀਉ ਹੋ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਉ ਕਦੇ ਨਾ ਵਿਸਾਰੀ ਅਨ ਦਿਨ ਸੰਭਾਰੀ ਜਾ ਨਾਮ ਲਈ ਤਾ ਜੀਵਾ ਸਰਵਣੀ ਸੁਣੀ ਸਰਵਣੀ ਸੁਣੀ ਤਾ ਇਹੋ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾ ਸਤਿਗੁਰ ਮੇਲੇ ਅਨ ਦਿਨ ਵਿਵੇਕ ਬੁੱਧ ਵਿਚਰੈ ਅੰਦਰ ਸਾਚਾ ਨੇ ਹੋ ਪੂਰੇ ਸਤਿਗੁਰੈ ਸਤ ਸੰਗਤ ਮਿਲੈ ਵਡਭਾਗ ਤਾ ਹਰ ਰਸ ਆਵਏ ਜੀਓ ਅਨ ਦਿਨ ਰਹਿ ਲਿਵ ਲਾਏ ਤਾ ਸਹਿਜ ਸਮਾਵੇ ਜੀਓ ਸਹਿਜ ਸਮਾਵੈ ਤਾ ਹਰ ਮਨ ਭਾਵੈ ਸਦਾ ਅਤੀਤ ਬੈਰਾਗੀ ਹਲਤ ਪਲਤ ਸੋਭਾ ਜਗ ਅੰਤਰ ਰਾਮ ਨਾਮ ਲਿਵ ਲਾਗੀ ਹਰਖ ਸੋਗ ਦੋਹਾ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵਏ ਸਤ ਸੰਗਤ ਮਿਲੈ ਵਡਭਾਗ ਸਤ ਸੰਗਤ ਮਿਲੈ ਵਡਭਾਗ ਤਾ ਹਰ ਰਸ ਆਵਏ ਜੀਓ ਦੂਜੈ ਭਾਏ ਦੁਖ ਹੋਏ ਮਨਮੁਖ ਜਮ ਜੋਹਿਆ ਜੀਓ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜੀਓ ਮਾਇਆ ਦੁਖ ਮੋਹਿਆ ਹੋਮੈ ਰੋਹਿਆ ਮਾਇਆ ਦੁਖ ਮੋਹਿਆ ਹੋਮੈ ਰੋਹਿਆ ਮੇਰੀ ਮੇਰੀ ਕਰਤ ਵਿਹਾਵੇ ਜੋ ਪ੍ਰਭ ਦੇ ਤਿਸ ਚੇਤੈ ਨਾਹੀ ਅੰਤ ਗਿਆ ਪਛੋਤਾਵੇ ਬਿਨ ਨਾਵੈ ਕੋ ਸਾਥ ਨਾ ਚਾਲੈ ਪੁੱਤਰ ਕਲੱਤਰ ਮਾਇਆ ਧੋਹਿਆ ਦੂਜੈ ਭਾਏ ਦੁਖ ਹੋਏ ਮਨਮੁਖ ਜਮ ਜੋਹਿਆ ਜੀਓ ਕਰ ਕਿਰਪਾ ਲੇ ਹੋ ਮਿਲਾਏ ਮਹਿਲ ਹਰ ਪਾਇਆ ਜੀਓ ਸਦਾ ਰਹਿ ਕਰ ਜੋੜ ਪ੍ਰਭ ਮਨ ਭਾਇਆ ਜੀਓ ਪ੍ਰਭ ਮਨ ਭਾਵੈ ਤਾ ਹੁਕਮ ਸਮਾਵੈ ਹੁਕਮ ਮਨ ਸੁਖ ਪਾਇਆ ਅਨ ਦਿਨ ਜਪਤ ਰਹਿ ਦਿਨ ਰਾਤੀ ਸਹਿਜੇ ਨਾਮ ਧਿਆਇਆ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਲੇ ਹੋ ਮਿਲਾਏ ਮਹਿਲ ਹਰ ਪਾਵੇ ਜੀਓ ਧਨਾਸਰੀ ਮਹੱਲਾ ਪੰਜਵਾਂ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਇਆਲ ਜਿਸ ਸੰਗ ਹਰ ਗਾਵੀਐ ਜੀਓ ਅੰਮ੍ਰਿਤ ਹਰ ਕਾ ਨਾਮ ਸਾਧ ਸੰਗ ਰਾਵੀਐ ਜੀਓ ਭਜ ਸੰਗ ਸਾਧੂ ਇੱਕ ਅਰਾਧੂ ਜਨਮ ਮਰਨ ਦੁਖ ਨਾ ਸਹੇ ਤੁਰ ਕਰਮ ਲਿਖਿਆ ਸਾਚ ਸਿੱਖਿਆ
1: ਕਰਮ ਪੂਲੈ ਤੁਰ ਕਰਮ ਲਿਖਿਆ
0: ਤੁਰ ਕਰਮ ਲਿਖਿਆ ਤੁਰ ਕਰਮ ਲਿਖਿਆ ਸਾਚ ਸਿੱਖਿਆ ਕੱਟੀ ਜਮਕੀ ਫਾਸਏ ਭੈ ਭਰਮ ਨਾਠੇ ਛੁੱਟੀ ਗਾਠੇ ਜਮ ਪੰਥ ਮੂਲ ਨਾ ਆਵੇ।

ਲਗਾਤਾਰ ਸਰਬ ਦੁਖ ਭੰਜਨੋ ਜੀਉ ਦੁਖ ਹਰਤ ਕਰਤਾ ਸੁਖ ਹੈ ਸਵਾਮੀ ਸਰਣ ਸਾਧੂ ਆਇਆ ਸੰਸਾਰ ਸਾਗਰ ਮਹਾ ਬਿਖੜਾ ਪਲ ਏਕ ਮਾਹਿ ਤਰਾਇਆ ਪੂਰ ਰਹਿਆ ਸਰਬ ਥਾਈ ਗੁਰ ਪੂਰ ਰਹਿਆ ਸਰਬ ਥਾਈ ਗੁਰ ਗਿਆਨ ਨੇਤਰੀ ਅੰਜਨੋ

ਮਾ ਦਾਉ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵਾਓ ਚਿਰ ਭਇਓ ਦਰਸ਼ਨ ਦੇਖੇ ਚਿੱਤ ਸਿਮਰਨ ਕਰੋ ਨੈਣ ਅਵਲੋਕਨੋ ਚਿੱਤ ਸਿਮਰਨ ਕਰੋ ਨੈਣ ਅਵਲੋਕਨੋ ਸ੍ਰਵਣ ਬਾਣੀ ਸੁਜਸ ਪੂਰ ਰਾਖਾਓ ਮਨ ਸੁਮਧ ਕਰ ਮਨ ਸੁਮਧ ਕਰ ਕਰੋ ਚਰਨ ਹਿਰਦੇ ਧਰੋ ਰਸਨ ਅੰਮ੍ਰਿਤ ਰਾਮ ਨਾਮ ਭਾਖਾਓ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ ਮੈਂ ਤਉ ਮੋਲ ਮਹਿਗੀ ਲਈ ਜੀ ਸਟੈ ਰਹਾਓ ਮੈਂ ਤਉ ਮੋਲ ਮਹਿਗੀ ਲਈ ਜੀ ਸਟੈ ਰਹਾਓ ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ ਭਾਵ ਬਿਨ ਭਗਤ ਨਹੀਂ ਭਾਉ ਭਾਵ ਬਿਨ ਭਗਤ ਨਹੀਂ ਹੋਏ ਤੇਰੀ ਕਹਿ ਰਵਿਦਾਸ ਇੱਕ ਬੇਨਤੀ ਹਰ ਸਿਓ ਪੈਜ ਰੱਖਾਓ ਰਾਜਾ ਰਾਮ ਮੇਰੀ ਨਾਮ ਤੇਰੋ ਆਰਤੀ ਮੱਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਾਸ ਸਾਰੇ ਰਹਾਓ ਨਾਮ ਤੇਰੋ ਆਸਨੋ ਨਾਮ ਤੇਰੋ ਉਰਸਾ ਨਾਮ ਤੇਰਾ ਕੇਸਰੋ ਲੇ ਛਟਕਾਰੇ ਨਾਮ ਤੇਰਾ ਅੰਬੁਲਾ ਨਾਮ ਤੇਰੋ ਚੰਦਨੋ

0: ਚਵਰ ਢੋਲਾਰੇ ਦਸ ਅਠਾ ਅੱਠ ਸਠੇ ਚਾਰੇ ਖਾਣੀ ਇਹ ਵਰਤਨ ਹੈ ਸਗਲ ਸੰਸਾਰੇ ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਧਨਾਸਰੀ ਬਾਣੀ ਭਗਤਾਂ ਕੀ ਤਰਲੋਚਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਰਾਇਣ ਨਿੰਦਸ ਕਾਏ ਭੁੱਲੀ ਗਵਾਰੀ ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ ਰਹਾਉ ਸੰਕਰਾ ਮਸਤਕ ਬਸਤਾ ਸੁਰਸਰੀ ਇਸ ਨਾਨ ਰੇ ਕੁਲ ਜਨ ਮਧ ਕੁਲ ਜਨ ਮਧੇ ਮਿਲਿਓ ਸਾਰਗ ਪਾਨ ਰੇ
1: ਇਸੇ ਤਰ੍ਹਾਂ ਯਈਆ ਪੈਰ ਵਿੱਚ ਧਿਆਨ ਨਾਲ ਰੱਖਣਾ ਹੈ। ਕਈ ਵਾਰੀ ਦੇਖ ਕੇ ਪਾਠ ਇੱਦਾਂ ਲੱਗਦਾ ਵੀ ਇਹ ਕਿਵੇਂ ਆ ਗਿਆ, ਹੁਣ ਇਹਨੂੰ ਕਿਵੇਂ ਬੋਲਾਂਗੇ, ਪਰ ਅੱਧਾ ਯਈਆ ਪੈਰ ਵਿੱਚ ਜਿਵੇਂ ਪਾਠ ਹੋਇਆ ਮਿਲਿਓ ਇਸੇ ਤਰ੍ਹਾਂ ਹੀ ਕਰਨਾ।
0: ਕੁਲ ਜਨ ਮਧੇ ਮਿਲਿਓ ਸਾਰਗ ਪਾਨ ਰੇ ਕਰਮ ਕਰ ਕਲੰਕ ਮਫੀਟ ਸਰੀ ਵਿਸੂ ਕਾ ਦੀਪਕ ਸੁਆਮੀ ਤਾ ਚੇ ਰੇ ਸੁਆਰਥੀ ਪੰਖੀ ਰਾਏ ਗਰੁੜ ਤਾ ਚੇ ਬਾਧਵਾ ਕਰਮ ਕਰ ਅਰੁਣ ਪਿੰਗੁਲਾਰੀ ਅਨਿਕ ਪਾਤਿਕ ਹਰਤਾ ਤ੍ਰਿਭਵਨ ਨਾਥਰੀ ਤੀਰਥ ਤੀਰਥ ਭ੍ਰਮਤਾ ਲਹਿ ਨਾ ਪਾਰ ਰੀ ਕਰਮ ਕਰ ਕਪਾਲ ਮਫੀਟ ਸਰੀ ਅੰਮ੍ਰਿਤ ਸੱਸੀਅ ਧੇਨ ਲਛਮੀ ਕਲਪਤਰ ਸਿਖਰ ਸੁਨਾਗਰ ਨਦੀ ਚੇ ਨਾਥੰ ਕਰਮ ਕਰ ਖਾਰ ਮਫੀਟ ਸਰੀ ਦਾਦੀ ਰੇ ਲੰਕਾ ਗੜ ਉਪਾੜੀ ਲੇ ਰਾਵਣ ਬਣ ਸਲ ਬਿਸਲ ਆਣ ਤੋਖੀ ਰੇ ਹਰੀ ਕਰਮ ਕਰ ਕਸ਼ੌਟੀ ਮਫੀਟ

0: ਦੇ ਸੈਣ ਭਣੈ ਭਜ ਪਰਮਾਨੰਦੇ ਪੀਪਾ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨਹੀਂ ਬੇਦਾ ਕਾਇਓ ਪੂਜਾ ਪਾਤੀ ਕਾਇਆ ਬਹੁ ਖੰਡ ਖੋਜਤੇ ਨਾਵ ਨਿਧ ਪਾਈ ਨਾ ਕਛ ਆਇਬੋ ਨਾ ਕਛ ਜਾਇਬੋ ਰਾਮ ਕੀ ਦੁਹਾਈ ਰਹਾਓ ਜੋ ਬਹਿ ਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਪੀਪਾ ਪ੍ਰਣਵੈ ਪਰਮ ਤਤ ਹੈ ਸਤਿਗੁਰ ਹੋਏ ਲਿਖਾਵੈ ਧੰਨਾ।
1: ਜਿਹੜਾ ਉੱਪਰ ਮੰਗਲਾ ਚਰਨ ਆਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਥੇ ਥੋੜੀ ਜਿਹੀ ਵਿਲੱਖਣਤਾ ਇਹ ਹੈ ਵੀ ਇੱਕੋ ਮੰਗਲਾ ਚਰਨ ਦੇ ਹੇਠਾਂ ਚਾਰ ਭਗਤਾਂ ਦੇ ਸ਼ਬਦ ਦਰਜ ਹੋਏ ਹੋਏ ਨੇ। ਸੋ ਪਹਿਲਾ ਤਰਲੋਚਨ ਜੀ ਦਾ, ਦੂਸਰਾ ਸੈਣ ਜੀ ਦਾ, ਤੀਸਰਾ ਭਗਤ ਪੀਪਾ ਜੀ ਦਾ ਹੋ ਗਿਆ, ਤੇ ਚੌਥਾ ਹੁਣ ਭਗਤ ਧੰਨਾ ਜੀ ਦਾ ਆ ਰਿਹਾ। ਸੋ ਇਹ ਵੀ ਥੋੜਾ ਜਿਹਾ ਇਹ ਵਿਲੱਖਣ ਢੰਗ ਨਾਲ ਮਹਾਰਾਜ ਨੇ ਦਰਜ ਕੀਤਾ। ਇੱਥੇ ਮੰਗਲਾ ਚਰਨ ਸਾਰਾ ਸਾਂਝਾ ਹੀ ਰੱਖਿਆ ਗਿਆ ਜੀ।
0: ਧੰਨਾ ਗੋਪਾਲ ਤੇਰਾ ਯਾਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਤਾ ਰਹਾਉ ਦਾਲ ਸੀਧਾ ਮਾਂਗਉ ਘੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਪਨੀਆ ਸ਼ਾਦਨ ਨੀਕਾ ਅਨਾਜ ਮੰਗਉ ਸਤ ਸੀਕਾ ਗਊ ਭੈਸ ਮੰਗਉ ਲਾਵੇਰੀ ਇਕ ਤਾਜਨ ਤੁਰੀ ਚੰਗੇਰੀ ਘਰ ਕੀ ਗੀ ਹਨ ਚੰਗੀ ਜਨ ਧੰਨਾ ਲੇਵੈ ਮੰਗੀ।
2: ਇੱਥੇ ਹੁਣ ਆਪਾਂ ਬ੍ਰੇਕ ਕਰ ਲੈਂਦੇ ਹਾਂ, 5-7 ਮਿੰਟ ਵਿੱਚ ਜਲ ਪਾਣੀ ਵਰਤ ਕੇ ਫਿਰ ਹਾਜ਼ਰ ਹੋ ਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸੱਜ ਕੇ ਪੋਥੀਆਂ ਪ੍ਰਕਾਸ਼ ਕਰ ਲਓ। ਦਸ ਅੰਗ ਬਾਕੀ ਹਨ, ਰਲ ਮਿਲ ਕੇ ਅੱਗੇ ਆਪਾਂ ਹੁਣ ਪਾਠ ਸਰਵਣ ਕਰੀਏ ਸੰਥਿਆ ਰੂਪ ਵਿੱਚ ਨਾਲ ਦੀ ਨਾਲ। ਸੋ ਜੈਤ ਸ੍ਰੀ ਰਾਗ ਹੁਣ ਪ੍ਰਾਰੰਭ ਹੋਣ ਲੱਗਿਆ। ਜੈਤ ਸ੍ਰੀ ਰਾਗ ਦਾ ਸਮਾਂ ਹੁੰਦਾ ਸ਼ਾਮ ਦਾ, ਜਿਹੜਾ ਦਿਨ ਦਾ ਚੌਥਾ ਪਹਿਰ ਵੀ ਅਸੀਂ ਕਹਿ ਦਿੰਦੇ ਹਾਂ। ਸ਼ਾਮ ਨੂੰ 3 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਸਮਾਂ ਹੁੰਦਾ ਹੈ ਜੈਤ ਸ੍ਰੀ ਰਾਗ ਦਾ। ਸੋ ਇਸ ਕਰਕੇ ਭਾਰਤੀ ਜਿਹੜਾ ਸ਼ਾਸਤਰੀ ਸੰਗੀਤ ਹੈ ਉਹਦੇ ਅਨੁਸਾਰ ਥੋੜਾ ਸਮਾਂ ਹੋਰ ਵੀ ਕਈ ਵਾਰੀ ਸੋਚਦੇ ਆ ਕਿ ਜੈਤ ਸ੍ਰੀ ਰਾਗ ਦਾ ਰਾਤ ਦਾ ਸਮਾਂ ਹੁੰਦਾ, ਪਰ ਗੁਰਮਤਿ ਸੰਗੀਤ ਦੇ ਮੁਤਾਬਕ ਜੋ ਸਾਡੇ ਵਿੱਚ ਗਾਇਆ ਜਾਂਦਾ ਹੈ ਉਹ ਜੈਤ ਸ੍ਰੀ ਰਾਗ ਦਾ ਸਮਾਂ ਜਿਹੜਾ ਉਹ ਸ਼ਾਮ ਨੂੰ 3 ਵਜੇ ਤੋਂ ਲੈ ਕੇ 6 ਵਜੇ ਤੱਕ ਦਾ। ਆਓ ਹੁਣ ਅੱਗੇ ਆਪਾਂ ਪਾਠ ਪ੍ਰਾਰੰਭ ਕਰੀਏ। ਬੇਨਤੀ ਹੈ ਭਾਈ ਸਾਹਿਬ ਜੀ ਨੂੰ ਸਰਵਣ ਕਰਾਓ ਜੀ।
1: ਜੈ ਸ੍ਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੇਰਾ ਹੀਰੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ,

ਤੇ ਮੋਹ ਮਾਇਆ ਨਿਤ ਫਾਥਾ ਤਿੰਨ ਸਾਧੂ ਚਰਨ ਨਾ ਸੇਵੇ ਕਬਹੂ ਤਿੰਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲਿਓ ਜਨਮ ਸਨਾਥਾ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਮੋਕੋ ਕੀਜੈ ਮੋਕੋ ਕੀਜੈ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਰ ਦਇਆ ਧਾਰ ਜਗਨਨਾਥਾ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚੱਲ ਹੈ ਮਾਰਗ ਪੰਥਾ ਹਮ ਅੰਧੁਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ ਜੈ ਸ੍ਰੀ ਮਹੱਲਾ ਚੌਥਾ ਹੀਰਾ ਲਾਲ ਅਮੋਲਕ ਹੈ ਭਾਰੀ ਬਿਨ ਗਾਹਕ ਮੀਕਾ ਕਾਖਾ ਰਤਨ ਗਾਹਕ ਗੁਰ ਸਾਧੂ ਦੇਖਿਓ ਤਾਬ ਰਤਨ ਬਿਕਾਨੋ ਲਾਖਾ ਮੇਰਾ ਮਨ ਗੁਪਤ ਹਾਰ ਹਰ ਰਾਖਾ ਮੇਰਾ ਮਨ ਗੁਪਤ ਹੀਰ ਹਰ ਰਾਖਾ ਮੇਰਾ ਮਨ ਗੁਪਤ ਹੀਰ ਹਰ ਰਾਖਾ ਦੀਨ ਦਿਆਲ ਮਿਲਾਇਓ ਗੁਰ ਸਾਧੂ ਗੁਰ ਮਿਲਿਆ ਹੀਰ ਪਰਾਖਾ ਰਹਾਓ ਮਨਮੁਖ ਕੋਠੀ ਅਗਿਆਨ ਅੰਧੇਰਾ ਤਿੰਨ ਘਰ ਰਤਨ ਨਾ ਲਾਖਾ ਤੇ ਉਜੜ ਭਰਮ ਮੂਏ ਗਾ ਵਾਰੀ ਮਾਇਆ ਭੁਅੰਗ ਬਿਖ ਚਾਖਾ ਹਰ ਹਰ ਸਾਧ ਮਿਲ ਹੋ ਜਨ ਨੀਕੇ ਹਰ ਸਾਧੂ ਸਰਣ ਹਮ ਰਾਖਾ ਹਰ ਅੰਗੀਕਾਰ ਕਰਹੋ ਪ੍ਰਭ ਸਵਾਮੀ ਹਮ ਪਰੇ ਭਾਗ ਤੁਮ ਪਾਖਾ ਜਿਹਵਾ ਕਿਆ ਗੁਣ ਆਖ ਵਖਾਣ ਹੈ ਤੁਮ ਵਟ ਅਗਮ

0: ਹਰ ਹਰ ਆਨ ਮਿਲਾਇਓ ਗੁਰ ਸਾਧੂ
1: ਉਗਲਾਨਾ
0: ਮੇਰਾ ਮਨ ਆਲਸੀਆ ਉਗਲਾਨਾ ਹਰ ਹਰ ਆਨ ਮਿਲਾਇਓ ਗੁਰ ਸਾਧੂ ਮਿਲ ਸਾਧੂ ਕਪਟ ਖੁਲਾਨਾ ਰਹਾਉ
1: ਖੁਲਾਨਾ ਲੱਲਾ ਭਾਰਾ ਕਰਕੇ
0: ਹਰ ਹਰ ਆਨ ਮਿਲਾਇਓ ਗੁਰ ਸਾਧੂ ਮਿਲ ਸਾਧੂ ਕਪਟ ਖੁਲਾਨਾ ਰਹਾਉ ਗੁਰ ਖਿਨ ਖਿਨ ਪ੍ਰੀਤ ਲਾ ਗੁਰ ਖਿਨ ਖਿਨ ਪ੍ਰੀਤ ਲਗਾਵ ਹੋ ਮੇਰਾ ਹੀਰੈ ਮੇਰੇ ਪ੍ਰੀਤਮ ਨਾਮ ਪਰਾਨਾ ਬਿਨ ਨਾਵੈ ਮਰ ਜਾਈਐ ਮੇਰੇ ਠਾਕੁਰ ਜਿਉ ਅਮਲੀ ਅਮਲ ਲੁਭਾਨਾ ਜਿਨ ਮਨ ਪ੍ਰੀਤ ਲੱਗੀ ਹਰ ਕੇਰੀ ਤਿੰਨ ਧੁਰ ਭਾਗ ਪੁਰਾਨਾ ਜਿਨ ਮਨ ਪ੍ਰੀਤ ਲੱਗੀ ਹਰ ਕੇਰੀ ਤਿੰਨ ਧੁਰ ਭਾਗ ਪੁਰਾਨਾ ਤਿੰਨ ਹਮ ਚਰਨ ਸਰੇਵ ਹੈ ਖਿਨ ਖਿਨ ਜਿਨ ਹਰ ਹਰ ਮੀਠ ਲਗਾਨਾ ਹਰ ਹਰ ਕਿਰਪਾ ਧਾਰੀ ਮੇਰਾ ਠਾਕੁਰ ਹਰ ਹਰ ਕਿਰਪਾ ਧਾਰੀ ਮੇਰਾ ਠਾਕੁਰ ਹਰ ਹਰ ਕਿਰਪਾ ਧਾਰੀ ਮੇਰਾ ਠਾਕੁਰ ਜਨ ਜਨ ਬਿਛੁਰਿਆ ਚਿਰੀ ਮਿਲਾਨਾ
1: ਪਿਛਲੀ ਪੰਕਤੀ ਪੜ੍ਹਦੇ ਹੋ ਦੋ ਵਾਰੀ ਹਰ ਹਰ ਪੜਿਆ ਗਿਆ
0: ਜਿਨ ਮਨ ਪ੍ਰੀਤ ਲੱਗੀ ਹਰ ਕੇਰੀ ਤਿੰਨ ਧੁਰ ਭਾਗ ਪੁਰਾਨਾ ਤਿੰਨ ਹਮ ਚਰਨ ਸਰੇਵ ਹੈ ਖਿਨ ਖਿਨ ਜਿਨ ਹਰ ਮੀਠ ਲਗਾਨਾ ਹਰ ਹਰ ਕਿਰਪਾ ਧਾਰੀ ਮੇਰਾ ਠਾਕੁਰ ਜਨ ਬਿਛੁਰਿਆ ਚਿਰੀ ਮਿਲਾਨਾ ਧਨ ਧਨ ਸਤਿਗੁਰ ਜਿਨ ਨਾਮ ਦ੍ਰਿੜਾਇਆ ਜਨ ਨਾਨਕ ਤਿਸ ਕੁਰਬਾਨਾ ਜੈ ਸ੍ਰੀ ਮਹੱਲਾ ਚੌਥਾ ਸਤਿਗੁਰ
2: ਜੈਤ ਸ੍ਰੀ ਤਤ ਬੋਲ ਕੇ ਪਾਠ ਕਰਨਾ ਧਿਆਨ ਦੇ ਨਾਲ ਜੈਤ ਸ੍ਰੀ
0: ਜੈਤ ਸ੍ਰੀ ਮਹੱਲਾ
2: ਹਾਂਜੀ ਕਈ ਜਗ੍ਹਾ ਤੇ ਸ੍ਰੀ ਪਾਠ ਵੀ ਆ ਸਕਦਾ ਸ਼ਾਇਦ ਤੇ ਜਿੱਥੇ ਜੋ ਲਿਖਿਆ ਉਹ ਪਾਠ ਕਰਨਾ ਜੈਤ ਸ੍ਰੀ ਸ੍ਰੀ ਨਹੀਂ ਕਹਿਣਾ ਇਹਨੂੰ ਜੀ
0: ਜੈਤ ਸ੍ਰੀ ਮਹੱਲਾ ਚੌਥਾ ਸਤਿਗੁਰ ਸਾਜਨ ਪੁਰਖ ਵੱਡ ਪਾਇਆ ਹਰ ਰਸਕ ਰਸਕ ਫਲ ਲਾਗੇ ਬਾ ਮਾਇਆ ਭਯੰਗ ਗ੍ਰਸਿਓ ਹੈ ਪ੍ਰਾਣੀ ਗੁਰ ਬਚਨੀ ਬਿਸ ਹਰ ਕਾਢੇ ਬਾ ਮਾਇਆ ਭਯੰਗ ਗ੍ਰਸਿਓ ਹੈ ਪ੍ਰਾਣੀ ਗੁਰ ਬਚਨੀ ਬਿਸ ਹਰ ਕਾਢੇ ਬਾ ਮੇਰਾ ਮਨ ਰਾਮ ਨਾਮ ਰਸ ਲਾਗੇ ਬਾ ਹਰ ਕੀਏ ਪਤਿਤ ਪਵਿੱਤਰ ਮਿਲ ਸਾਧੂ ਹਰ ਕੀਏ ਪਤਿਤ ਪਵਿੱਤਰ ਮਿਲ ਸਾਧ ਗੁਰ ਹਰ ਨਾਮੈ ਹਰ ਹਰ ਰਸ ਚਾਖੇ ਬਾ ਰਹਾਉ ਧਨ ਧਨ ਵਡ ਭਾਗ ਮਿਲਿਓ ਗੁਰ ਸਾਧੂ ਮਿਲ ਸਾਧੂ ਲਾਵ ਮਿਲ ਸਾਧੂ ਲਿਵ ਉਨ ਮਨ ਲਾਗੇ ਬਾ ਤ੍ਰਿਸ਼ਨਾ ਅਗਨ ਬੁਝੀ ਸ਼ਾਂਤ ਪਾਈ ਹਰ ਨਿਰਮਲ ਨਿਰਮਲ ਗੁਣ ਗਾਏ ਬਾ ਹਰ ਨਿਰਮਲ ਨਿਰਮਲ ਗੁਣ ਗਾਏ ਬਾ ਤਿਨ ਕੇ ਭਾਗ ਖੀਨ ਧੁਰ ਪਾਏ ਜਿਨ ਸਤਿਗੁਰ ਦਰਸ ਨਾ ਪਾਏ ਬਾ ਤੇ ਦੂਜੈ ਭਾਏ ਪਵਹਿ ਗ੍ਰਭ ਜੋਨੀ ਤੇ ਦੂਜੈ ਭਾਏ ਪਵਹਿ ਗ੍ਰਭ ਜੋਨੀ ਸਭ ਬਿਰਥਾ ਜਨਮ ਤਿਨ ਜਾਏ ਬਾ ਹਰ ਦੇਹ ਬਿਮਲ ਮਤ ਗੁਰਸਾਧ ਪਗ ਸੇਵ ਹੈ ਹਮ ਹਰ ਮੀਠ ਲਗਾਏ ਬਾ ਜਨ ਨਾਨਕ ਰੇਨ ਸਾਧ ਪਗ ਮਾਂਗੈ ਹਰ ਹੋਏ ਦਇਆਲ ਦਿਵਾਏ ਬਾ ਜੈ ਸ੍ਰੀ ਮਹੱਲਾ ਚੌਥਾ
3: ਜੈਤ ਸ੍ਰੀ ਮਹੱਲਾ ਚੌਥਾ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬੰਝ

ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦੀਓ ਮਨ ਸਮਝਾ ਰਹਾਓ ਹਰ ਕੀਰਤ ਕਲ ਯੁਗ ਪਦ ਉਤਮ ਹਰ ਪਾਈਐ ਸਤਿਗੁਰ ਮਾਝਾ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪ੍ਰਗਾਜਾ ਦਰਸ਼ਨ ਸਾਧ ਮਿਲਿਓ ਵਡਭਾਗੀ ਸਭ ਕਿਲ ਬਿਖ ਗਏ ਗਵਾਜਾ ਸਤਿਗੁਰ ਸਾਹ ਪਾਇਆ ਵੱਡ ਦਾਣਾ ਹਰ ਕੀਏ ਬਹੁ ਗੁਣ ਸਾਜਾ ਜਿਨ ਕਉ ਕਿਰਪਾ ਕਰੀ ਜਗ ਜੀਵਨ ਹਰ ਓਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜੈਤ ਸਰੀ ਮਹੱਲਾ ਚੌਥਾ ਸਤ ਸੰਗਤ ਸਾਧ ਪਾਈ ਵਡਭਾਗੀ ਮਨ ਚਲਤਾ ਭਇਓ ਅਰੂੜਾ ਅਨਹਤ ਧੁਨ ਸਤ ਸੰਗਤ ਸਾਧ ਪਾਈ ਵਡਭਾਗੀ ਮਨ ਚਲਤਾ ਭਇਓ ਅਰੂੜਾ ਅਨਹਦ ਅਨਹਤ ਧੁਨ ਵਾਜ ਹੈ ਨਿਤ ਵਾਜੇ ਹਰ ਅੰਮ੍ਰਿਤ ਧਾਰ ਰਸ ਲੀੜਾ ਸਤ ਸੰਗਤ ਸਾਧ ਪਾਈ ਵਡਭਾਗੀ ਮਨ ਚਲਤਾ ਭਇਓ ਅਰੂੜਾ ਅਨਹਤ ਧੁਨ ਵਾਜ ਹੈ ਨਿਤ ਵਾਜੇ ਹਰ ਅੰਮ੍ਰਿਤ ਧਾਰ ਰਸ ਲੀੜਾ ਮੇਰੇ ਮਨ ਜਪ ਰਾਮ ਨਾਮ ਹਰ ਰੂੜਾ ਮੇਰਾ ਮਨ ਤਨ ਪ੍ਰੀਤ ਲਗਾਈ ਸਤਿਗੁਰ

0: ਜਿਨ ਹਰ ਅਰਥ ਸਰੀਰ ਲਗਾਇਆ, ਗੁਰ ਸਾਧੂ ਬਹੁ ਸਰਦਾ ਲਾਏ ਮੁਖ ਧੂੜਾ, ਹਲਤ ਪਲਤ ਹਰ ਸੋਭਾ ਪਾਵ ਹੈ, ਹਰ ਰੰਗ ਲੱਗਾ ਮਨ ਗੂੜਾ, ਹਰ ਹਰ ਮੇਲ ਮੇਲ ਜਨ ਸਾਧੂ, ਹਰ ਹਰ ਮੇਲ ਮੇਲ ਜਨ ਸਾਧੂ, ਹਮ ਸਾਧ ਜਨਾ ਕਾ ਕੀੜਾ, ਜਨ ਨਾਨਕ ਪ੍ਰੀਤ ਲੱਗੀ ਪਗ ਸਾਧ, ਗੁਰ ਮਿਲ ਸਾਧੂ ਪਾ ਖਾਣ ਹਰਿਓ ਮਨ ਮੂੜਾ।
1: ਇਹ ਜੋ ਸ਼ਬਦ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਹਦੇ ਵਿੱਚ ਜਿਹੜਾ ਤੁਕਾਂਤ ਗੁਰੂ ਮਹਾਰਾਜ ਨੇ ਵਰਤਿਆ ਉਹ ਬਾਅਦ ਵਿੱਚ ਰਾੜਾ ਅੱਖਰ ਜੋੜਿਆ ਹਰ ਸ਼ਬਦ ਦੇ ਨਾਲ। ਇਹਦੇ ਵਿੱਚੋਂ ਤਿੰਨ ਜਿਹੜੇ ਪਾਠ ਨੇ ਉਹ ਥੋੜ੍ਹਾ ਜਿਹਾ ਭੋਲੇ ਜੇ ਬੋਲਣੇ ਨੇ। ਇੱਕ ਤਾਂ ਹੈ ਸਾਕਤ ਬੰਧ ਪਏ ਹੈ ਮਾਇਆ, ਬਿਕ ਸੰਚਾ ਹੈ ਲਾਏ ਜਕੀੜਾ, ਇਹਨੂੰ ਜਕੀੜਾ ਨਹੀਂ ਕਹਿਣਾ। ਇਹਦੇ ਨਾਲ ਦੀ ਪੰਕਤੀ ਹੈ ਹਰ ਕੈ ਅਰਥ ਖਰਚ ਨਹਿ ਸਾਕਾ ਹੈ, ਜਮ ਕਾਲ ਸਹ ਹੈ ਸਿਰ ਪੀੜਾ, ਇਹ ਵੀ ਪੀੜਾ ਨਹੀਂ ਕਹਿਣਾ, ਪੀੜਾ ਪੋਲਾ ਹੀ ਬੋਲਣਾ। ਫਿਰ ਅੱਗੇ ਆ ਜਾਓ ਜਿਹੜਾ ਚੌਥਾ ਅੰਕ ਹੈ, ਹਰ ਹਰ ਮੇਲ ਮੇਲ ਜਨ ਸਾਧੂ, ਹਮ ਸਾਧ ਜਨਾ ਕਾ ਕੀੜਾ, ਇਹ ਕੀੜਾ ਨਹੀਂ ਕਹਿਣਾ। ਇਹ ਤਿੰਨ ਜਿਹੜੇ ਸ਼ਬਦ ਪੋਲੇ ਬੋਲਣੇ ਨੇ ਅਤੇ ਬਾਕੀ ਅੜਾੜੇ ਭਾਰੇ ਉਚਾਰਨ ਕਰਨੇ ਨੇ, ਇਹ ਨੋਟ ਕਰ ਲੈਣਾ ਅਤੇ ਯਾਦ ਰੱਖਣਾ।
0: ਜੈਤ ਸਰੀ ਮਹੱਲਾ ਚੌਥਾ ਘਰ ਦੂਜਾ, ਇੱਕ ਓ ਅੰਕਾਰ ਸਤਿਗੁਰ ਪ੍ਰਸਾਦ, ਹਰ ਹਰ ਸਿਮਰਹੁ ਅਗਮ ਅਪਾਰਾ, ਜਿਸ ਸਿਮਰਤ ਦੁੱਖ ਮਿਟੈ ਹਮਾਰਾ, ਹਰ ਹਰ ਸਤਿਗੁਰ ਪੁਰਖ ਮਿਲਾਵਹੁ, ਗੁਰ ਮਿਲਿਆ ਸੁਖ ਹੋਈ ਰਾਮ, ਹਰ ਗੁਣ ਗਾਵਹੁ ਮੀਤ ਹਮਾਰੇ, ਹਰ ਹਰ ਨਾਮ ਰੱਖਹੁ ਔਰ ਧਾਰੇ, ਹਰ ਹਰ ਅੰਮ੍ਰਿਤ ਬਚਨ ਸੁਣਾਵਹੁ, ਗੁਰ ਮਿਲਿਆ ਪ੍ਰਗਟ ਹੋਈ ਰਾਮ, ਮਧ ਸੂਦਨ ਹਰ ਮਾਧੋ ਪ੍ਰਾਨਾ, ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਨਾ, ਹਰ ਹਰ ਦਇਆ ਕਰਹੁ ਗੁਰ ਮਿਲਹੁ, ਪੁਰਖ ਨਿਰੰਜਨ।

0: ਹਰ ਹਰ ਹਰ ਜਸ ਘੂਮਰ ਪਾਵਹੁ ਮਿਲ ਸਤ ਸੰਗ ਉਮਾ ਹਰਾਮ ਆਓ ਸਖੀ ਹਰ ਮੇਲ ਮਿਲਾਹਾ ਸੁਣ ਹਰ ਕਥਾ ਨਾਮ ਲੈ ਲਾਹਾ ਹਰ ਹਰ ਕਿਰਪਾ ਧਾਰ ਗੁਰ ਮਿਲਹੁ ਗੁਰ ਮਿਲਿਆ ਹਰ ਉਮਾ ਹਰਾਮ ਕਰ ਕੀਰਤ ਜਸ ਅਗਮ ਅਥਾਹ ਖਿਨ ਖਿਨ ਰਾਮ ਨਾਮ ਗਾਵਾਹ ਮੋਹ ਕਉ ਧਾਰ ਕਿਰਪਾ ਮਿਲਿਆ ਗੁਰ ਦਾਤੇ ਹਰ ਨਾਨਕ ਭਗਤ ਉਮਾ ਹਰਾਮ ਜੈਤ ਸਰੀ ਮਹੱਲਾ ਚੌਥਾ।
1: ਇਸ ਸ਼ਬਦ ਦੇ ਵਿੱਚ ਜਿਹੜੇ ਚਾਰ ਅੰਕ ਆਏ ਨੇ ਅਤੇ ਅਖੀਰ ਦੇ ਵਿੱਚ ਖੁੱਲ੍ਹੇ ਮੂੰਹ ਵਾਲਾ ਊੜਾ ਅਤੇ ਔਂਕੜ ਨਾਲ ਲਿਖਿਆ ਹੋਇਆ ਅਤੇ ਇਹਦੀ ਦਰਮਿਆਨੀ ਜੀ ਆਵਾਜ਼ ਵਿੱਚ ਜਿਵੇਂ ਭਾਈ ਇਕਬਾਲ ਸਿੰਘ ਜੀ ਨੇ ਪਾਠ ਕੀਤਾ ਉਸੇ ਤਰ੍ਹਾਂ ਹੀ ਕਰਨਾ, ਯਾਦ ਰੱਖਿਓ ਉਹ ਮਹਾਰਾਮ ਇਹ ਚਾਰ ਵਾਰੀ ਆਇਆ ਅਤੇ ਜਦੋਂ ਕਈ ਅੱਖਰਾਂ 'ਤੇ ਊੜਾ ਅਤੇ ਔਂਕੜ ਆਉਂਦੇ ਨੇ, ਇੱਥੇ ਖੁੱਲ੍ਹੇ ਮੂੰਹ ਵਾਲਾ ਊੜਾ ਅਤੇ ਔਂਕੜ, ਇਹਦਾ ਦਰਮਿਆਨੀ ਆਵਾਜ਼ ਦੇ ਵਿੱਚ ਉਹ ਮਹਾਰਾਮ ਅੱਧਾ ਊੜਾ ਅੱਧਾ ਹੂੜਾ ਉਸ ਆਵਾਜ਼ ਦੇ ਵਿੱਚ ਇਹਦਾ ਉਚਾਰਨ ਕਰਨਾ ਸਹੀ ਹੁੰਦਾ। ਹਾਂਜੀ।
0: ਰਸ ਰਸ ਰਾਮ ਰਸਾਲ ਸਲਾਹਾ ਮਨ ਰਾਮ ਨਾਮ ਭੀਨਾ ਲੈ ਲਾਹਾ ਖਿਨ ਖਿਨ ਭਗਤ ਕਰਹਿ ਦਿਨ ਰਾਤੀ ਗੁਰਮਤ ਭਗਤ ਓ ਮਹਾ ਰਾਮ ਹਰ ਹਰ ਗੁਣ ਗੋਬਿੰਦ ਜਪਾਹਾ ਮਨ ਤਨ ਜੀਤ ਸ਼ਬਦ ਲੈ ਲਾਹਾ ਗੁਰਮਤ ਪੰਚ

0: ਔਰ ਪ੍ਰਭ ਮੇਰੇ ਜਪ ਨਾਨਕ ਭਗਤ ਓ ਮਹਾਰਾਮ ਜੈਤ ਸਰੀ ਮਹੱਲਾ ਚੌਥਾ ਆਪੇ ਜੋਗੀ ਜੁਗਤ ਜੁਗਾਹਾ।
1: ਇਹ ਸ਼ਬਦ ਦੇ ਵਿੱਚ ਇਕੱਲੇ ਖੁੱਲੇ ਮੂੰਹ ਵਾਲਾ ਊੜਾ ਵੀ ਆਇਆ ਤੇ ਇੱਕ ਵਾਰੀ ਔਂਕੜ ਤੇ ਊੜਾ ਆਇਆ ਤੇ ਜਦੋਂ ਖੁੱਲੇ ਮੂੰਹ ਵਾਲਾ ਊੜਾ ਹੋਵੇ ਘੋੜੇ ਦੀ ਆਵਾਜ਼ ਵਾਂਗ ਉਹਨੂੰ ਉਚਾਰਨ ਕੀਤਾ ਜਾਂਦਾ ਤੇ ਜਿੱਥੇ ਔਂਕੜ ਤੇ ਖੁੱਲੇ ਮੂੰਹ ਵਾਲਾ ਊੜਾ ਉਹਨੂੰ ਦਰਮਿਆਨੀ ਆਵਾਜ਼ ਦੇ ਵਿੱਚ ਜਿਵੇਂ ਪਹਿਲਾਂ ਬੇਨਤੀ ਕੀਤੀ ਉਚਾਰਨ ਕਰਨ
0: ਜੈਤ ਸਰੀ।

ਆਪੇ ਸਤਿਗੁਰ ਸਮੁੰਦ ਮਥਾਹਾ, ਆਪੇ ਮਥ ਮਥ ਤਤ ਕਢਾਏ, ਜਪ ਨਾਮ ਰਤਨ ਉਮਾਹਾ ਰਾਮ, ਸਖੀ ਮਿਲਹੁ ਮਿਲ ਗੁਣ ਗਾਵਾਹਾ, ਗੁਰਮੁਖ ਨਾਮ ਜਪ।

ਮੀਤ ਜਿਸ ਹੋਏ ਕਿਰਪਾਲ ਸੋਈ ਬਿਧ ਬੂਝੈ ਤਾ ਕੀ ਨਿਰਮਲ ਰੀਤ ਰਹਾਉ ਮਾਤ ਪਿਤਾ ਬਨਤਾ ਸੁਤ ਬੰਧਪ ਮਾਤ ਪਿਤਾ ਬਨਤਾ ਸੁਤ ਬੰਧਪ ਇਸਤ ਮੀਤ ਅਰ ਭਾਈ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ

0: हसत रथ असव पव हस्त रथ असव पवन तेज
1: अशुभ अशुभ अंधा को बाबा बोल देना जी
0: सत
1: हस्त रथ अशुभ पवन तेज इतने एडा नहीं बोलिया जाना
0: सत
1: अंधा बाबा ही बोल दे
0: हसत रथ असव पवत पवन तेज हसत रथ असव पवन तेज धनी भूमन चतुरांगा
2: विश्राम विच अक्सर ही पाठी सिंघा नूं
0: तेज धनी भूमन चतुरांगा
2: विश्राम विच अक्सर ही पाठी सिंघा नूं जा भुलेखा लगदा है हस्त रथ असव पवन तेज धनी इत्थे बहुत विश्राम लाउंदे आ सुनिया पाठ पर यह विश्राम तेज ते ही आउंदा ਇਹ ਬਹੁਤ ਜ਼ਿਆਦਾ ਭੁਲੇਖਾ ਪੈਂਦਾ ਇਸ ਕਰਕੇ ਵਿਸ਼ੇਸ਼ ਕਰਕੇ ਬੇਨਤੀ ਕੀਤੀ ਹੈ ਹਸਤ ਰਥ ਅਸਵ ਪਵਨ ਤੇਜ ਧਨੀ ਭੂਮਨ ਚਤੁਰਾਂਗਾ ਇਸ ਤਰ੍ਹਾਂ ਪਾਠ ਕਰ
0: ਹਸਤ ਰਥ ਅਸਵ ਪਵਨ ਤੇਜ ਧਨੀ ਭੂਮਨ ਚਤੁਰਾਂਗਾ ਸੰਗ ਨਾ ਚਾਲਿਓ ਇਨ ਮਹਿ ਕਛੂ ਐ ਊਠ ਸਿਧਾਇਓ ਨਾਂਗਾ ਹਰ ਕੇ ਸੰਤ ਪ੍ਰੀਤਮ ਪ੍ਰਭ ਕੇ ਤਾਕੈ ਹਰ ਹਰ ਗਾਈਐ ਨਾਨਕ ਈਹਾ ਸੁਖ ਆਗੈ ਮੁਖ ਊਜਲ ਸੰਗ ਸੰਤਨ ਕੈ ਪਾਈਐ ਜੈਤ ਸਰੀ ਮਹੱਲਾ ਪੰਜਵਾ ਘਰ ਤੀਜਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਹ ਸੰਦੇਸਰੋ ਕਹੀ ਆਓ ਪ੍ਰੇ ਕਹੀ ਆਓ ਬਿਸਮ ਭਈ ਮੈਂ ਬਹੁ ਬਿਧ ਸੁਣਤੇ ਕਹੋ ਸੁਹਾਗਣ ਸਹੀ ਆਓ ਰਹਾਓ ਕੋ ਕਹਿ ਤੋ ਸਭ ਬਾਹਰ ਬਾਹਰ ਕੋ ਕਹਿ ਤੋ ਸਭ ਮਹੀਆਓ ਬਰਨ ਬਰਨ ਨਾ ਦੀਸੈ ਚਿਹਨ ਨਾ ਲਖੀਐ ਸੁਹਾਗਨ ਸਾਤ ਬੁਝਈ ਆਓ ਸਰਬ ਨਿਵਾਸੀ

0: ਘਟ ਘਟ ਵਾਸੀ ਲੇਪ ਨਹੀਂ ਅਲਪਹੀ ਆਓ ਨਾਨਕ ਕਹਿਤ ਸੁਨਹੋ ਰੇ ਲੋਗਾ ਸੰਤ ਰਸਨ ਕੋ ਬਸਹੀ ਆਓ ਕਹਿਤ ਨਾਨਕ ਕਹਿਤ ਸੁਨਹੋ ਰੇ ਲੋਗਾ ਸੰਤ ਰਸਨ ਕੋ ਬਸਹੀ ਆਓ ਜੈਤ ਸਰੀ ਮਹੱਲਾ ਪੰਜਵਾਂ।
1: ਇਹ ਸ਼ਬਦ ਦੇ ਵਿੱਚ ਜਿਹੜੇ ਅਖੀਰਲੇ ਸ਼ਬਦ ਤੁਕਾਨ ਦੇ ਵਰਤੇ ਗਏ ਹਨ ਤੇ ਉਹ ਥੋੜਾ ਜਿਹਾ ਹਾਹੇ ਤੇ ਜ਼ੋਰ ਦੇ ਕੇ ਅਧਕ ਵਾਂਗੂ ਉਚਾਰਨ ਕਰਨੇ ਤੇ ਫਿਰ ਚਾਲ ਸਹੀ ਬਣਦੀ ਜਿਵੇਂ ਉਚਾਰਨ ਕੀਤੇ ਗਏ ਹਨ ਕਹੀਓ ਸਹੀਓ ਮਹੀਓ ਬੁਝਹੀਓ ਇਸੇ ਤਰ੍ਹਾਂ ਹੀ ਸ਼ੁੱਧ ਹਨ।
0: ਜੈਤ ਸਰੀ ਮਹੱਲਾ ਪੰਜਵਾਂ ਧੀਰੋ ਸੁਨ ਧੀਰੋ ਪ੍ਰਭ ਕਉ ਰਹਾਉ ਜੀ ਪ੍ਰਾਨ ਮਨ ਤਨ ਸਭ ਅਰਪਾਉ ਨੀਰੋ ਪੇਖ ਪ੍ਰਭ ਕਉ ਨੀਰੋ ਬੇਸੁਮਾਰ ਬੇਅੰਤ ਬਡ ਦਾਤਾ ਮਨਹਿ ਗਹੀਰਾਉ ਪੇਖ ਪ੍ਰਭ ਕਉ ਜੋ ਚਾਹੋ ਸੋਈ ਸੋਈ ਪਾਵਾਉ ਆਸਾ ਮਨਸਾ ਪੂਰਾਉ ਜਪ ਪ੍ਰਭ ਕਉ ਗੁਰਪ੍ਰਸਾਦ ਨਾਨਕ ਮਨ ਵਸਿਆ ਦੁਖ ਨਾ ਕਬਹੂ ਝੂਰਾਉ ਬੁਝ ਪ੍ਰਭ ਕਉ ਜੈਤ ਸਰੀ ਮਹੱਲਾ ਪੰਜਵਾਂ ਲੋੜਿੰਦੜਾ ਸਾਜਨ ਮੇਰਾ ਘਰ ਘਰ ਮੰਗਲ ਗਾਵਹੁ ਨੀਕੇ ਘਟ ਘਟ ਤਿਸਹਿ ਬਸੇਰਾ ਰਹਾਉ ਸੁਖ ਅਰਾਧਨ ਦੁਖ ਅਰਾਧਨ ਬਿਸਰੈ ਨਾ ਕਾਹੂ ਬੇਰਾ ਸੁਖ ਅਰਾਧਨ ਦੁਖ ਅਰਾਧਨ ਬਿਸਰੈ ਨਾ ਕਾਹੂ ਬੇਰਾ ਨਾਮ ਜਪਤ ਕੋਟ ਸੂਰ ਉਜਾਰਾ ਬਿਨਸੈ ਭਰਮ ਅੰਧੇਰਾ ਥਾਨ ਥਨੰਤਰ ਸਭਨੀ ਜਾਈ ਜੋ ਦਿਸੈ ਸੋ ਤੇਰਾ

0: ਮੈਂ ਸੁਖ ਪਾਇਓ ਗੁਰ ਆਗਿਆ, ਤਜੀ ਸਿਆਣਪ ਚਿੰਤ ਵਿਸਾਰੀ, ਅਹੰ ਛੋੜਿਓ ਹੈ ਤਿਆਗ ਰਹਾਓ।
1: ਇਸੇ ਤਰ੍ਹਾਂ ਦੋਨੇ ਹੀ ਅੱਧੇ ਅੱਧੇ ਬੁਲਾ ਕੇ ਆਗਿਆ ਤਿਆਗਿਆ। ਹਾਂਜੀ,
2: ਏੜੇ ਦੀ ਆਵਾਜ਼ ਹੀ ਮੁਕਤੀ, ਏੜੇ ਦੀ ਆਵਾਜ਼ ਹੀ ਦੇਣਗੇ ਪਿੱਛੋਂ, ਜਿਵੇਂ ਉਚਾਰਨ ਕੀਤਾ ਉਹ ਸਹੀ ਹੈ।
0: ਜਾਓ ਦੇਖਾਓ ਤਾਓ ਸਗਲ ਮੋਹੇ ਮੋਹੀ ਆਓ, ਤਾਓ ਸਰਨ ਭਰੇ।

ਸਾਵਕ ਕੋ ਜਾਓ ਸੰਤ ਭੇਟੇ ਵੱਡ ਭਾਗ ਜਨ ਨਾਨਕ ਸਰਬ ਸੁਖ ਪਾਏ ਮੋਰੋ ਹਰ ਚਰਨੀ ਚਿੱਤ ਲਾਗ ਜੈਤ ਸਰੀ ਮਹੱਲਾ ਪੰਜਵਾ ਮਨ ਮਹਿ ਸਤਿਗੁਰ ਧਿਆਨ ਧਰਾ।

0: मुखत के कारण दह दिस को उठताया, दह दिस को उठताया, घट ही भीतर बसै निरंजन, ताको मरम ना पाया, नाहिन गुण नाहिन कछ जप तप, कौन कर्म अब कीजै, नानक हार परयो शरणागत, अपै दान प्रभ दीजै, जैत सरी महला नावा, मन रे साचा गहो बिचारा, राम नाम बिन मिथ्या मानो, सगरो एहो संसारा, रहाओ जा को जोगी खोजत हारे, पायो नाहे तेहे पारा, सो स्वामी तुम निकट पछानो, रूप रेख ते न्यारा, पावन नाम जगत मैं हर को, कबहु नाहे संभारा, नानक सरन परयो जग बंदन, रख हो बिरद तुहारा।
1: एक बेनती इथे करदे आ नाल ही, जिवें उपर पाठ आया अपै अपै ही कीता गया है, इसे तरह कई पाठ होंदे आ गुरबाणी विच, जिवें सुभाखिया सुभाग सुहाग। सो इस तरीके दे नाल जिहड़ा मुख पाठ है वह भाखिया है, जिहड़ी श्रेष्ठ भाखिया है श्रोमणी वाक, उहनूं कहिंदे ने सुभाखिया। इसे तरह ही भाग भी एक पाठ है, ते वड्डियां भागां वाले नूं कहिंदे ने सुभागा सुभाग। मुख पाठ है भै, इहदा भाव है डर। हुण इत्थे अगेतर लग गया ऐड़ा ते अपै, इहदा हुण अर्थ बन जाणा नानक हार परियो शरणागत, अपै दान प्रभ दीजै। महाराज मैं आप जी दे चरणा विच आया, कृपा करो, जग्यासु बेनती करदा है महाराज दे चरणा विच, सच्चे पातशाह मैनूं सारे भय मिटाउण दी दात बख्शिश करो। मेरे अंदरों जिहड़े भय ने, डर ने, मौत दे ने, संसे चिंतावां ने, संसार दीआं, इह सारीआं मिट जाण। सो इस करके कई वारी मन विच फिर इह शंका ना रहि जावे वी जदों तुसीं सुभाखिया पाठ करदे आ उत्थे फिर भब्बे नूं क्यों शुद्ध बोलदे आ, भब्बा ही भव क्यों बोलदे आ, जदकि तुसीं कहा है वी जदों अखर एक तो दूजे थां ते तीजे थां ते आ जांदा फिर उहदी आवाज़ अद्धी हो जांदी है। ਜਦੋਂ ਇਹ ਅਗੇਤਰ ਅੱਗੇ ਲੱਗ ਜਾਂਦੇ ਆ, ਜਿਵੇਂ ਸੋ ਅਪਾ ਸੁਭਾਖਿਆ ਦਾ ਸੋ ਲੱਗ ਗਿਆ, ਸੁਹਾਗ ਦਾ ਸੁਭਾਗ ਦਾ ਸੋ ਲੱਗ ਗਿਆ, ਇੱਥੇ ਅਪੈ ਦਾ ਐੜਾ ਲੱਗ ਗਿਆ, ਉੱਥੇ ਫਿਰ ਆਵਾਜ਼ ਜਿਹੜੀ ਪਿਛਲੀ ਹੈ ਉਹ ਅਗੇਤਰ ਦੇ ਨਾਲ ਸ਼ੁੱਧ ਹੀ ਹੁੰਦੀ ਹੈ। ਸੋ ਇਹ ਆਪ ਜੀ ਨੇ ਕਿਰਪਾ ਕਰਕੇ ਖਿਆਲ ਰੱਖਣਾ,
2: ਇਹਨੂੰ ਇਸ ਤਰ੍ਹਾਂ ਸਮਝ ਲੈਣਾ ਭੈ ਸ਼ਬਦ ਮੂਲ ਹੈ, ਤੇ ਜਦੋਂ ਆੜਾ ਅੱਗੇ ਲੱਗਦਾ ਤੇ ਉਹਦਾ ਵਿਰੋਧੀ ਸ਼ਬਦ ਬਣਦਾ ਹੁੰਦਾ। ਇਹਨੂੰ ਗ੍ਰਾਮਰ ਅਨੁਸਾਰ ਵਿਰੋਧੀ ਪੰਜਾਬੀ ਵਿੱਚ ਕਹਿੰਦੇ ਆ, ਤੁਸੀਂ ਇੰਗਲਿਸ਼ ਵਾਲੇ ਅਪੋਜਿਟ ਵਰਡ ਕਹਿੰਦੇ ਹੋ। ਸੋ ਅਰਥ ਉਲਟਾ ਹੋ ਜਾਂਦਾ, ਜਿਵੇਂ ਮਲ ਸ਼ਬਦ ਮੂਲ ਹੈ ਜਿਹਦਾ ਅਰਥ ਹੈ ਮੈਲ, ਤੇ ਮਲ ਦੇ ਅੱਗੇ ਹੁਣ ਗੁਰਬਾਣੀ ਵਿੱਚ ਮਲ ਸ਼ਬਦ ਦੇ ਅੱਗੇ ਨਿਰ ਆਉਂਦਾ, ਨਿਰ ਮਲ, ਉੱਥੇ ਵੀ ਵਿਰੋਧੀ ਸ਼ਬਦ ਹੈ। ਸੋ ਮੂਲ ਸ਼ਬਦ ਜਿਹੜਾ ਹੁੰਦਾ ਉੱਥੇ ਉਚਾਰਨ ਨਹੀਂ ਬਦਲਦਾ, ਅੱਖਰ ਜਿਹੜਾ ਮਰਜ਼ੀ ਹੋਵੇ, ਤੇ ਉਹਨੂੰ ਵਿਰੋਧੀ ਸ਼ਬਦ ਬਣਾਉਣ ਲੱਗਿਆ। ਆੜੇ ਨਾਲ ਵੀ ਵਿਰੋਧੀ ਹੋ ਸਕਦਾ, ਉਹ ਨਿਰ ਲਾ ਕੇ ਵੀ ਵਿਰੋਧੀ ਹੋ ਸਕਦਾ, ਕਈ ਜਗ੍ਹਾ ਤੇ ਕੱਕੇ ਨੂੰ ਔਂਕੜ ਨਾਲ ਵੀ ਵਿਰੋਧੀ ਸ਼ਬਦ ਬਣਦੇ ਨੇ। ਇਸ ਤਰ੍ਹਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਸਾਰਿਆਂ ਨੇ ਜੀ।
0: ਜੈ ਸਰੀ ਜੈਤ ਸਰੀ।

ਪ੍ਰਭ ਧਿਆਈਐ ਧਿਆਏ ਸੋ ਪ੍ਰਭ ਸਦਾ ਆਪਣਾ ਮਨਹਿ ਚਿੰਦਿਆ ਪਾਈਐ ਤਜ ਮਾਨ ਮੋਹ ਵਿਕਾਰ ਦੂਜਾ ਏਕ ਸਿਉ ਲਿਵ ਲਾਈਐ ਅਰਪ ਮਨ ਤਨ ਪ੍ਰਭੂ ਆਗੈ ਆਪ ਸਗਲ ਮਿਟਾਈਐ

ਭਜਨ ਈਸੈ ਛੋੜ ਮਾਇਆ ਚਾਲਿਆ ਕਹਿਆ ਨਾ ਮਨ ਹੈ ਸਿਰ ਖਾਕ ਛੰਨ ਹੈ ਜਿਨ ਸੰਗ ਮਨ ਤਨ ਜਾਲਿਆ ਸ੍ਰੀ ਰਾਮ ਸ੍ਰੀ ਰਾਮ ਰੰਗ ਅਪਾਰ ਪੂਰਨ ਨਹਿ ਨਿਮਖ ਮਨ ਮਹਿ ਬੂਠਿਆ ਬਿਨਵੰਤ ਨਾਨਕ ਕੋਟ ਕਾਗਰ ਬਿਨਸ ਵਾਰ ਨਾ ਝੂਠਿਆ

0: सब संगत विद्यार्थी सब दे चरणा दे विच सा निमर सा प्रेम बेनती है जो प्राचीन मर्यादा चली आउंदी है आपां सहज पाठ करदे हां जां अखंड पाठ भी करदे हां फिर उस वेले इस 705 अंग ते जिथों जैसरी राग दी वार आरंभ हुंदी है इथे मध लगदा है इथों ही अरदास आरंभ कीती जांदी है। इस वास्ते जो चल रही पंथक मर्यादा है हुण अपना भी गुरबाणी संथिया पाठ बोध 400-705 अंग ते पहुँच चुकिया है ते हुण इस तों अगे नंद साहब दा पाठ ते अरदास करांगे क्योंकि मर्यादा यही है मध दी अरदास कीती जांदी है ते करनी भी चाहीदी है। ते धन धन श्री गुरु ग्रंथ साहिब जी दे चरणा दे विच अरदास करके फिर हुक्मनामा लिया जाएगा फिर उस तों बाद आपां इह अगे पाठ आरंभ करांगे। ते सब संगत दे विद्यार्थियों दे चरणा विच बेनती है हाले आपां पोथियां नूं वैसे तुसीं उत्ते रुमाल पा सकदे हां पर संतोखना नहीं है ते हाले आपां क्योंकि मध्य अरदास दे नाल ही आपां फिर अगे पाठ शुरू करना है चाहे एक अद्धा अंग करिए चाहे थोड़ा करिए अरदास दे नाल ही शुरू करना जरूरी हुंदा है। ते हुण मैं
1: बेनती यह है कि आप जी जिस तरह सजे हो इथे हुण आनंद साहिब जी का पाठ आप सारे संगती रूप में रल मिल के करांगे सारी संगत ने उच्ची आवाज दे विच नाल नाल बोलना है। जिथे आप जी बैठे हो इथे आप जी ने खड़े होके मुख महाराज जी वल नूं कर लेना है ख्याल रहे कि पोथियां वल पिठ ना होवे इधर नूं सीधा मूंह करके खड़ जायो जे इधर घूमोगे तुसीं फिर पोथियां वल पिठ हो जानी महाराज जी वल नूं इधरले पासे नूं आप जी ने मुख करके खड़े हो जाना अरदास होएगी फिर हुक्मनामे होणगे उस तों बाद वापस आप जी ने जिथे जिथे बैठे हो अपनी जगह ते इथे बह के हुक्मनामा साहिब सरवण करना है इथे बैठ के फिर उस तों बाद एक जां दो शब्द जिन्ना क समा साडे कोल होएगा फिर आपां अगे आदि पूर्ण मध पूर्ण उह शब्द पढ़ के फिर आपां समाप्ति कर देंगे क्योंकि उपरंत रैण सबाई कीर्तन समागम भी होने ने। सो आओ हुण आप जी पोथियां उपर रुमाल पा लो उच्ची आवाज विच सारी संगत रल मिल के आनंद साहिब जी का पाठ करिए फिर नाल ही पंज सिंघ अरदास करनगे ते हुक्मनामे होणगे।
2: हाँ जी एक बेनती इत्थे करदे आ कुछ साडे भरावां दा जां विद्वानां दा इह तर्क है ਬਈ 1430 ਅੰਗ ਵਾਲਾ ਸਰੂਪ ਹੈ ਉਹਦਾ ਮੱਧ 715 ਤੇ ਬਣਦਾ ਹੈ ਤੁਸੀਂ ਵੀ ਸੁਣੀ ਹੋਣੀ ਇਹ ਗੱਲ ਇਹ ਚਲੋ ਕੋਈ ਨਹੀਂ ਆਪਣੀ ਥਾਂ 'ਤੇ ਤਰਕ ਕਰਨ ਦਾ ਹੱਕ ਹੈ ਅਤੇ ਜਿਹੜੇ ਵਿਦਵਾਨ ਪੁਰਸ਼ਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦਾ ਸੰਪੂਰਨ ਜੋੜ ਲਾਇਆ ਉਹ ਕੁਝ ਵਿਦਵਾਨਾਂ ਨੇ 5867 ਸ਼ਬਦਾਂ ਦੀ ਗਿਣਤੀ ਲਈ ਹੈ ਪਰ ਉਹਨਾਂ ਨੇ ਰਾਗਮਾਲਾ ਵਾਲੇ 6 ਸ਼ਬਦ ਨਹੀਂ ਗਿਣੇ ਉਹਨਾਂ ਨੂੰ ਵਿੱਚ ਪਾਈਏ ਤੇ 5873 ਸ਼ਬਦ ਬਣ ਜਾਂਦੇ ਨੇ ਤੇ ਕੁਛ ਵਿਦਵਾਨਾਂ ਨੇ ਇਹਨਾਂ ਦੀ ਗਿਣਤੀ 875 ਕੀਤੀ ਹੈ ਸ਼ਬਦਾਂ ਦੀ ਗਿਣਤੀ ਮੁਤਾਬਕ ਇਹ ਵਿਦਵਾਨ ਦੱਸਦੇ ਨੇ ਮੈਂ ਆਪ ਨਹੀਂ ਇਹ ਖੋਜ ਕੀਤੀ ਜਾਂ ਕੋਈ ਗਿਣਤੀ ਕੀਤੀ ਬਈ ਬਿਲਕੁਲ ਸ਼ਬਦਾਂ ਦੀ ਜਦੋਂ ਗਿਣਤੀ ਕਰਦੇ ਹਾਂ ਮੱਧ ਇੱਥੇ ਹੀ ਬਣਦਾ ਹੈ ਅੰਗਾਂ ਦੀ ਗਿਣਤੀ ਹੱਥ ਲਿਖਤਾਂ ਵਿੱਚ ਅਲੱਗ ਅਲੱਗ ਪੁਰਾਤਨ ਸਰੂਪਾਂ ਵਿੱਚ ਸੀ ਇਸ ਕਰਕੇ ਅੰਗਾਂ ਦੇ ਆਧਾਰ ਤੇ ਮੱਧ ਨਹੀਂ ਵੀ ਅੰਗ 715 ਤੇ ਹੋਣਾ ਚਾਹੀਦਾ ਸ਼ਬਦਾਂ ਮੁਤਾਬਕ ਇੱਥੇ ਮੱਧ ਹੈ ਤੇ ਪੁਰਾਤਨ ਸਾਰੀਆਂ ਸੰਪਰਦਾਵਾਂ ਇੱਥੇ ਹੀ ਮੱਧ ਮੰਨਦੀਆਂ ਨੇ ਜੀ ਚਲੋ ਜੀ ਅਨੰਦ
1: ਪੁਰਾਤਨ ਕਿਸੇ ਵੀ ਹੱਥ ਲਿਖਤ ਸਰੂਪ ਦੇ ਵਿੱਚ 1430 ਅੰਗ ਨਹੀਂ ਹਨ ਕਿਸੇ ਵੀ ਇੱਕ ਵੀ ਸਰੂਪ ਦੇ ਵਿੱਚ ਜਿੰਨੇ ਮਹਾਰਾਜ ਜੀ ਨੇ ਕਿਰਪਾ ਕੀਤੀ ਦਾਸ ਨੇ ਸਰੂਪਾਂ ਦੇ ਦਰਸ਼ਨ ਕੀਤੇ ਨੇ ਕਿਸੇ ਇੱਕ ਵੀ ਸਰੂਪ ਦੇ 1430 ਅੰਗ ਨਹੀਂ ਹਨ ਪਹਿਲੀ ਗੱਲ ਇਹ ਹੈ ਕਿ ਉਹਨਾਂ ਸਮਿਆਂ ਦੇ ਵਿੱਚ ਪੱਤਰਾ ਕਿਹਾ ਜਾਂਦਾ ਸੀ, ਅੰਗ ਸ਼ਬਦ ਹੀ ਨਹੀਂ ਸੀ ਹੁੰਦਾ। ਦੂਸਰੀ ਗੱਲ ਇਹ ਹੈ ਕਿ ਦੋਨੇ ਪਾਸਿਆਂ ਨੂੰ ਇੱਕ ਕਰਕੇ ਮੰਨਿਆ ਜਾਂਦਾ ਸੀ, ਜਿਵੇਂ ਹੁਣ ਅਸੀਂ ਮੰਨਦੇ ਹਾਂ ਇੱਧਰਲਾ ਪਾਸਾ ਇੱਕ, ਉਹਨੂੰ ਜਦੋਂ ਦੂਜਾ ਪਾਸਾ ਕਰਕੇ ਦੋ, ਫਿਰ ਤਿੰਨ, ਇਸ ਤਰ੍ਹਾਂ। ਪਰ ਉਦੋਂ ਕੀ ਸੀ, ਦੋਨੇ ਸਾਈਡਾਂ ਨੂੰ ਇੱਧਰਲਾ ਪਾਸਾ ਵੀ ਤੇ ਉਹਦਾ ਪਿਛਲਾ ਪਾਸਾ, ਉਹਨੂੰ ਇੱਕ ਲਿਖਿਆ ਜਾਂਦਾ ਸੀ ਉੱਪਰ। ਦਾਸ ਨੇ ਵੀ ਇਸੇ ਤਰ੍ਹਾਂ ਹੀ ਲਿਖਿਆ, ਦੋਨੇ ਪਾਸੇ ਅੰਗ ਨਹੀਂ ਲਿਖੇ, ਉੱਪਰ ਜਿਸ ਤਰ੍ਹਾਂ ਪੁਰਾਤਨ ਹੱਥ ਲਿਖਤ ਸਰੂਪਾਂ ਤੇ ਲਿਖੇ ਜਾਂਦੇ ਸੀ, ਦੋਨੇ ਪਾਸਿਆਂ ਨੂੰ ਇੱਕ ਗਿਣ ਕੇ ਉੱਪਰ ਇੱਕ ਲਿਖਦੇ ਸੀ। ਇਹ ਜਦੋਂ ਕੰਪਿਊਟਰਾਈਜ਼ਡ ਹੋਇਆ, ਡਿਜੀਟਲਾਈਜ਼ ਹੋਇਆ ਸਾਰਾ ਸਿਸਟਮ, ਉਦੋਂ ਇੱਕ ਹੱਦਬੰਦੀ 1430 ਅੰਗਾਂ ਦੀ ਬੰਨੀ ਗਈ, ਜਿਹਦੇ ਕਰਕੇ ਫਿਰ ਹੁਣ ਇਹ ਤਰਕ ਉੱਠਣ ਲੱਗ ਪਿਆ ਵੀ 715 ਤੇ ਮੱਧ ਬਣਦਾ, ਤੁਸੀਂ 705 ਤੇ ਕਰੀ ਜਾਂਦੇ ਆ। ਪਰ ਪੁਰਾਤਨ ਕਿਸੇ ਇੱਕ ਵੀ ਸਰੂਪ ਦੇ, ਈਵਨ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚਾਰ ਸਰੂਪ ਨੇ ਤਖਤਾਂ ਦੇ, ਚਾਰਾਂ ਦੇ ਦਰਸ਼ਨ ਸੱਚੇ ਪਾਤਸ਼ਾਹ ਦੇ ਤਰਸ ਨਾਲ ਪ੍ਰਾਪਤ ਹੋਏ ਨੇ, ਕਿਸੇ ਵੀ ਸਰੂਪ ਦੇ ਵਿੱਚ ਇੱਕੋ ਜਿਹੇ ਅੰਗ ਨਹੀਂ, ਕਿਸੇ ਤੇ ਵੱਧ ਨੇ, ਕਿਸੇ ਤੇ ਘੱਟ ਨੇ। ਸੋ ਇਸ ਕਰਕੇ ਇਹ ਸ਼ੰਕੇ ਤੋਂ ਆਪ ਜੀ ਨੇ ਗੁਰੇਜ਼ ਕਰਨਾ, ਆਓ ਹੁਣ ਆਪਾਂ ਰਲ ਮਿਲ ਕੇ ਸਾਰੇ ਇੱਕ ਵਾਰੀ ਫਤਿਹ ਬੁਲਾਈਏ, ਫਿਰ ਨਾਲ ਹੀ ਆਨੰਦ ਸਾਹਿਬ ਜੀ ਦਾ ਪਾਠ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈ ਹੋਏ ਸਹਾਇ। ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ।

ਜਪੀਆਂ ਤਪੀਆਂ, ਜਿਨ੍ਹਾਂ ਆਪ ਜੀ ਦਾ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨਾ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਿਨਾ ਸਮੂਹ ਸ਼ਹੀਦਾਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਤ ਦਾ ਰਾਖਾ ਹੀ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਓਟਿਓ ਕੀ ਓਟ, ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ, ਧੰਨ ਹੋ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ, ਧੰਨ ਹੋ ਗੁਰੂ ਕਲਗੀਧਰ ਸਰਬੰਸ ਦਾਨੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ, ਧੰਨ ਹੋ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ, ਆਪ ਜੀਆਂ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕੀਤੀ ਹੈ ਸੱਚੇ ਪਾਤਸ਼ਾਹ, ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਅਤੇ ਕੈਲਗਿਰੀ ਨਿਵਾਸੀ ਸਮੂਹ ਸੰਗਤਾਂ ਪ੍ਰਬੰਧਕਾਂ ਵੱਲੋਂ ਆਪ ਜੀਆਂ ਦੀ ਅਪਾਰ ਕਿਰਪਾ ਮਿਹਰਾਮਤ ਬਖਸ਼ਿਸ਼ ਤਰਸ ਦਾ ਸਦਕਾ ਸੱਚੇ ਪਾਤਸ਼ਾਹ, ਪਿਛਲੇ ਦਿਨੀ ਆਪ ਜੀਆਂ ਦੀ ਅਗਾਧ ਬੋਧ ਤੁਰਕੀ ਰੱਬੀ ਬਾਣੀ ਦੇ ਪਾਠ ਬੋਧ ਸਮਾਗਮ ਪ੍ਰਾਰੰਭ ਹੋਏ, ਆਪ ਜੀਆਂ ਨੇ ਮਹਾਨ ਤਰਸ ਕੀਤਾ ਹੈ ਸੱਚੇ ਪਾਤਸ਼ਾਹ। ਇਸ ਵੇਲੇ ਆਪ ਜੀ ਕੇ ਚਰਨਾਂ ਕਮਲਾਂ ਪਾਸ ਸਮੂਹ ਸੰਗਤਾਂ ਵੱਲੋਂ ਮਦਦ ਦੀ ਅਰਦਾਸ ਹੈ, ਕਿਰਪਾ ਕਰਨੀ ਸੱਚੇ ਪਾਤਸ਼ਾਹ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਿਚਰਦਿਆਂ, ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ, ਪਾਠ ਬੋਧ ਕਰਦਿਆਂ ਅਤੇ ਕਰਵਾਉਂਦਿਆਂ, ਸੁਣਦਿਆਂ ਅਤੇ ਸੁਣਾਉਂਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਆਪ ਜੀਆਂ ਨੇ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ, ਅਗਾਂਹ ਵਾਸਤੇ ਸਮੱਤ ਬਖਸ਼ਿਸ਼ ਕਰਨੀ, ਕਿਰਪਾ ਕਰਨੀ ਨਿਰਵਿਘਨਤਾ ਸਹਿਤ ਖੁਸ਼ੀਆਂ ਭਰੀਆਂ ਸੰਪੂਰਨਤਾਈਆਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਬੇਅੰਤ ਸੰਗਤਾਂ ਗੁਰਮੁਖ ਪਿਆਰੇ ਆਪ ਜੀ ਕੇ ਪਾਵਨ ਪਵਿੱਤਰ ਸਮਾਗਮਾਂ ਦੇ ਅੰਦਰ ਵੱਖ ਵੱਖ ਸੇਵਾਵਾਂ ਨਿਭਾ ਰਹੇ ਹਨ, ਸਭਨਾਂ ਦੇ ਨਾਂ ਥਾਂ ਆਪ ਜੀ ਜਾਣਦੇ ਹੋ, ਕਿਰਪਾ ਕਰਨੀ ਸਭਨਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖ ਕੇ ਗੁਰਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ ਸੱਚੇ ਪਾਤਸ਼ਾਹ ਜੀਓ, ਹੋਈਆਂ ਸਰਬੱਤ ਭੁੱਲਾਂ ਦੀ ਤਰਸ ਕਰਕੇ ਖਿਮਾ ਬਖਸ਼ਿਸ਼ ਕਰਨੀ, ਸਮੂਹ ਬਖਤਾ ਜਨਾਂ ਦੇ, ਸਮੂਹ ਸਰੋਤਾ ਜਨਾਂ ਦੇ, ਵਿਦਿਆਰਥੀਆਂ ਸਿਖਿਆਰਥੀਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਕਿਰਪਾ ਕਰਨੀ ਹੋਈਆਂ ਵਿਚਾਰਾਂ ਹਿਰਦੇ ਵਿੱਚ ਵਸਾਉਣੀਆਂ, ਫਲ ਭਾਵ ਦਰ ਆਈਆਂ ਸੰਗਤਾਂ ਨੂੰ ਬਖਸ਼ਿਸ਼ ਕਰਨਾ, ਪਰਿਵਾਰਾਂ ਅੰਦਰ ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸਾ ਬਖਸ਼ਣਾ, ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਕਿਰਪਾ ਕਰਨੀ ਸੱਚੇ ਪਾਤਸ਼ਾਹ ਖਾਲਸੇ ਪੰਥ ਦੀ ਦਿਨੋਂ ਦਿਨ ਚੜ੍ਹਦੀ ਕਲਾ ਕਰਨੀ, ਇਕੱਤਰਤਾਈਆਂ ਬਖਸ਼ਿਸ਼ ਕਰਨੀਆਂ,
ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਦੇ ਸਮੁੱਚੇ ਹੀ ਪ੍ਰਬੰਧ ਦੀ ਅਸਥਾਨ ਦੀ ਚੜ੍ਹਦੀ ਕਲਾ ਕਰਨੀ ਸੱਚੇ ਪਾਤਸ਼ਾਹ ਆਪਸੀ ਪ੍ਰੇਮ ਪਿਆਰ ਏਕਤਾ ਅਤੇ ਇਤਫਾਕ ਬਖਸ਼ਿਸ਼ ਕਰਨਾ। ਆਪ ਜੀ ਕੇ ਹਜ਼ੂਰ ਆਨੰਦ ਸਾਹਿਬ ਜੀ ਕੀ ਅਰਦਾਸ ਹੈ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ, ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਮਿਹਰਬਾਨ ਕਰੁਣਾ ਨਿਧਾਨ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ ਅਤੇ ਅੱਗੇ ਪਾਠ ਬੋਧ ਸਮਾਗਮ ਪ੍ਰਾਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਪ੍ਰਵਾਨ ਕਰ ਲੈਣੀਆਂ, ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਬੋ ਚਹੈ, ਰਾਜ ਕਰੇਗਾ ਖਾਲਸਾ।

ਸ੍ਰੀ ਵਾਹਿਗੁਰੂ ਸਾਹਿਬ ਜੀ ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਵਿਖੈ ਹੰਸ ਮਰਜੀਵਾ ਨਿਹਚੈ ਪ੍ਰਸਾਦ ਪਾਵਹੀ ਜੈਸੇ ਪਰਬਤ ਹੀਰਾ ਮਾਨਕ ਪਾਰਸ ਸਿੱਧ ਖਨਵਾਰਾ ਖਨ ਜਗ ਵਿਖੈ ਪ੍ਰਗਟਾਵਹੀ ਜੈਸੇ ਬਨ ਵਿਖੈ ਮਲਿਆਗਰ ਸੌਦਾ ਕਪੂਰ ਸੋਧ ਕੈ ਸੁਬਾਸੀ ਸੁਬਾਸ ਬੇਹਸਾਵਹੀ ਤੈਸੇ ਗੁਰਬਾਣੀ ਵਿਖੈ ਸਕਲ ਪਦਾਰਥ ਹੈ ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵਹੀ ਭਗਤ ਭੰਡਾਰ ਗੁਰਬਾਣੀ ਲਾਲ

ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਸੋ ਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੇ ਐ ਗੁਰੂ ਕੈ

ਤੁਧ ਡਿੱਠੇ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਸਾਹੋ ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ ਹੋ ਜਿਸ

ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਗੁਰ ਆਪਣੇ ਉੱਪਰ ਬਲ ਜਾਈਐ ਆਠ ਪਹਿਰ ਹਾਰ ਹਾਰ ਜਸ ਗਾਈਐ ਗੁਰ ਆਪਣੇ ਉੱਪਰ ਬਲ ਜਾਈਐ ਆਠ ਪਹਿਰ ਹਾਰ ਹਾਰ ਜਸ ਗਾਈਐ ਸਿਮਰੋ ਸੋ ਪ੍ਰਭ ਆਪਣਾ ਸੁਆਮੀ

संत प्रसाद वसै मन माही, जन्म जन्म के केल विख जाही।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਲੱਖ ਮੁਬਾਰਕਬਾਦ ਹੈ ਆਪ ਸਮੂਹ ਸੰਗਤਾਂ ਨੂੰ, ਸਮੁੱਚੇ ਹੀ ਪ੍ਰਬੰਧ ਨੂੰ। ਆਪ ਸਭਨਾਂ ਦੇ ਸਾਥ ਦਾ ਸਦਕਾ, ਆਪ ਜੀ ਦੇ ਤਰਸ ਦਾ ਸਦਕਾ ਇਹ ਕਾਰਜ ਪ੍ਰਾਰੰਭ ਹੋਇਆ। ਬੜੀ ਖੁਸ਼ੀ ਹੋ ਰਹੀ ਹੈ। ਸ਼ੁਕਰਾਨੇ ਵਿੱਚ ਮਹਾਰਾਜ ਜੀ ਦੇ ਕੋਈ ਸ਼ਬਦ ਨਹੀਂ ਆਖਣ ਵਾਸਤੇ, ਜਿਨ੍ਹਾਂ ਨੇ ਇੰਨਾ ਵੱਡਾ ਮਹਾਨ ਤਰਸ ਕੀਤਾ ਔਗਣ ਨਾਚ ਤਾਰਦਿਆਂ ਹੋਇਆ। ਮਹਾਰਾਜ ਜੀ ਨੇ ਅੱਜ ਮੱਧ ਭਾਗ ਤੱਕ ਸਾਨੂੰ ਸੇਵਾ ਬਖਸ਼ਿਸ਼ ਕੀਤੀ ਹੈ। ਆਪ ਸੰਗਤਾਂ ਦੇ ਉਤਸ਼ਾਹ ਤੋਂ, ਆਪ ਜੀਆਂ ਦੇ ਚਾਅ ਤੋਂ ਤਾਂ ਬਲਿਹਾਰੇ ਹੀ ਜਾਂਦੇ ਹਾਂ। ਇੰਨੀ ਵੱਡੀ ਗਿਣਤੀ ਵਿੱਚ ਰੋਜ਼ ਆਉਣਾ

ਇੰਨਾ ਲੰਬਾ ਸਮਾਂ 3 ਘੰਟੇ ਰੋਜ਼ ਬਹਿਣਾ ਆਪ ਸਮੁੱਚੀਆਂ ਸੰਗਤਾਂ ਦੇ ਚਰਨਾਂ ਵਿੱਚ ਨਮਸਕਾਰ ਹੈ। 1250 ਦੇ ਕਰੀਬ ਆਨਲਾਈਨ ਅਤੇ ਇੱਥੇ ਜਿਹੜੀ ਆਉਂਦੀ ਹੈ ਸੰਗਤ ਵਿਦਿਆਰਥੀ ਨੇ, ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ, ਰਹਿੰਦਿਆਂ ਦਿਨਾਂ ਵਿੱਚ ਸੱਚੇ ਪਾਤਸ਼ਾਹ ਤਰਸ ਕਰਕੇ ਨਿਰਵਿਘਨਤਾ ਸਹਿਤ ਖੁਸ਼ੀਆਂ ਭਰੀਆਂ ਸੰਪੂਰਨਤਾਈਆਂ ਸਾਨੂੰ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਆਪ ਜੀਆਂ ਨੇ ਰਹਿੰਦੇ ਦਿਨਾਂ ਵਿੱਚ ਵੀ ਦਰਸ਼ਨ ਬਖਸ਼ਿਸ਼ ਕਰਨੇ। ਆਓ ਇੱਕ ਸ਼ਬਦ ਹੀ ਆਪਾਂ ਹੁਣ ਮਹਾਰਾਜ ਜੀ ਦਾ ਜੋ ਮਰਿਆਦਾ ਰੂਪ ਪੜ੍ਹਦੇ ਹਾਂ। ਬੇਨਤੀ ਹੈ ਸਾਰੀ ਸੰਗਤ ਨੂੰ ਕਿ ਆਪਾਂ ਇਕੱਠੀ ਰਲ ਮਿਲ ਕੇ ਪੜ੍ਹ ਲਈਏ ਜੀ। ਆਓ ਆਰੰਭ ਕਰਦੇ ਹਾਂ, ਪ੍ਰੇਮ ਨਾਲ ਆਖੋ ਰਲ ਮਿਲ।

ਤੋਂ ਧੰਨਵਾਦ ਹੈ। ਜਿਹੜੀਆਂ ਕੁਝ ਇੱਥੋਂ ਇਲਾਕੇ ਦੀਆਂ ਸੰਗਤਾਂ ਘਰਾਂ ਵਿੱਚ ਵੀ ਸੰਥਿਆ ਕਰਦੀਆਂ ਨੇ, ਇੱਥੇ ਨਹੀਂ ਆ ਸਕਦੇ ਰੋਜ਼ਾਨਾ, ਉਹ ਵੀ ਅੱਜ ਕਾਫੀ ਸੰਗਤਾਂ ਆਈਆਂ ਨੇ, ਮਿਲੀਆਂ ਵੀ ਨੇ, ਸਾਰਿਆਂ ਦਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਜਿੰਨੇ ਕਦਮ ਚੱਲ ਕੇ ਰੋਜ਼ਾਨਾ ਆਉਂਦੇ ਹੋ ਸਾਡੇ ਸਿਰ ਮੱਥੇ ਤੇ, ਇਸੇ ਤਰ੍ਹਾਂ ਰਹਿੰਦੇ ਦਿਨਾਂ ਵਿੱਚ ਆਪ ਜੀਆਂ ਨੇ ਅਸੀਸਾਂ ਬਖਸ਼ਿਸ਼ ਕਰਦਿਆਂ ਹੋਇਆਂ ਮੇਰਾ ਪਰੀ ਦ੍ਰਿਸ਼ਟੀ ਦੇ ਨਾਲ ਇਹ ਸਮਾਗਮ ਨਿਰਵਿਘਨਤਾ ਸਹਿਤ ਸੰਪੂਰਨ ਆਪ ਜੀਆਂ ਦੇ ਬਲ ਨਾਲ, ਆਪ ਜੀਆਂ ਦੀ ਕਿਰਪਾ ਸ਼ਕਤੀ ਦੇ ਨਾਲ ਹੋਣਾ ਹੈ। ਇਸੇ ਤਰ੍ਹਾਂ ਆਪ ਜੀਆਂ ਨੇ ਵੱਧ ਚੜ ਕੇ ਹਾਜ਼ਰੀਆਂ ਭਰਨੀਆਂ। ਗੁਰੂ ਘਰ ਦੇ ਸਮੁੱਚੇ ਹੀ ਪ੍ਰਬੰਧ ਵੱਲੋਂ ਆਪ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਵਾਰ ਮੁਬਾਰਕਬਾਦ। ਹੁਣ ਰਹਿਣ ਸਬਾਈ ਕੀਰਤਨ ਪ੍ਰਾਰੰਭ ਹੋਣੇ ਨੇ, ਉਸ ਤੋਂ ਪਹਿਲਾਂ ਬੇਨਤੀ ਹੈ ਰੋਜ਼ਾਨਾ ਦੀ ਤਰ੍ਹਾਂ ਆਪ ਜੀ ਜਿਵੇਂ ਪੋਥੀਆਂ ਸਜਾਉਂਦੇ ਹੋ, ਪਹਿਲਾਂ ਪੋਥੀ ਸਾਹਿਬ ਸਜਾ ਲਓ, ਕੜਾਹ ਪ੍ਰਸ਼ਾਦੀ ਦੇਗ ਆਪ ਜੀ ਨੂੰ ਬਾਹਰੋਂ ਕਾਊਂਟਰ ਤੋਂ ਹੀ ਪ੍ਰਾਪਤ ਹੋਵੇਗੀ। ਸੋ ਇੱਥੇ ਹੁਣ ਆਪ ਜੀਆਂ ਨੇ ਜਿਹੜੀਆਂ ਸੰਗਤਾਂ ਹਾਜ਼ਰੀ ਭਰ ਸਕਦੀਆਂ ਹੋਣ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ। ਅੰਮ੍ਰਿਤ ਵੇਲੇ ਲਗਭਗ 3 ਵਜੇ ਤੱਕ ਰਹਿਣ ਸਬਾਈ ਕੀਰਤਨ ਹੋਣੇ ਨੇ। ਬੇਅੰਤ ਨਾਮ ਭਿੱਜੀਆਂ ਗੁਰਮੁਖ ਰੂਹਾਂ ਨੇ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੋੜਨਾ ਹੈ। ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਜਿਹੜੀਆਂ ਸੰਗਤਾਂ ਕੋਲ ਸਮਾਂ ਹੋਵੇ ਹਾਜ਼ਰੀ ਭਰ ਸਕਦੇ ਹੋਣ, ਜ਼ਰੂਰ ਕੁਝ ਸਮਾਂ ਆਪ ਜੀਆਂ ਨੇ ਹੁਣ ਰਹਿਣ ਸਬਾਈ ਕੀਰਤਨ ਸਮਾਗਮਾਂ ਵਿੱਚ ਵੀ ਹਾਜ਼ਰੀਆਂ ਭਰਨੀਆਂ। ਆਪ ਸਾਰਿਆਂ ਦਾ ਧੰਨਵਾਦ। ਸਾਡੇ ਸਾਰਿਆਂ ਤੋਂ ਰੋਜ਼ਾਨਾ ਸੇਵਾਵਾਂ ਨਿਭਾਉਂਦਿਆਂ ਹੋਈਆਂ ਸਰਬੱਤ ਫੁੱਲਾਂ ਦੀ ਆਪ ਜੀ ਦੇ ਚਰਨਾਂ ਵਿੱਚ ਨਮਸਕਾਰ ਹੋਇਆ ਕਰਦਾ ਹੋਇਆ ਸਾਂਝੇ ਰੂਪ ਤੇ ਖਿਮਾ ਵਜਾਚਨਾ ਕਰਦਾ ਹਾਂ। ਤਰਸ ਕਰਨਾ ਸਾਡੀਆਂ ਫੁੱਲਾਂ ਨਾਚ ਤਾਰਨ ਦੀਆਂ ਕਿਰਪਾ ਕਰਕੇ ਆਪ ਜੀਆਂ ਨੇ ਖਿਮਾ ਬਖਸ਼ਿਸ਼ ਕਰਨੀ। ਆਓ ਹੁਣ 5-7 ਮਿੰਟ ਵਿੱਚ ਪੋਥੀ ਸਾਹਿਬ ਆਪ ਜੀ ਸਜਾ ਲਓ, ਫਿਰ ਇਸ ਤੋਂ ਬਾਅਦ ਰਹਿਣ ਸਬਾਈ ਕੀਰਤਨ ਸਮਾਗਮ ਪ੍ਰਾਰੰਭ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸਤਨਾਮ ਸਤਨਾਮ ਜੀ।

ਗੁਰੂ ਜੀ ਜਪੋ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ।

ਜੋ ਗੁਰਮੁਖ ਨਾਮ ਧਿਆਏ ਦੇ ਤਿਨ ਦਰਸ਼ਨ ਦੀਜੈ ਹਮ ਤਿਨ ਕੇ ਚਰਨ।

ਪੰਜਵਾ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤ ਨਾ ਆਵੈ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ

ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਆਰਾਧੈ ਤੇਰੀ ਸਰਣ ਤੇਰੇ ਭਰਵਾਸੈ ਪੰਚ ਦੁਸ਼ਟ ਲੈ ਸਾਧੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਪੰਜਵਾਂ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤ ਨਾ ਆਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 759 ਅੰਗ

ਸੇ ਸਿਮਰੈ ਜਿਨੇ ਆਪ ਸਿਮਰਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁਝਾਏ, ਪ੍ਰਭ ਕੇ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਪ੍ਰਭ ਕੋ ਸਿਮਰੇ ਸੇ ਤਨਵੰਤੇ, ਪ੍ਰਭ ਕੋ ਸਿਮਰੇ ਸੇ ਜਨ ਪਰਵਾਨ, ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਸਿਮਰਨ ਤੇ ਲਾਗੇ ਜਿਨੇ ਆਪ ਦੇ ਆਲਾ, ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਅਨੰਦ ਕਨੇਰੇ, ਸੰਤ ਕਿਰਪਾ ਤੇ ਅੰਦਨ ਜਾਗ, ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਪ੍ਰਭ ਕੇ ਸਿਮਰਨ ਨਿਚਲ ਆਸਨ, ਪ੍ਰਭ ਕੇ ਸਿਮਰਨ ਆਨੰਦ ਚਿਨਕਾਰ, ਸਿਮਰੇ ਸੇ ਜਨ ਜਿਨ ਕੋ ਪ੍ਰਮਿਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਭੈ ਸਿੱਧ ਜਤੀ ਦਾਤੇ, ਹਰ ਸਿਮਰਨ ਤਾਰੀ ਸਭ ਤਰਨਾ, ਹਰ ਸਿਮਰਨ

ਪਿਤਾ ਸੁਤਮੀਤ ਨਾ ਪਾਈ ਜੈ ਮਹਾ ਪਿਆਨ ਦੂ ਜਮ ਦਲਾਇ ਜੈ ਮੁਸ਼ਕਲ ਹੋਵੇ ਹੱਥ ਪਾਰੀ ਅਨਪੁਨ ਚਰਨ ਕਰਤ ਨਹੀ ਤਰੈ ਗੁਰਮੁਖ ਨਾਮ ਜਪੋ ਮਨ ਮੇਰੇ ਸਗਲ ਸਰੀਰ ਕੋ ਰਾਜਾ ਦੁਖੀਆ ਲਾ ਕਰੋਰੀ ਬੰਧਨ ਪਰੈ ਅਨਕ ਮਾਇਆ ਰੰਗ ਤਿਖਨਾ ਬਜਾਵੈ ਜੇ ਮਾਰ ਗਏ ਜਾਤ ਕੇਲਾ ਐਸਾ ਨਾਮ ਮਨ ਸਦਾ ਧਿਆਈਐ ਛੂਟਤ ਨਹੀਂ ਕੋਟ ਲਖਬਾਈ ਅਨਕ ਬਿਗਨ ਜਾਇ ਆਏ ਸੰਗਾਰੇ ਅਨਕ ਜਾਨ ਜਨਮੇ ਮਰ ਜਾਵ ਹੋ ਮਹਿਲਾ ਮਲ ਕਬੂ ਨ ਤੋਵੈ ਐਸਾ ਨਾਮ ਜਪੋ ਮਨ ਰੰਗ।

ਸਿਆਣਪ ਜਮ ਕਾ ਪਉ ਵਿਆਪੈ ਪੇਖਨੇ ਗਗਨੇ ਬੁਝੈ ਛੂਟਤ ਨਾਈ ਉਪਿਆਲ ਅਵਰ ਕਰਤੂ ਸਗਲੀ ਜਮਡਾਨੇ ਹਰ ਕਾ ਨਾਮ ਜਪਤ ਦੁਖ ਜਾਏ ਚਾਰ ਪਦਾਰ ਜੇ ਕੋ ਮਾਗੈ ਜੇ ਕੋ ਆਪਣਾ ਦੁਖ ਮਿਟਾਵੈ ਜੇ ਕੋ ਆਪਣੀ ਸੋਭਾ ਲੋਰੈ ਜੇ ਕੋ ਜਨਮ ਮਰਨ ਤੇ ਡਰੈ ਜਿਜਨ ਕੋ ਪ੍ਰਭ ਦਰਸ ਪਿਆਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਆਪਸ ਕੋ ਜੋ ਜਾਣੇ ਨੀਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਸੁਖ ਦੁਖ ਜਨ ਸਮਦ੍ਰਿਸ਼ਟੇਤਾ

0: ਮੀ
1: ਆਪਣੀ ਗਤ ਮੈਂ ਜਾਨੋ
0: ਆਪੇ
1: ਤੁਮਰੀ ਉਸਤਤਮ ਤੇ ਹੋਏ ਸਰਵ ਧਰਮ ਹੈ ਸ੍ਰੇਸ਼ਟ ਧਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ

0: ਸੋ ਪ੍ਰੀਤ ਨਾ ਕਰੇ ਗਵਾ,
1: ਜਾਂ ਕੀ ਸੇਵਾ ਨਵ ਨਿਧ ਪਾਵੇ, ਜੋ ਠਾਕ ਸਤ ਸਦਾ ਹਜੂਰੇ, ਜਾਂ ਕੀ ਟਹਿਲ ਪਾਵੇ ਦਰਗੇ ਮਾਨ, ਸਦਾ ਸਦਾ ਹੈ ਪੂਲਣਹਾਰ, ਰਤਨ ਤਿਆ ਕੌੜੀ ਸੰਗ ਰਚੈ, ਜੋ ਛੱਡਣਾ ਸੋ ਅਸਤਰ ਕਰਮਾਨੇ, ਛੋੜ ਜਾਏ ਤਿਸ ਕਾ ਸ਼ਰਮ ਕਰੇ, ਚੰਦਨ ਲੇਪ ਉਤਾਰੇ ਤੋਏ, ਅੰਧਕੂਪ ਮੈਂ ਪਤਤ ਬਿਕਰਾਲ, ਕਰਤੂਤ ਪਸੂ ਕੀ ਮਾਨ ਜਾਤ, ਬਾਹਰ ਪੇਖੰਤਰ ਮਲ ਮਾਇਆ, ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਅਗਨ ਬਾਹਰ ਤਨ ਸੁਆ, ਜਾਂ ਕੇ ਅੰਤਰ ਬਸੇ ਪ੍ਰਭਾਪ, ਸੁਨਣ ਦਾ ਕੈਸੇ ਮਾਰਗ ਪਾਵੇ, ਕਾਂ ਬੁਝਾਰਤ ਬੁਝੇ ਡੋਰਾ, ਕਾਂ ਬਿਸਨ ਪਦ ਗਾਵੇ ਗੁੰਗ, ਕੈ ਪਿੰਗਲ ਪਰਬਤ ਪਰ ਪਵਨ, ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਸੰਸਾਈ ਸੋ ਆਵੇ ਨਾ ਚੀਤ, ਬਲੂਆ ਕੇ ਗ੍ਰਹਿ ਪੀਤਰ ਵਸੈ, ਦ੍ਰਿੜ ਕਰ ਮਾਨੇ ਮਨੇ ਪ੍ਰਤੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਯਾਹੋ ਜਿਤ ਬਿਆਨੇ ਕਈ ਜਨਮ, ਤੂੰ ਠਾਕੁਰ ਤੁਮ ਪੈ ਅਰਦਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਕੋਈ ਨਾ ਜਾਣੇ ਤੁਮਰਾ ਅੰਤ, ਸਗਲ ਸਮਗਰੀ ਤੁਮਰੇ

ਇਹ ਗੁਨਾਹ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਉੱਚ ਤੇ ਉੱਚਾ ਬ੍ਰਹਮ ਗਿਆਨੀ ਸਹਿਜਨ ਪੈ ਬ੍ਰਹਮ ਗਿਆਨੀ ਸਗਲ ਕੀਰੀਨਾ ਬ੍ਰਹਮ ਗਿਆਨੀ ਕੀ ਸਭ ਪਰਮੇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਬ੍ਰਹਮ ਗਿਆਨੀ ਏਕ ਉਪਰਾਸ ਬ੍ਰਹਮ ਗਿਆਨੀ ਕੇ ਗਰੀਬੀ ਸਮਾਹਾ ਬ੍ਰਹਮ ਗਿਆਨੀ ਕੇ ਨਾਹੀ ਤੰਦਾ ਬ੍ਰਹਮ ਗਿਆਨੀ ਕੇ ਹੋਏ ਸਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਬ੍ਰਹਮ ਗਿਆਨੀ ਕੇ ਇੱਕ ਰੰਗ ਬ੍ਰਹਮ ਗਿਆਨੀ ਕੇ ਨਾਮ ਆਧਾਰ ਬ੍ਰਹਮ ਗਿਆਨੀ ਸਦਾ ਸਜਾਗਤ ਬ੍ਰਹਮ ਗਿਆਨੀ ਕੇ ਮਨ ਪਰਮਾਨੰਦ

ਜੋ ਜੋ ਜਪੇ ਤਿਸ ਕੀ ਗਤ ਹੋਏ ਕਰ ਕਿਰਪਾ ਅੰਤਰ ਉਤਾਰੈ ਸਰਵ ਰੋਗ ਕਾ ਉਖਦ ਨਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਜਿਸਕੇ ਮਨ ਪਾਰ ਬ੍ਰਹਮ ਕਾ ਨਿਵਾਸ ਆਤਮ ਰਾਮ ਤਿਸ ਨਦਰੀ ਆਇਆ ਸਦਾ ਨਿਕਟ ਨਿਕਟ ਹਰ ਜਾਨ

ਤਾਂ ਪਤਾ ਦਾ ਰਹੇ ਦੁਹਾਸਰਿਆ ਕਹਿ ਆਪ ਸੁਆਮੀ ਜੋ ਪਾਵੇ ਸੋ ਕਾਰ ਕਰਾਵੇ ਕੌ ਮਾਨਕ ਤੇ ਕਿਆ ਹੋਇਆ ਵੇ ਇਸਕੇ ਹਾਥ ਹੋਏ ਤਾਂ ਸਭ ਕਿਛਲੇ ਅਨਜਾਨਤ ਬਿਖਿਆ ਮੈਂ ਰਚੇ।

ਨਾਲ ਉਨਕੀ ਸੇਵਾ ਸੋਈ ਲਾਗੈ ਨਾਮ ਜਪਤ ਪਾਵੇ ਵਿਸਰਾਮ ਜੋ ਕਿਛ ਕਰੇ ਸੁਪ੍ਰਭ ਕੈ ਰੰਗ

0: ਜੋ ਮੰਦਰ ਕੋ ਥਾਮੇ ਥੰਮਨ
1: ਜੋ
0: ਪਾਖਾਨ ਨਾਭ ਚੜਤਾ ਰਹੇ ਜੋ ਅੰਧਕਾਰ ਦੀਪਕ ਪ੍ਰਗਾਸ

ਦੂਪ ਪ੍ਰਭ ਦੇ ਵਣਹਾਰ ਜੋ ਕਿਚ ਕਰੇ ਸੋਈ ਸੁਖਮਾਨ ਕੌਣ ਬਸਤਾਈ ਤੇਰੇ ਸੰਗ ਰਾਮ ਨਾਮ ਜਾ ਫਿਰਦੇ ਮਾਹੇ ਜਿਸ ਵੱਖਰ ਕੋ ਲੈਣ ਤੂੰ ਆਇਆ ਕੌਜ ਬਿਮਾਨ ਲੇਹੋ ਮਨਮੋਲ ਲਾਦ ਕੇ ਸੰਤ ਸੰਚਾਲ

ਸਤਿਗੁਰ ਸਿੱਖੀ ਕਰੇ ਪ੍ਰਤਪਾਲ, ਸਿੱਖੀ ਗੁਰਦੁਆਰ ਮਾਤਮਾ ਲਹਿ ਰਹੇ, ਸਤਿਗੁਰ ਸਿੱਖੇ ਬੰਧਨ ਕੱਟ ਹੈ, ਸਤਿਗੁਰ ਸਿੱਖੋ ਨਾਮ ਤਨ ਦੇ, ਸਤਿਗੁਰ ਸਿੱਖ ਆਲਤ ਪਲ ਸਵਾਰੇ, ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਆਪਸ ਕੋ ਕਰ ਕਛ ਨ ਜਨਾਵੇ, ਮਨ ਵਿੱਚ ਸਤਿਗੁਰ ਕੇ ਪਾਸ ਸੇਵਾ ਕਰ ਤੋ ਇਹਨੇ ਕਾਮੀ, ਆਪਣੀ ਕਿਰਪਾ ਜੀ ਸਾਫ ਕਰੇ, ਬਿਸ ਬਿਸਵੇ ਗੁਰ ਕਾ ਮਨ ਮਾਨੇ, ਸੋ ਸਤਿਗੁਰ ਜੀ ਸ੍ਰੀ ਦੇਰ ਨਾਓ।

ਅਨਕ ਭਗਤ ਬੰਧਨ ਨਿਤ ਕਰੇ ਸਤ ਬਲਿਆਰੀ ਸਤਿਗੁਰੇ ਆਪਣੇ ਇਹੋ ਹਰ ਰਸ ਪਾਵੇ ਜਨ ਕੋਏ ਉਸ ਪੁਰਖਾ ਨਾ ਕਦੇ ਬਿਨਾਸ਼

0: ਸਭ ਤਿਆਗ
1: ਮਿਟ
0: ਭਾਗੀ ਜਪਿਆ ਪ੍ਰਵਸ ਹੋਏ ਸੇਵਕੀ ਮਨਸਾ ਪੂਰੀ ਪਾਈ ਜਨ ਕੋ ਪ੍ਰਭ ਹੋਏ ਉਦੇ ਆਲ ਬੰਧਨ ਕਾਟ ਮੁਕ ਜਨ ਪਿਆ ਇਚ ਪੂਨੀ ਸਰਦਾ ਸਭ ਪੂਰੀ ਜਿਸ ਕਾ ਸਾ ਤਿਨ ਲਿਆ ਮਿਲਾਏ ਸੋ ਕਿਉਂ ਬਿਸਰੇ ਜੇ ਘਾਲ ਨਾ ਪਾਨੇ ਸੋ ਕਿਉਂ ਬਿਸਰੇ ਜਿਨ ਸਭ ਕਹੀ ਦੀਆ ਸੁੱਖ ਵਿਸਰੇ ਜੇ ਅਗਨ ਮੈਂ ਰੱਖੇ ਸੁੱਖ ਵਿਸਰੇ ਜੇ ਬਿਕਤੇ ਕਾਢੇ ਗੁਰ ਪੂਰੇ ਤਤੇ ਇਹ ਬੁਝਾਇਆ ਸਾਜਨ ਸੰਤ ਕਰੋ ਇਹ ਕਾਮ ਸਿਮਰ ਸਿਮਰ ਸਿਮਰ ਸੁਖ ਪਾਵੋ।

ਜਾਂ ਤੇ ਭਾਵੇ ਤਾਂ ਸ੍ਰਿਸ਼ਟ ਪਾਏ ਤੁਮ ਤੇ ਪਹਿਨਾ ਹੀ ਕਿਛ ਹੋਏ ਜਾਂ ਕੋ ਪ੍ਰਭ ਜੀ ਆਪ ਬਜਾਏ ਸੋ ਸਮਦਰਸੀ ਤਤਕਾ ਬੇਤਾ ਜੀ ਜੰਤਰ ਸਤਾ ਕੇ ਹਾਥ ਜਿਸ ਰਾਖੇ ਤੁਸ ਕੋ ਇਨ ਮਾਰੇ ਤਿਤਾ ਜਾਵਰ ਕਹਾ ਕੋ ਜਾਏ ਜੀ ਕੋ ਜੁਗ ਜਾ ਕੇ ਸਭ ਹਾਥ ਗੁਣ ਨਿਦਾਨ ਬੇਅੰਤ ਪਾਰ ਪੂਰਨ ਪੂਰੇ ਦਿਆਲ ਆਪਣੇ ਕਰਤਵ ਜਾਣੇ ਆਪ ਪ੍ਰਤਪਾਲੇ ਜੀਅਨ ਬਪਾਤ ਜਿਸ ਪਾਵੇ ਤਿਸ ਲਏ ਮਿਲਾਏ ਮਨ ਅੰਤਰ ਵਿਸ਼ਵਾਸ

ਪੂਰੀ ਦਿਖਿਆ ਮੰਤਰ ਨਾਮ ਜਪੋ ਲਿਬਲਾਏ ਸੱਚ ਵਪਾਰ ਕਰੋ ਵਪਾਰੀ ਇਕ ਟੇਕ ਰੱਖੋ ਮਨ ਮਾਏ ਤਿੱਤੇ ਦੂਰ ਕਹਾਂ ਕੋ ਜਾਏ ਨਿਰਭਉ ਜਪੇ ਸਗਲ ਪਾ ਮਿਟਾਏ ਜਿਸ ਪ੍ਰਭ ਰੱਖੇ ਤਿਸ ਨਾ ਹੀ ਦੁੱਖ

ਸਰਬ ਕਲਾ ਕਰਕੇ ਲੇਖੇਲ ਸਰਬ ਜੋਤ ਮੈਂ ਜਾ ਕੀ ਜੋਤ ਗੁਰਪ੍ਰਸਾਦ ਸਾਹਿਬ ਪਰਮ ਕਾ ਨਾਸ ਸਾਂਝਨਾ ਕਾ ਪੇਖਣ ਸਾ ਬ੍ਰਹਮ ਸਾਂਝਨਾ ਸੁਨੇ ਸੁਭ ਬਚਨ ਜਿਨ ਜਾਤਾ ਤਿਸ ਕੀ ਏ ਰਹਿਤ ਜੋ ਜੋ ਹੋਏ ਸੋਈ ਸੁਖਮਾਨ ਹੈ ਅੰਤਰ ਬਸੇ ਬਾਹਰ ਪੀਓ ਹੀ ਆਪ ਸਤ ਕੀ ਆ ਸਭ ਸਤ ਇਸ ਭਾਵੇ ਤਾਂ ਕਰੇ ਵਿਸਥਾਰ ਅਨਕ ਲਾ ਲਖੀ ਨ ਜਾਏ ਕਵਨ ਨਿਕਟ ਕਵਨ ਕਹੀਏ ਦੂਰ ਅੰਤਰਗਤ ਜਿਸ ਆਪ ਜਨਾਏ ਸਰਬੂਤਾ ਵਰਤਾਰਾ ਸਗਲ ਸਮਗਰੀ ਜਾ ਖਾਤਾ ਨਾ

ਭਲਾ ਕਰਤੂਤ ਤਨੀ ਕੀ ਅਸਾ ਤਾਰੀ ਸੱਚ ਤਾਂ ਕੀ ਗਤ ਮਿਤ ਕਹੀ ਨਾ ਜਾਏ ਇਸਕਾ ਕੀ ਅਸਭ ਪ੍ਰਵਾਨ ਜੋ ਜਾਣੇ ਤੇ ਸਦਾ ਸੁਖ ਹੋਏ ਉਹ ਧਨਵੰਤ ਕੁਲਵੰਤ ਪਤਵੰਤ।

0: ਅਮਲ ਕਰੀ ਮੈਂ ਕਿ ਰਾਜ ਕਰੀ ਮੈਂ
1: ਰੋਜੀ ਦੇਹੰਦ ਹੈ ਕਿ ਰਾਜ ਕਰੇਂਦ ਹੈ ਕਰੀਮ ਉਲ ਕਮਾਲ ਹੈ ਕਿ ਹੁਸਨ ਉਲ ਜਮਾਲ ਹੈ
0: ਗਨੀ ਮੁਲਕ ਰਾਜ ਹੈ ਗਰੀਬ ਉਲ ਨਿਵਾਜ਼ ਹੈ ਹਰੀ ਪਲ ਸਿਕਨ ਹੈ ਰਾਸਲ ਪਿਕਨ ਹੈ
1: ਕਲੰਕਨ ਪਰਨਾਸ ਹੈ ਸਮਸਤ

0: ਪ੍ਰਪੰਜ ਹਰ ਨਰ ਪ੍ਰਪੰਜ
1: ਅਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਪਰ ਨਰ ਅਮੰਡ
0: ਅਨੁਭਵ ਅਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ
1: ਅਨਸ਼ਿਚ

ಯುಗತೆ

0: ਸਿੱਧਾ ਸਵੇਂ ਤੋਹਾ ਪ੍ਰਸਾਦ ਸਵਈਏ ਸਰੋਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ
1: ਸੂਰ ਸੁਧਾਰਦਨ ਸੁਧ ਸਦਾਇਕ ਸੰਤ ਸਮੂਹ ਅਨੇਕ ਮਤੀ ਕੇ
0: ਸਾਰੇ ਦੇਸ ਕੋ ਦੇਖ ਰਿਓ ਮਤ ਕੋ ਨ ਦੇਖੇ ਤੇ ਪ੍ਰਾਨ ਪਤੀ ਕੇ
1: ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ
0: ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸਰੰਗ ਸਵਾਰੇ
1: ਕੋਟ ਤੁਰੰਗ ਕੁਰੰਗ ਸੇ ਕੂਦ ਪੌਣ

0: ਕਰੇ ਕਿਰਪਾ ਕਰੇ ਪਿਆਰਿਆ,
1: ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ,
0: ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ,
1: ਕਹਿ ਨਾਨਕੇ ਉਹ ਆਨੰਦ ਆਨੰਦ ਗੁਰ ਤੇ ਜਾਣਿਆ,
0: ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ, ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ।

0: ਜਿਉ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ।
1: ਗੁਰ ਕੇ ਚਰਨ ਹਿਰਦੇ ਤੇ ਆਏ, ਅੰਤਰ ਆਤਮੈ ਸਮਾਲੇ,
0: ਆਪ ਛੱਡ ਸਦਾ ਰਹੇ ਪਰ

0: ਆਪੇ ਪਾਣਾ।
1: ਕਹਿ ਨਾਨਕ ਅਰਦਾਸ ਮੇਰੀ, ਮਨ ਹੋਆ ਬਣਜਾਰਾ।
0: ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ।
1: ਪਿਆਸ ਨਾ ਜਾਏ ਹੋਰ ਕਿਤੇ, ਚਿੱਚਰ ਹਰ ਰਸ ਪੱਲੇ ਨਾ ਪਾਏ।
0: ਹਰ ਰਸ ਪਾਏ ਪੱਲੇ ਪੀਏ, ਹਰ ਰਸ ਬੋੜਨ ਤ੍ਰਿਸ਼ਨਾ ਲਾਗੇ ਆਏ।
1: ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੇ ਜਿਸ ਆਏ।
0: ਕਹਿ ਨਾਨਕ ਹੋਰ ਅਨਰਸ ਸਭ ਵਿਸਰੇ, ਜਾਂ ਹਰ ਵਸੇ ਮਨ ਆਏ।
1: ਇਹ ਸਰੀਰਾ ਮੇਰਿਆ, ਹਰ ਤੋਂ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ।
0: ਹਰ ਜੋਤ ਰੱਖੀ ਤੁਧ ਵਿੱਚ।

0: ਦਿਵ ਦ੍ਰਿਸ਼ਟ ਹੋਈ।
1: ਇਸ ਸਰਵਣੋ ਮੇਰੇ ਹੋ ਸਾਚੇ ਸੁਣੇ ਨੋ ਪਠਾਏ,
0: ਸਾਚੇ ਸੁਣੇ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ।
1: ਜਿਤ ਸੁਣੀ

ते ऊचा भगवंत सगल समगरी तुमरै।

ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਦਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਜੀ ਆਪ ਜੀ ਦੇ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਮਹਾਰਾਜ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਸਿੱਖ ਸੰਗਤਾਂ ਨੇ ਰਲ ਮਿਲ ਕੇ ਅਤੇ ਮਹਾਰਾਜ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਕੀਤੇ ਹਨ ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ

ਵਾਲੀ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ, ਸਭ ਨੂੰ ਆਪਣੇ ਦਰੋ ਘਰੋਂ ਨਾਮ ਦੀ ਦਾਤ, ਗੁਰਸਿੱਖਾਂ ਵਾਲਾ ਜੀਵਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ, ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਘਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਆਪਸ ਵਿੱਚ ਪ੍ਰੇਮ ਇਤਫਾਕ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਮਹਾਰਾਜ ਇਸੇ ਤਰ੍ਹਾਂ ਜੋੜੀ ਰੱਖਣਾ। ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ

ਆਪਣੇ ਆਪ ਸਾਜੇ ਆਪਣੇ ਚੁਣਿਆ ਦੇ ਉੱਪਰ ਸਾਜੇ ਕਰਾਸ ਵਿੱਚੋਂ ਚਾਓ ਤਾਂ ਤਕਰਤਾ ਕਿਉਂ ਸੇਵੇ ਕਿਰਪ ਸਾਹਿਬ ਤੂੰ ਜਾਣੇ ਸਭ।

ਇਹ ਜੇ ਬੋਤੇ ਜਨ ਪਰਮਿਆਤਾ ਸਤਿਗੁਰ ਸਭ ਸੁਣਾਇਆ ਸਤਿਗੁਰ ਜਿਵੜਦਾਤਾ ਕੋ ਨੇ ਸਾਫ ਸੁਣਿਆ ਲੋਕ ਸਵਾਇਆ ਸਤਿਗੁਰ ਵਿਸ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ

दान करे सच ता पर जानिए जा आत्म तीरथ करे निवास।

ਪੌੜੀ ਪੜਿਆ ਵਿਗਨੇ ਗਾਰ ਤੋਂ ਮਿਸਾ ਦਿਲ ਮਾਰੀਏ ਜੇ ਅਕਾਲੇ ਗੱਲ ਨਾ ਤਿਵਨਾ ਉਪਚਾਰੀਏ ਐਸੀ ਗਲਾ ਨੇ ਖੇਡੀ ਦਰਗੇ ਗਿਆ ਹਾਰੀਏ ਪੜਿਆ ਉਤੇ ਉਮੀਆਂ ਵਿਚਾਰ ਕੇ ਵਿਚਾਰੀਏ।

ਜਿਤ ਮਿਲੀ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਜਿੰਦੀਆ ਨੇ ਨੇਤੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸਿਮਣ ਜਾ ਰਿਹਾ ਸਤਿਗੁਰੇ ਪੋਇਥਾ।

ਜੁਗੋ ਜੋਗਾ ਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ। ਆਸਾ ਕੀ ਵਾਰ ਦਾ ਕੀਰਤਨ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ ਭਾਈ ਜਗਦੀਪ ਸਿੰਘ ਜੀ, ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਉਹਨਾਂ ਦਾ ਜਥਾ, ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਜਥੇ ਦਾ। ਹੁਣ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਜਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਹਮ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ। ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਦਾ ਰਾਗੀ ਜਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਤਤ ਪਾਵਨ ਭਗਤ ਵਛਲ ਕਰਨਾ ਨਿਦਾਨ ਜਹਰਾ ਹਜੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਗੋਟਾ ਗੱਦੀ ਤੇ ਬਿਰਾਜਮਾਨ ਤਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਸਾਜ ਰਹੀ ਗੁਰੂ ਰੂਪ ਗੁਰੂ ਖਾਲਸਾ ਪਰਮ ਸਨਮਾਨ ਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਧੁਰਕੀ ਬਾਣੀ ਦਾ ਕੀਰਤਨ ਸਰਵਣ ਕਰਵਾ ਰਹੇ ਸਨ। ਸਤਿਕਾਰਯੋਗ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਭਾਈ ਸਾਹਿਬ ਜੀ ਦੇ ਸਮੁੱਚੇ ਹੀ ਜਥੇ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਸੰਗਤ ਜੀ ਹੁਣ ਸਾਡੇ ਪਾਸ ਭਾਈ ਦਲਸ਼ੇਰ ਸਿੰਘ ਜੀ ਪਹੁੰਚੇ ਹਨ ਜੋ ਭਾਈ ਹਰਦੀਪ ਸਿੰਘ ਜੀ ਨਿੱਜਰ ਦੀ ਪਟੀਸ਼ਨ ਸਾਈਨ ਕਰਵਾ ਰਹੇ ਹਨ। ਜਿਹੜੀ ਜਾਣਕਾਰੀ ਜਨ ਤੱਕ ਨਹੀਂ ਹੋਈ ਉਹਨਾਂ ਬਾਰੇ ਆਪ ਜੀ ਨੂੰ ਜਾਣਕਾਰੀ ਦੱਸਣਗੇ। ਆਪ ਜੀ ਨੇ ਜ਼ਰੂਰ ਬਾਅਦ ਸਾਈਨ ਕਰਕੇ ਜਾਣ ਦੀ ਕਿਰਪਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਤਮਸਤਕ ਹੋ ਕੇ ਜਦੋਂ ਆਪ ਜੀ ਬਾਹਰ ਜਾਂਦੇ ਹੋ ਤਾਂ ਬਾਹਰ ਹਾਲਵੇ ਦੇ ਵਿੱਚ ਅਸੀਂ ਸਾਈਨ ਇਕੱਠੇ ਕਰ ਰਹੇ ਹਾਂ, ਆ ਕੇ ਆਪ ਜੀ ਦਾ ਨਾਮ ਜ਼ਰੂਰ ਦਿਉ ਤਾਂ ਕਿ ਸੱਚ ਸਦਾ ਵਾਸਤੇ ਬੁਲੰਦ ਹੋ ਸਕੇ ਅਤੇ ਆਪਾਂ ਨੂੰ ਜੋ ਸਹੀ ਗੱਲ ਹੈ ਉਹ ਪਤਾ ਲੱਗ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਦਲਸ਼ੇਰ ਸਿੰਘ ਹੁਣਾਂ ਦਾ ਬਹੁਤ ਬਹੁਤ ਧੰਨਵਾਦ। ਸੰਗਤ ਜੀ, 16 ਅਗਸਤ ਨੂੰ ਅੰਮ੍ਰਿਤ ਸੰਚਾਰ ਹੋਣ ਜਾ ਰਿਹਾ ਹੈ। ਆਓ ਗੁਰੂ ਵਾਲੇ ਬਣੀਏ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰੀਏ। ਆਪ ਜੀ ਆਪਣੇ ਨਾਮ ਲਾਇਬ੍ਰੇਰੀ ਵਿੱਚ ਫੋਨ ਰਾਹੀਂ ਜਾਂ ਆਪ ਆਣ ਕੇ ਵੀ ਲਿਖਾ ਸਕਦੇ ਹੋ। ਆਪ ਜੀ ਨੂੰ ਕਕਾਰ ਫਰੀ ਦਿੱਤੇ ਜਾਣਗੇ। ਇਸ ਦੇ ਨਾਲ ਹੀ ਹਰ ਰੋਜ਼ ਤਕਰੀਬਨ 6:15 ਵਜੇ ਪਾਠ ਬੋਧ ਸਮਾਗਮ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਥਿਆ ਸੰਪੂਰਨ ਸੰਥਿਆ ਦੇ ਸੰਬੰਧ ਵਿੱਚ ਕੀਤੇ ਜਾ ਰਹੇ ਹਨ। ਕੱਲ੍ਹ ਮੱਧ ਦੇ ਭੋਗ ਪਏ, ਆਪ ਕਿਰਪਾ ਕੀਤੀ, ਸਾਰਿਆਂ ਨੇ ਬਹੁਤ ਹੀ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਸ਼ਾਮਿਲ ਹੋਈਆਂ। ਤਕਰੀਬਨ ਇੱਕ ਅੰਦਾਜ਼ੇ ਮੁਤਾਬਕ 1250 ਦੇ ਕਰੀਬ ਸੰਗਤਾਂ ਔਨਲਾਈਨ ਸੰਥਿਆ ਕਰ ਰਹੀਆਂ ਹਨ, ਦੇਸ਼ ਵਿਦੇਸ਼ ਤੋਂ, ਕੈਨੇਡਾ, ਅਮੈਰੀਕਾ, ਇੰਗਲੈਂਡ ਆਦਿ ਵਗੈਰਾ ਤੋਂ। ਆਓ ਆਪਾਂ ਕੈਲਗਰੀ ਵਾਲੇ ਅਤੇ ਆਉਣ ਆਲੇ ਦੁਆਲੇ ਦੀਆਂ ਸਿਟੀਆਂ ਵਾਲੇ ਗੁਰੂ ਘਰ ਆਣ ਕੇ ਸ਼ਾਮ ਨੂੰ ਤਕਰੀਬਨ 6:15 ਵਜੇ ਹਰ ਰੋਜ਼ ਸ਼ੁਰੂ ਹੋ ਜਾਂਦੀ ਹੈ। ਆਪ ਜੀ ਜ਼ਰੂਰ ਹਾਜ਼ਰੀਆਂ ਭਰੋ, ਲਾਹੇ ਲਓ, ਜੋ ਕਿ 16 ਅਗਸਤ ਨੂੰ ਇਸ ਦੀ ਸੰਪੂਰਨਤਾ ਹੋ ਜਾਵੇਗੀ। ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਫਰਮਾਨ ਹੈ, ਕਥਾ ਕੀਰਤਨ ਰਾਗ ਨਾਦ ਤੁਨ ਇਹ ਬਨ ਆਇਓ ਸੁਆਓ, ਨਾਨਕ ਪ੍ਰਭ ਸੋ ਪ੍ਰਸੰਨ ਪਏ, ਬਾਂਸ਼ਤ ਫਲ ਪਾਓ। ਆਓ ਸੰਗਤ ਜੀ, ਆਪ ਜੀ ਨੂੰ ਗੁਰਮਤ ਵਿਚਾਰਾਂ ਨਾਲ ਜੋੜਨ ਜਾ ਰਹੇ ਹਨ ਭਾਈ ਸਾਹਿਬ, ਭਾਈ ਬਾਬਾ ਮਹਿੰਦਰ ਸਿੰਘ ਜੀ ਭੜੀ ਵਾਲੇ, ਜੋ ਆਪ ਜੀ ਨੂੰ ਤਕਰੀਬਨ ਇਸ ਮਹੀਨੇ ਤੋਂ ਹੀ ਗੁਰੂ ਜਸ ਨਾਲ ਜੋੜ ਰਹੇ ਹਨ। ਆਓ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

गनीमुलस्कस्त गरीबुल प्रस्त राजान राज पाहनान पाहन देवान देव उपमा महान शाही शहनशाह भगत वच्चल करुणा निदान शांति दे पुंज लोक परलोक दे रखियक दीन दुनी दे पातशाह सर्ब कला समरथ सर्ब कला भरपूर बाणी के बोहित नाम के जहाज शब्द स्वरूप जुगो जुग अटल सतगुरु धन धन धन श्री गुरु ग्रंथ साहिब जी महाराज। सारी संगत श्रद्धा दे नाल उचारण करो धन श्री गुरु ग्रंथ साहिब जी महाराज। सच्चे पातशाह जी दी पावन पवित्र प्यारी अगमी गोद अंदर सजे हुए हफ्तावारी दीवाना दे अंदर हाजरी भर रहे गुरु स्वरूप गुरु खालसा साध संगत जी वड भागी साध संग प्राप्त तिन भेटत दुरमत खोई तिन की धूर नानक दास बंशै जिन हर नाम हृदय परोई। सतगुरां दे दर्शन दीदार प्राप्त होए ने संगत दियां अमोलक घड़ियां प्राप्त होईयां जिथे तुरकी बाणी दे मनोहर कीर्तन सरवण कीते ने। आओ अगले समय वास्ते गुरमत सिद्धांत दी विचार एकाग्र चित हो करके सांझ पाईए। आरंभता तो पहला सतगुरु दे पावन दरबार दी मान मर्यादा अनुसार इथों दी परंपरा अनुसार गुर फतेह दी हाजरी लवाईए। प्यार नाल आखो जी वाहे गुरु जी का खालसा वाहे गुरु जी की फतेह। गुरु द्वारा होए सोजी पाए सी गुरुद्वारे आके सब तो पहला मनोरथ साडा होना चाहिए भी कोई सोझी मिले गुरमत ज्ञान दी गुरमत सिद्धांत दी सतगुरु दे बख्शे होए लाइफ स्टाइल दी। गुरमुख प्यारियो आपां मंगण ते हर रोज ही आउंदे आ भी सतगुरु सच्चे पातशाह साडी झोली विच आ दातां पा दे पदार्थ बख्श दे धन दौलत खुला बख्श दे कारोबार दियां तरक्कियां बख्श दे तंदरुस्तियां बख्श दो। बहुत कुछ मंगदे आं मंगण आउंदे आ इह साडा कहीए मौलिक अधिकार है एक तरह सतगुरु ने बख्शिया होया इथों ही मंगना ना सब कुछ। इस करके मैं मंगण दे विरोध विच नहीं पर एक गल जरूर है भी हर रोज केवल मंगण ना आईए कदे कदे सतगुरां नूं मिलण वास्ते भी आउणा चाहीदा। प्यार नाल आखो सतनाम श्री वाहिगुरु भी अज मैं कुछ मंगण नहीं आया अज केवल सतगुरां नूं मिलना है अज केवल दर्शन करने ने अज केवल कथा कीर्तन ही सुनना होर मनोरथ ही नहीं है। जिवें आपां अपने रिश्तेदार सज्जणा मित्रां नूं हर वेले उन्हां कोल मंगण वास्ते थोड़ो जाईदा अक्सर कहने हैं जी मिलन वास्ते आए हैं जा मिलन वास्ते ही जाईदा है। जे दुनियादारी दे विच असी मंगण नालों मिलन नूं पहल दिंदे आ ना फिर याद रखना धर्म दे अंदर भी मंगण दे नालों मिलन नूं पहल देनी चाहीदी है ते सतगुरां नूं मिलिए मिलके सांझ पाईए गलबात दा सिलसिला होवे किसे भी रूप दे विच। अरदास साड़ी वेदना है असी कह दिती अपनी गल ते कथा कीर्तन राही जड़ी शब्द दी वरखा है ए सतगुरां दी गल सुननी भी उन्नी जरूरी है ताही मुलाकात होवेगी ना। सो इस तरह जड़ा मिलना है संगत दे राही पातशाह कहंदे ने मेरे माधो जी सत संगत मिले सो तरिया। सो मिलन जाईदा है। इतिहास का एक महान सिख बड़ा प्रसिद्ध ना है भाई नंद लाल जी बाद विच नंद लाल सिंह भी बने
ਪਹਿਲੀ ਵਾਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਏ। ਚਰਚਾ ਸੁਣੀ ਸੀ, ਵਿਦਵਾਨ ਪੁਰਸ਼ ਸੀ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੋਂ ਲੈ ਕੇ ਮਹਿਮਾ ਦਾ ਪਤਾ ਲੱਗਿਆ ਵੀ ਗੁਰੂ ਨਾਨਕ ਦੀ ਗੱਦੀ ਬੜੀ ਮਹਾਨ ਹੈ ਤੇ ਇਸ ਵੇਲੇ ਉਸ ਗੱਦੀ ਤੇ ਦਸਵੇਂ ਪਾਤਸ਼ਾਹ ਵਿਰਾਜੇ ਹੋਏ ਨੇ। ਇਸ ਖਿਆਲ ਦੇ ਨਾਲ ਵੀ ਚੱਲ ਕੇ ਦਰਸ਼ਨ ਕਰਨੇ ਚਾਹੀਦੇ ਨੇ ਐਸੀ ਮਹਾਨ ਜੋਤ ਦੇ। ਉਹ ਨਿਰੰਕਾਰੀ ਜੋਤ ਹੈ, ਵਾਹਿਗੁਰੂ ਦਾ ਸਰੂਪ ਹੈ। ਸਾਡੀ ਵੀ ਭਾਵਨਾ ਹੋਣੀ ਚਾਹੀਦੀ ਹੈ। ਸਾਡੇ ਕਈ ਪ੍ਰਚਾਰਕ ਵੀਰ ਵੀ ਕਹਿ ਜਾਂਦੇ ਨੇ ਗੁਰ ਬਿਆਕਤੀ, ਖਿਮਾ ਕਰਿਓ ਸੱਚ ਕਹਿਣਾ ਪੈਂਦਾ ਵੀ ਸੱਤਵੇਂ ਗੁਰ ਬਿਆਕਤੀਆਂ ਨੇ, ਦਸ ਗੁਰ ਬਿਆਕਤੀਆਂ ਨੇ ਇਹ ਕੀਤਾ ਜਾਂ ਇਸ ਤਰ੍ਹਾਂ ਹੋਇਆ। ਮਾਫ ਕਰਨਾ ਗੁਰਮੁਖੋ, ਅਜੇ ਅਸੀਂ ਗੁਰੂ ਨੂੰ ਬਿਆਕਤੀ ਸਮਝ ਰਹੇ ਹਾਂ। ਜਿੰਨਾ ਚਿਰ ਅਸੀਂ ਗੁਰੂ ਨੂੰ ਬਿਆਕਤੀ ਸਮਝਾਂਗੇ ਸਾਨੂੰ ਇਉਂ ਲੱਗੇਗਾ ਵੀ ਗੁਰੂ ਸਾਹਿਬ ਸਾਡੇ ਵਰਗੇ ਸੀ, ਆਮ ਸੀ, ਕੋਈ ਬਹੁਤਾ ਫਰਕ ਨਹੀਂ ਸੀ। ਪਰ ਸਿੱਖ ਦੀ ਜਿਹੜੀ ਸ਼ਰਧਾ ਹੈ ਗੁਰੂ ਦੇ ਉੱਤੇ, ਉਹ ਵਿਅਕਤੀਗਤ ਸ਼ਰਧਾ ਨਹੀਂ। ਸਿੱਖ ਦੀ ਸ਼ਰਧਾ ਗੁਰਮੁਖ ਪਿਆਰਿਓ ਹੋਣੀ ਚਾਹੀਦੀ ਹੈ ਵੀ ਮੇਰਾ ਸਤਿਗੁਰੂ ਵਾਹਿਗੁਰੂ ਦਾ ਸਰੂਪ ਹੈ। ਅਰੇ ਗੁਰਬਾਣੀ ਨੇ ਫੈਸਲਾ ਵੀ ਕੀਤਾ ਹੋਇਆ, ਗੁਰ ਪਰਮੇਸ਼ਰ ਏਕੋ ਜਾਨ, ਗੁਰ ਪਰਮੇਸ਼ਰ ਇੱਕ ਹੈ ਅੰਤਰ ਕੋ ਨਾਹੀ, ਫਰਕ ਹੀ ਨਹੀਂ ਕੋਈ ਹੈ ਦੋਨਾਂ ਦੇ ਵਿੱਚ। ਤੇ ਸਿੱਖ ਦੀ ਭਾਵਨਾ ਵੀ ਤੇ ਇਹੀ ਹੋਣੀ ਚਾਹੀਦੀ ਹੈ ਵੀ ਮੇਰਾ ਸਤਿਗੁਰੂ ਪ੍ਰਤੱਖ ਵਾਹਿਗੁਰੂ ਹੈ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਕਰੀਏ, ਸ਼ਬਦ ਰੂਪ ਨੇ, ਗੁਰਬਾਣੀ ਰੂਪ ਨੇ, ਇਹ ਵੀ ਤੇ ਸਤਿਗੁਰਾਂ ਨੇ ਆਖਿਆ ਵੀ ਇਹ ਬਾਣੀ ਜਿਹੜੀ ਹੈ ਇਹ ਗੁਰੂ ਸਰੂਪ ਹੈ, ਪ੍ਰਤੱਖ ਹੀ ਹੈ ਤੇ ਰੱਬ ਦਾ ਰੂਪ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਸਜੇਵੜ ਅਵਰ ਨਾ ਕੋਈ, ਭਾਵਨਾ ਇਹੀ ਹੋਣੀ ਚਾਹੀਦੀ ਹੈ। ਨੰਦ ਲਾਲ ਜੀ ਨਿਰੰਕਾਰੀ ਜੋਤ ਸਮਝ ਕੇ ਕਲਗੀਧਰ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਆਏ ਨੇ ਤੇ ਜਦੋਂ ਆਨੰਦਪੁਰ ਸਾਹਿਬ ਦੀ ਜੂਹ ਵਿੱਚ ਪਹੁੰਚੇ, ਸੂਰਜ ਤਕਰੀਬਨ ਡੁੱਬਣ ਦਾ ਵਕਤ ਸੀ ਜਾਂ ਡੁੱਬ ਚੁੱਕਿਆ ਸੀ ਤੇ ਜਦੋਂ ਸ਼ਹਿਰ ਦੇ ਦਾਖਲੇ ਦੇ ਉੱਤੇ ਬਿਲਕੁਲ ਕਹੀਏ ਵੀ ਮੁੱਢਲੀ ਜਿਹੜੀ ਆਬਾਦੀ ਸੀ, ਵਸੋਂ ਵਾਲੇ ਘਰ ਸੀ, ਉੱਥੇ ਇੱਕ ਸਿੱਖ ਨਾਲ ਮਿਲਾਪ ਹੋਇਆ ਜੋ ਕਹਿ ਲਈਏ ਫਤਿਹ ਦੀ ਸਾਂਝ ਹੋਈ, ਭਾਵੇਂ ਉੱਥੇ ਸ਼ਬਦ ਹੋਰ ਹੋਣਗੇ। ਤੇ ਆ ਕੇ ਪੁੱਛਿਆ, ਜੀ ਮੈਂ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਇਆ, ਕਦੋਂ ਹੋਣਗੇ, ਕਿੱਥੇ ਹੋਣਗੇ, ਕਿਰਪਾ ਕਰੋ ਮੈਨੂੰ ਦੱਸੋ। ਉਹ ਸਿੱਖ ਕਹਿਣ ਲੱਗਿਆ ਵੀ ਅੱਜ ਤੇ ਦੀਵਾਨ ਦਾ ਹੁਣ ਸਮਾਂ ਨਹੀਂ, ਅੱਜ ਦਰਸ਼ਨ ਨਹੀਂ ਹੋਣੇ, ਅੰਮ੍ਰਿਤ ਵੇਲੇ ਦੀਵਾਨ ਸਜਦਾ, ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹਰ ਰੋਜ਼, ਉਸ ਸਜੇ ਦੀਵਾਨ ਦੇ ਅੰਦਰ ਮੇਰੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਰੋਜ਼ਾਨਾ ਪਹੁੰਚਦੇ ਨੇ ਤੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਬਖਸ਼ਦੇ ਨੇ। ਉਸੇ ਵਕਤ ਸੰਗਤਾਂ ਆਪਣੀਆਂ ਭੇਟਾਵਾਂ ਅਰਪਣ ਕਰਦੀਆਂ ਨੇ, ਉਸੇ ਵਕਤ ਸੰਗਤਾਂ ਆਪਣੀਆਂ ਅਰਦਾਸਾਂ ਵੀ ਕਰਦੀਆਂ ਨੇ। ਤੇ ਕਹਿੰਦਾ ਜੀ ਸਵੇਰੇ ਕੋਈ ਰਿਹਾਇਸ਼ ਦਾ ਇੱਥੇ ਪ੍ਰਬੰਧ? ਉਹ ਸਿੱਖ ਕਹਿਣ ਲੱਗਿਆ, ਰਿਹਾਇਸ਼ ਦੀ ਚਿੰਤਾ ਨਾ ਕਰੋ, ਆਓ ਮੇਰੇ ਘਰ ਵਿੱਚ ਰਿਹਾਇਸ਼ ਕਰ ਲਓ। ਇਸ ਤਰ੍ਹਾਂ ਸਿੱਖ ਬਹੁਤ ਜ਼ਿਆਦਾ ਸੰਗਤਾਂ ਦਾ ਸਤਿਕਾਰ ਕਰਦੇ ਸੀ ਜਿਹੜੇ ਆਨੰਦਪੁਰ ਦੇ ਵਾਸੀ ਹੁੰਦੇ ਸੀ। ਘਰ ਵਿੱਚ ਲੈ ਗਿਆ, ਘਰੇ ਹੀ ਪ੍ਰਸ਼ਾਦਾ ਵੀ ਛਕਾਇਆ। ਉਡੀਕਦਿਆਂ ਰਾਤ ਬਤੀਤ ਹੋਈ ਹੈ, ਅੰਮ੍ਰਿਤ ਵੇਲੇ ਸਵਖਤੇ ਨੰਦ ਲਾਲ ਜੀ ਨੇ ਇਸ਼ਨਾਨ ਪਾਣੀ ਕੀਤਾ, ਤਿਆਰੀ ਕੀਤੀ, ਉਸ ਸਥਾਨ ਤੇ ਪਹੁੰਚ ਗਏ ਜਿੱਥੇ ਕੀਰਤਨੀਏ ਕੀਰਤਨ ਕਰ ਰਹੇ ਸੀ ਆਸਾ ਦੀ ਵਾਰ ਦਾ। ਗੁਰਮੁਖ ਪਿਆਰਿਓ, ਇਹ ਗੁਰੂ ਕਾ ਸ਼ਰਧਾਲੂ ਆਪ ਬਹੁਤ ਵਿਦਵਾਨ ਹੈ ਤੇ ਇਹਦੇ ਵਾਸਤੇ ਸ਼ਬਦਾਂ ਦੀ ਜਿਹੜੀ ਕਹੀਏ ਵੀ ਬਣਤਰ ਹੈ, ਵਾਕ ਦੀ ਬਣਤਰ ਹੈ, ਉਹ ਸਮਝਣੀ ਕੋਈ ਬਹੁਤੀ ਮੁਸ਼ਕਲ ਨਹੀਂ। ਗੁਰਬਾਣੀ ਜਿਹੜੀ ਗਾਈ ਜਾ ਰਹੀ ਹੈ ਇਹਨੂੰ ਸੌਖਿਆਂ ਸਮਝ ਆ ਰਹੀ ਹੈ ਤੇ ਗੁਰਬਾਣੀ ਦੇ ਸ਼ਬਦ ਇਹਦੇ ਕੰਨਾਂ ਵਿੱਚ ਪੈਂਦੇ ਨੇ, ਇਹਦੇ ਹਿਰਦੇ ਨੂੰ ਵਿੰਨਦੇ ਜਾਂਦੇ ਨੇ। ਕਦੇ ਕੋਈ ਸ਼ਬਦ ਆਉਂਦਾ ਤੇ ਕਦੇ ਕੋਈ ਆ ਜਾਂਦਾ, ਆ ਪੀਨੇ ਭੋਗ ਭੋਗ ਕੈ ਹੋਏ ਭਸਮੜ ਭੌਰ ਸਧਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ ਵਹਿ ਲੇਖਾ ਕਰ ਸਮਝਾਇਆ, ਥਾਉ ਨ ਹੋਵੀ ਪਾਉ ਦੀ ਹੁਣ ਸੁਣੀਏ ਕਿਆ ਰੂ ਆਇਆ, ਮਨ ਅੰਧੈ ਜਨਮ ਗਵਾਇਆ। ਚੋਟ ਕਰ ਰਹੇ ਨੇ ਸ਼ਬਦ,
ਵੀ ਇਹ ਅੰਨਿਆ ਮਨ ਵੇਖੀ ਕਿਤੇ ਜਨਮ ਨਾ ਗਵਾ ਬੈਠੀ, ਜਨਮ ਬੜਾ ਅਹਿਮ ਹੈ, ਬੜਾ ਕੀਮਤੀ ਹੈ। ਸ਼ਬਦ ਦੀ ਚੋਟ ਵੱਜਦੀ ਹੈ ਤੇ ਗੁਰੂ ਪਿਆਰਿਓ ਉਡੀਕ ਵੀ ਹੈ ਨਾਲ, ਉਡੀਕ ਹੈ ਵੀ ਸਤਿਗੁਰੂ ਆਉਣਗੇ, ਦਰਸ਼ਨ ਹੋਣਗੇ। ਤੇ ਆਸਾ ਦੀ ਵਾਰ ਦਾ ਸੰਪੂਰਨ ਭੋਗ ਪੈ ਗਿਆ, ਪ੍ਰਸ਼ਾਦ ਵੀ ਵਰਤ ਗਿਆ, ਸਤਿਗੁਰੂ ਅੱਜ ਨਹੀਂ ਆਏ ਤੇ ਵਾਪਸ ਆ ਗਿਆ। ਚਿਹਰੇ ਤੇ ਥੋੜੀ ਜਿਹੀ ਨਿਰਾਸ਼ਾ ਹੈ ਕਿਉਂਕਿ ਉਡੀਕ ਬਹੁਤ ਸੀ। ਆ ਕੇ ਉਸੇ ਸਿੱਖ ਨਾਲ ਮਿਲਾਪ ਹੋਣਾ ਸੀ, ਉਹਦੇ ਘਰ ਵਿੱਚ ਰਿਹਾਇਸ਼ ਸੀ, ਗੱਲਬਾਤ ਹੋਈ, ਪੁੱਛਿਆ, ਕਹਿੰਦਾ ਜੀ ਅੱਜ ਸਤਿਗੁਰੂ ਦੀਵਾਨ ਵਿੱਚ ਨਹੀਂ ਆਏ। ਚਲੋ ਕੋਈ ਨਹੀਂ, ਕਈ ਵਾਰੀ ਐਸਾ ਹੁੰਦਾ, ਹੁਣ ਕੱਲ੍ਹ ਤੱਕ ਉਡੀਕ ਲਓ, ਕੱਲ੍ਹ ਦੇ ਦੀਵਾਨ ਵਿੱਚ ਦਰਸ਼ਨ ਕਰ ਲੈਣੇ। ਨੰਦ ਲਾਲ ਜੀ ਦੀ ਹੁਣ ਉਡੀਕ ਅੱਠ ਪੈਰਾਂ ਦੀ ਜਿਹੜੀ ਹੈ ਬੜੀ ਔਖੀ ਹੋ ਰਹੀ ਹੈ ਤੇ ਉਡੀਕਣਾ ਬੜਾ ਮੁਸ਼ਕਲ ਹੋ ਰਿਹਾ, ਪਰ ਹੋਰ ਕੋਈ ਚਾਰਾ ਵੀ ਨਹੀਂ ਸੀ। ਤੇ ਗੁਰਮੁਖ ਪਿਆਰਿਓ ਪਹੁੰਚੇ ਅਗਲੀ ਸਵੇਰ ਫਿਰ ਦੀਵਾਨ ਦੇ ਅੰਦਰ। ਅੱਜ ਫਿਰ ਸ਼ਬਦਾਂ ਦੀਆਂ ਚੋਟਾਂ ਪੈ ਰਹੀਆਂ ਨੇ ਤੇ ਕਿਤੇ ਆ ਰਿਹਾ, ਜਿੱਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਜ਼ਰ ਨਿਹਾਲੀਐ, ਜਿਉਂ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ, ਕਿਸ ਲਾਹੇ ਉੱਪਰ ਘਾਲੀਐ, ਚੋਟ ਵੱਜਦੀ ਹੈ ਆਪੇ ਹੀ ਕਰਨਾ ਕੀ ਉਹ ਕਲ ਆਪੇ ਹੀ ਤੈ ਧਾਰੀਐ, ਦੇਖੈ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀਐ, ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ, ਆਪਣ ਹੱਥੀ ਆਪਣਾ ਆਪੇ ਹੀ ਕਾਰਜ ਸਵਾਰੀ ਹੈ। ਵਿਦਵਾਨ ਪੁਰਸ਼ ਸੀ ਪਰ ਸ਼ਬਦ ਸੀਨੇ ਨੂੰ ਵਿੰਨਦੇ ਜਾ ਰਹੇ ਨੇ। ਭਗਤ ਕਬੀਰ ਜੀ ਆਖਦੇ ਨੇ, ਕਹਿੰਦੇ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ। ਸੂਰਮੇ ਸਤਿਗੁਰੂ ਨੇ ਤੀਰ ਚਲਾਇਆ ਸ਼ਬਦ ਦਾ, ਕਹਿੰਦੇ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਲੇਜੇ ਸ਼ੇਕ। ਐਸਾ ਸ਼ਬਦ ਦਾ ਤੀਰ ਚੱਲਿਆ, ਮੇਰੀ ਹਉਮੈ ਢਹਿ ਢੇਰੀ ਹੋ ਗਈ, ਮਿੱਟੀ ਵਿੱਚ ਮਿਲ ਗਈ ਮੇਰੀ ਹਉਮੈ, ਤੇ ਸੀਨੇ ਨੂੰ ਸ਼ੇਕ ਕਰ ਗਿਆ ਸ਼ਬਦ ਦਾ ਤੀਰ। ਸ਼ਬਦਾਂ ਦੇ ਤੀਰ ਬੜੇ ਤਿੱਖੇ ਹੁੰਦੇ ਨੇ, ਅਣਿਆਲੇ ਤੀਰ ਨੇ ਇਹ। ਤੇ ਅੱਜ ਬਹੁਤੀ ਚੋਟ ਲੱਗੀ ਹੈ ਤੇ ਦੂਸਰਾ ਵਿਛੋੜੇ ਦੇ ਅਹਿਸਾਸ ਨੂੰ ਮਹਿਸੂਸ ਕੀਤਾ, ਦਰਸ਼ਨਾਂ ਦੀ ਪਿਆਸ ਲੱਗੀ ਹੈ। ਗੁਰੂ ਪਿਆਰਿਓ ਪਾਣੀ ਦੀ ਪਿਆਸ ਲੱਗੀ ਹੋਵੇ ਨਾ, ਗਰਮੀ ਸਖਤ ਹੋਵੇ, ਆਪਣੀ ਪੰਜਾਬ ਵਾਲਾ ਜੂਨ ਦਾ ਮਹੀਨਾ ਹੋਵੇ, ਮੰਨ ਲਓ ਕੋਈ ਮਾਰੂ ਥਲ ਦਾ ਇਲਾਕਾ ਹੋਵੇ, ਤੇ ਪਾਣੀ ਦੀ ਪਿਆਸ ਸਾਨੂੰ ਕਿੰਨਾ ਵਿਆਕੁਲ ਕਰ ਦੇਵੇਗੀ। ਸਤਿਗੁਰਾਂ ਨੇ ਪਿਆਸ ਨਾਲ ਤੁਲਨਾ ਕੀਤੀ ਹੈ ਦਰਸ਼ਨਾਂ ਦੀ ਪਿਆਸ ਦੀ। ਤੇ ਇਹ ਵੀ ਯਾਦ ਰੱਖਣਾ, ਪਾਣੀ ਦੀ ਪ੍ਰਾਪਤੀ ਨੂੰ ਜਿੰਨੀ ਜ਼ਿਆਦਾ ਦੇਰੀ ਹੋਵੇਗੀ ਪਿਆਸ ਓਨੀ ਵੱਧਦੀ ਹੀ ਜਾਣੀ ਹੈ, ਓਨੀ ਸਰੀਰ ਦੀ ਤੜਪ ਵਿਆਕੁਲਤਾ ਵਧਣੀ ਹੈ। ਨੰਦ ਲਾਲ ਜੀ ਨੂੰ ਲੱਗੀ ਹੈ ਦਰਸ਼ਨਾਂ ਦੀ ਪਿਆਸ, ਪਾਤਸ਼ਾਹ ਕਹਿ ਰਹੇ ਨੇ, ਕਹਿੰਦੇ ਗੁਰ ਜਦੋਂ ਜਗਿਆਸੂ ਨੂੰ ਪਿਆਸ ਲੱਗਦੀ ਹੈ ਨਾ, ਉਹ ਤੜਪਦਾ ਹੋਇਆ ਇੱਕ ਤਰ੍ਹਾਂ ਨਾਲ ਆਵਾਜ਼ਾਂ ਮਾਰਦਾ ਹੈ, ਕੀ ਆਖਦਾ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ। ਤ੍ਰਿਖਾ ਨਾ ਉਤਰੈ ਪਿਆਸ ਨਹੀਂ ਮਿਟਦੀ, ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਕਦੇ ਅੰਦਰੋਂ ਆਵਾਜ਼ ਨਿਕਲਦੀ ਹੈ, ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਬਹੇ ਬਹਿ ਚੱਲੇ ਜੀਓ। ਦਰਸ਼ਨ ਦੇਖ ਜੀ ਵਾਂਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਸਿੱਖ ਦਾ ਜੀਵਨ ਡਿਪੈਂਡ ਔਨ ਦਰਸ਼ਨ, ਜੀਵਨ ਹੀ ਦਰਸ਼ਨਾਂ ਵਿੱਚ ਹੈ। ਦਰਸ਼ਨ ਦੇਖ ਜੀ ਵਾਂਗੁਰ ਤੇਰਾ, ਦਰਸ਼ਨ ਹੁੰਦੇ ਨੇ ਮੈਨੂੰ ਜੀਵਨ ਮਹਿਸੂਸ ਹੁੰਦਾ, ਮੈਂ ਜਿੰਦਾ ਮਹਿਸੂਸ ਕਰਦਾ ਆਪਣੇ ਆਪ ਨੂੰ, ਤੁਹਾਡੇ ਦਰਸ਼ਨਾਂ ਤੋਂ ਵਾਂਝਾ ਰਹਿ ਕੇ ਤੇ ਮੌਤ ਹੀ ਪ੍ਰਤੀਤ ਹੁੰਦੀ ਹੈ ਨਾ, ਐਸੀ ਤੜਪ ਹੈ। ਤੇ ਗੁਰੂ ਪਿਆਰਿਓ ਰੱਬ ਦੇ ਪਿਆਰਿਆਂ ਨੇ ਇਹ ਤੜਪ ਵੱਖ ਵੱਖ ਥਾਵਾਂ ਤੇ ਬਿਆਨ ਕੀਤੀ ਹੈ। ਭਗਤ ਰਵਿਦਾਸ ਜੀ ਕਹਿੰਦੇ ਕਈ ਜਨਮ ਮੇਰੇ ਪਹਿਲਾਂ ਵੀ ਏਦਾਂ ਦੇ ਲੰਘ ਚੁੱਕੇ ਨੇ, ਆਹ ਜਨਮ ਮਸਾਂ ਹੁਣ ਮਨੁੱਖਾ ਜਨਮ ਜਿਹੜਾ ਪ੍ਰਾਪਤ ਹੋਇਆ ਨਾ, ਹੁਣ ਇਹ ਜਨਮ ਮੈਂ ਗੁਰੂ ਦੇ ਲੇਖੇ ਵਿੱਚ ਬਤੀਤ ਕਰਨਾ। ਇੱਕ ਆਸ ਇੱਕ ਉਮੀਦ ਮੈਨੂੰ ਲੱਗੀ ਹੋਈ ਹੈ, ਜਨਮਾਂ ਤੋਂ ਇਹ ਉਮੀਦ ਲੈ ਕੇ ਮੈਂ ਆ ਰਿਹਾ ਵੀ ਮੈਨੂੰ ਰੱਬੀ ਦੀਦਾਰ ਪ੍ਰਾਪਤ ਹੋ ਜਾਣ,
ਬੜੇ ਖੁੱਲੇ ਸ਼ਬਦ ਉਹਨਾਂ ਨੇ ਵਰਤੇ ਨੇ, ਕਹਿੰਦੇ ਬਹੁਤ ਜਨਮ ਵਿਛੁਰੇ ਥੇ ਮਾਦਾ, ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵਾ, ਚਿਰ ਭਇਓ ਦਰਸ਼ਨ ਦੇਖੇ। ਭਗਤ ਫਰੀਦ ਜੀ ਵੀ ਇਸੇ ਅਵਸਥਾ ਨੂੰ ਬਿਆਨ ਕਰ ਰਹੇ ਨੇ। ਕੀ ਆਖਦੇ ਨੇ? ਕਹਿੰਦੇ ਜਵਾਨੀ ਸੀ, ਸਰੀਰ ਬੜਾ ਦਰੁਸਤ ਸੀ, ਚੜ੍ਹਦੀ ਕਲਾ ਸੀ ਸਰੀਰ ਦੀ, ਉੱਚੀਆਂ ਨੀਵੀਆਂ ਥਾਵਾਂ 'ਤੇ ਜਾਣਾ ਆਉਣਾ ਮੈਨੂੰ ਮੁਸ਼ਕਲ ਨਹੀਂ ਸੀ ਲੱਗਦਾ, ਅਤੇ ਅੱਜ ਬੁਢੇਪਾ ਆ ਗਿਆ, ਸਰੀਰ ਬੜਾ ਖੀਣ ਹੋ ਗਿਆ, ਅਤੇ ਉਹ ਯਾਦ ਕਰਕੇ ਜਵਾਨੀ ਦੇ ਦਿਨਾਂ ਨੂੰ ਸ਼ਬਦ ਕਹਿੰਦੇ ਨੇ, ਫਰੀਦਾ ਇਨੀ ਨਿੱਕੀ ਜੰਗੀ ਹੈ, ਜੰਗ ਹੁੰਦਾ ਲੱਤਾਂ, ਇਨੀ ਨਿੱਕੀ ਜੰਗੀ ਹੈ, ਥਲ ਡੂਗਰ ਭਵਿਓਮ, ਅੱਜ ਫਰੀਦਾ ਕੁਜੜਾ ਸੈ ਕੋਹਾਂ। ਕਹਿੰਦੇ ਹੁਣ ਪਾਣੀ ਦਾ ਕੁੱਜਾ ਬਿਲਕੁਲ ਨੇੜੇ ਪਿਆ, ਹੱਥ ਕੰਬਦੇ ਨੇ, ਕੁੱਜਾ ਚੁੱਕਿਆ ਨਹੀਂ ਜਾਂਦਾ, ਡੁੱਲਣ ਦਾ ਖਤਰਾ ਲੱਗਦਾ, ਹੁਣ ਮੈਨੂੰ ਕੋਲ ਪਿਆ ਕੁੱਜਾ ਵੀ ਇਉਂ ਲੱਗਦਾ ਵੀ 100 ਕੋਹ ਦੂਰ ਪਿਆ ਹੋਵੇ। ਉਸ ਬੁਢੇਪੇ ਦੀ ਹਾਲਤ ਵਿੱਚ ਇੱਕ ਗੱਲ ਹੋਰ ਕਹੀ, ਕਹਿੰਦੇ ਕਾਗਾ ਕਰੰਗ ਢੰਡੋਲਿਆ, ਐ ਕਾਵਾ ਮੇਰਾ ਕਰੰਗ, ਮੇਰਾ ਪਿੰਜਰ, ਮੇਰਾ ਬਾਡੀ ਸਟਰਕਚਰ ਤੁਸੀਂ ਚੰਗੀ ਤਰ੍ਹਾਂ ਢੰਡੋਲ ਲਿਆ, ਮਾਸ ਕਿਤੇ ਛੱਡਿਆ ਨਹੀਂ। ਇਹਦੇ ਭਾਵ ਅਰਥ ਨੇ, ਬੁਢੇਪੇ ਰੂਪੀ ਕਾਂ ਨੇ ਇੰਨਾ ਸਰੀਰ ਕਮਜ਼ੋਰ ਕਰ ਦਿੱਤਾ ਹੈ। ਸੋ ਕਹਿੰਦੇ ਕਾਗਾ ਕਰੰਗ ਢੰਡੋਲਿਆ, ਸਗਲਾ ਖਾਇਆ ਮਾਸ, ਪਰ ਅਜੇ ਮੇਰੀਆਂ ਅੱਖਾਂ ਥੋੜ੍ਹਾ ਜਿਹਾ ਕੰਮ ਕਰਦੀਆਂ, ਨਜ਼ਰ ਮੇਰੇ ਕੋਲ ਹੈ, ਵੇਖੀ ਕਿਤੇ ਅੱਖਾਂ ਨਾ ਹੁਣ ਕਮਜ਼ੋਰ ਕਰਦੀ, ਕਿਤੇ ਨਜ਼ਰ ਨਾ ਮੇਰੀ ਲੈ ਜਾਵੀ, ਇਹ ਦੋਏ ਨੈਨਾ ਮਤ ਛੋ, ਫਿਰ ਦੇਖਣ ਕੀ ਆਸ, ਦੇਖਣ ਦੀ ਆਸ, ਦਰਸ਼ਨਾਂ ਦੀ ਆਸ ਵਿੱਚ ਜ਼ਿੰਦਗੀ, ਜਨਮ ਤੁਮਾਰੇ ਲੇਖੇ ਦਰਸ਼ਨਾਂ ਦੀ ਆਸ ਨੂੰ ਲੈ ਕੇ। ਸੋ ਗੁਰਮੁਖ ਪਿਆਰਿਓ, ਨੰਦ ਲਾਲ ਜੀ ਦੇ ਅੰਦਰ ਦਰਸ਼ਨਾਂ ਦੀ ਸਿੱਖ ਹੈ, ਦਰਸ਼ਨ ਹੋ ਨਹੀਂ ਰਹੇ, 2 ਦਿਨ ਹੋ ਗਏ, ਖਾਲੀ ਵਾਪਸ ਜਾਣਾ ਪੈ ਰਿਹਾ, ਦੂਸਰੇ ਦਿਨ ਵੀ ਆਸਾ ਦੀ ਵਾਰ ਹੋ ਗਈ ਪਰ ਦਰਸ਼ਨ ਨਹੀਂ ਹੋਏ, ਸਤਿਗੁਰੂ ਨਹੀਂ ਆਏ। ਬਹੁਤ ਹੀ ਨਿਰਾਸ਼ ਹਾਲਤ ਵਿੱਚ, ਬੈਰਾਗ ਦੇ ਅਥਰੂ ਅੱਖਾਂ ਦੇ ਵਿੱਚ ਵਾਪਸ ਉਸੇ ਘਰ ਆਏ। ਉਹ ਸਿੱਖ ਕਹਿੰਦਾ ਜੀ ਹੋ ਗਏ ਦਰਸ਼ਨ? ਬੜੀ ਹੀ ਢਿੱਲੀ ਜੀ ਆਵਾਜ਼ ਵਿੱਚ ਨੰਦ ਲਾਲ ਜੀ ਕਹਿਣ ਲੱਗੇ, ਨਹੀਂ ਅੱਜ ਵੀ ਸਤਿਗੁਰੂ ਨਹੀਂ ਆਏ। ਉਹ ਕਹਿਣ ਲੱਗਿਆ, ਕਹਿੰਦਾ ਸਤਿਗੁਰਾਂ ਦੀ ਮੌਜ ਹੈ, ਕਈ ਵਾਰੀ ਨਹੀਂ ਵੀ ਆਉਂਦੇ, ਤੇ ਕਹਿੰਦੇ ਹੁਣ ਤੇ ਕੱਲ ਤੱਕ ਫੇਰ ਉਡੀਕ ਲੈ। ਕਹਿੰਦਾ ਜੀ ਹੁਣ ਉਡੀਕਣਾ ਮੁਸ਼ਕਲ ਹੈ, ਹੁਣ ਗੱਲ ਬਹੁਤ ਮੁਸ਼ਕਲ ਹੋ ਗਈ ਹੈ। ਉਹ ਸਿੱਖ ਉਹਦੀ ਹਾਲਤ ਨੂੰ ਵੇਖ ਕੇ ਕਹਿਣ ਲੱਗਿਆ, ਕਹਿੰਦਾ ਜੇ ਇਹ ਗੱਲ ਹੈ ਨਾ, ਫਿਰ ਆ ਇੱਕ ਢੰਗ ਹੋਰ ਵਰਤ ਕੇ ਦੇਖ ਲੈ, ਜੁਗਤੀ ਦਿੱਤੀ ਹੈ। ਕਹਿੰਦਾ ਆਹ ਜਿਹੜਾ ਰਸਤਾ ਸ਼ਹਿਰ ਦੇ ਅੰਦਰ ਨੂੰ ਜਾਂਦਾ ਨਾ, ਇਹਦੇ ਬਿਲਕੁਲ ਨਾਲ ਇੱਕ ਚੁਬਾਰਾ ਹੈ। ਜਿਹੜੇ ਅਨੰਦਪੁਰ ਸਾਹਿਬ ਦੀ ਵਾਕਫੀ ਰੱਖਦੇ ਨੇ ਉਹਨਾਂ ਨੂੰ ਪਤਾ ਵੀ ਭੋਰਾ ਸਾਹਿਬ ਗੁਰਦੁਆਰਾ ਸਤਿਗੁਰਾਂ ਦੀ ਲੰਮਾ ਸਮਾਂ ਰਹਿਸ਼ ਰਹੀ ਆ ਉੱਥੇ। ਕਹਿੰਦੇ ਇਹਦੇ ਨਾਲ ਬਿਲਕੁਲ ਇੱਕ ਚੁਬਾਰਾ ਹੈ, ਉਸ ਚੁਬਾਰੇ ਵਿੱਚ ਅੱਜ ਕੱਲ੍ਹ ਸਤਿਗੁਰਾਂ ਦੀ ਰਿਹਾਇਸ਼ ਹੈ, ਤੂੰ 1-2 ਗੇੜੇ ਇੱਧਰ ਸੁਭਾਵਕ ਹੀ ਮਾਰੇ ਨਾ, ਤੇ ਹੋ ਸਕਦਾ ਤੈਨੂੰ ਸਤਿਗੁਰਾਂ ਦੇ ਦਰਸ਼ਨ ਇਸ ਤਰ੍ਹਾਂ ਹੀ ਹੋ ਜਾਣ। ਉਮੀਦ ਜਾਗੀ ਹੈ, ਜਿਵੇਂ ਪਿਆਸੇ ਨੂੰ ਕੋਈ ਕਹਿ ਦੇਵੇ ਵੀ ਪਾਣੀ ਬਹੁਤਾ ਦੂਰ ਨਹੀਂ, ਥੋੜ੍ਹਾ ਜਿਹਾ ਅੱਗੇ ਚੱਲ, ਪਾਣੀ ਮਿਲ ਸਕਦਾ ਹੈ। ਨੰਦ ਲਾਲ ਜੀ ਦੀ ਉਮੀਦ ਜਾਗੀ, ਤੁਰ ਪਏ ਉਸ ਰਸਤੇ ਦੇ ਉੱਤੇ, ਚੁਬਾਰਾ ਵੇਖ ਲਿਆ, ਚੰਗੀ ਤਰ੍ਹਾਂ ਸ਼ਨਾਖਤ ਕਰ ਲਈ, ਆਈਡੈਂਟੀਫਾਈ ਕਰ ਲਿਆ। ਤੇ ਜਦੋਂ ਚੁਬਾਰੇ ਦੇ ਨੇੜੇ ਗਏ ਨਾ, ਇਹ ਕਵੀ ਸੀ, ਕਵੀ ਦੀ ਜ਼ਬਾਨ ਦੇ ਉੱਤੇ ਕਾਵਕ ਸਤਰਾਂ ਆਈਆਂ, ਕਵਿਤਾ ਆਈ। ਕਵੀਆਂ ਨੂੰ ਕਹਿ ਲਓ ਵੀ ਗੋਡ ਗਿਫਟਡ ਇਹ ਚੀਜ਼ ਹੁੰਦੀ ਹੈ, ਆਮ ਸ਼ਬਦਾਂ ਨੂੰ ਵੀ ਕਵਿਤਾ ਵਿੱਚ ਪਰੋ ਕੇ ਰੱਖ ਦਿੰਦੇ ਨੇ। ਸੋ ਬੜੇ ਕਵੀਆਂ ਨੂੰ ਤੁਸੀਂ ਪੜ੍ਹਿਆ ਸੁਣਿਆ ਹੋ ਸਕਦਾ, ਪਰ ਮੈਂ ਇੱਕ ਉਦਾਹਰਨ ਦੇਣ ਲੱਗਿਆ ਆਧੁਨਿਕ ਸਮੇਂ ਦੀ। ਸੁਰਜੀਤ ਪਾਤਰ ਬੜਾ ਪ੍ਰਸਿੱਧ ਕਵੀ ਹੈ, ਅੱਜ ਤੇ ਦੁਨੀਆਂ ਵਿੱਚ ਨਹੀਂ, ਪੰਜਾਬੀ ਵਾਰਤਕ ਕਾਵਿ ਦਾ। ਸੋ ਵਾਰਤਕ ਕਾਵਿ ਇੱਕ ਨਵੀਂ ਸ਼ੈਲੀ ਉਹਨੇ ਇਜਾਦ ਕੀਤੀ ਹੈ ਕਵਿਤਾ ਦੀ, ਕਵਿਤਾ ਵੀ ਹੈ ਤੇ ਹੈ ਵੀ ਵਾਰਤਕ ਹੈ, ਗੱਲਬਾਤ ਦੇ ਸਿਲਸਿਲੇ ਵਾਂਗੂ। ਸੋ ਉਹਦੀਆਂ ਕਈ ਸਤਰਾਂ ਕਈ ਵਾਰੀ ਯਾਦ ਆ ਜਾਂਦੀਆਂ ਨੇ। ਉਹ ਕਹਿੰਦਾ ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਤੇ ਰਾਹ ਬਣ ਜਾਂਦੇ ਨੇ। ਆਹ ਕਵਿਤਾ ਇੰਨੇ ਛੋਟੇ ਅੱਖਰਾਂ ਵਿੱਚ ਵੱਡੀ ਗੱਲ ਕਹਿ ਦੇਣੀ, ਅਰ ਤੁਕਬੰਦੀ ਵੀ ਬੜੀ ਸਰਲ ਰੱਖਣੀ। ਸੋ ਇਸੇ ਤਰ੍ਹਾਂ ਇੱਕ ਉਹਦੀ ਸਤਰ ਮੇਰੇ ਹੋਰ ਯਾਦ ਰਹਿੰਦੀ ਹੈ,
ਕਹਿੰਦਾ ਇੰਨਾ ਵੀ ਸੱਚ ਨਾ ਬੋਲ ਕਿ ਸਾਰੇ ਦੁਸ਼ਮਣ ਬਣ ਜਾਣ, ਚਾਰ ਕੁ ਬੰਦੇ ਰੱਖ ਲਈ ਅਰਥੀ ਨੂੰ ਮੋਢਾ ਦੇਣ ਲਈ। ਇਹ ਪਾਤਰ ਦੀਆਂ ਸਤਰਾਂ ਨੇ, ਮੈਂ ਤਾਂ ਗੱਲ ਕੀਤੀ ਹੈ ਕਵੀਆਂ ਦੇ ਹਿਰਦੇ ਵਿੱਚ ਕਵਿਤਾ ਦੇ ਉਬਾਲ ਹੁੰਦੇ ਨੇ, ਵੇਗ ਹੁੰਦੇ ਨੇ। ਨੰਦ ਲਾਲ ਜੀ ਬੜੇ ਮਹਾਨ ਕਵੀ ਨੇ, ਗੱਲ ਤੇ ਸਧਾਰਨ ਕਹਿਣੀ ਸੀ, ਸ਼ਬਦ ਤੇ ਸਧਾਰਨ ਹੀ ਵਰਤਣੇ ਸੀ, ਪਰ ਚੁਬਾਰੇ ਦੇ ਕੋਲ ਜਾ ਕੇ ਇਹਦੀ ਅੰਦਰੋਂ ਕਵਿਤਾ ਉਮਗੀ ਹੈ, ਇਹਦੇ ਫਰਕ ਦੇ ਬੁੱਲਾਂ ਦੇ ਉੱਤੇ ਕੁਝ ਅੱਖਰ ਆਏ, ਇਹਦੀ ਜ਼ਬਾਨ ਨੇ ਸ਼ਬਦ ਬੋਲੇ, ਕਹਿਣ ਲੱਗਿਆ ਦਿਲ ਵਿਕਣਾ ਆਇਆ, ਦਿਲ ਵਿਕਣਾ ਆਇਆ, ਆਵਾਜ਼ ਦੇ ਦਿੱਤੀ ਹੈ। ਗੁਰਮੁਖੋ ਆਵਾਜ਼ ਸੁਣ ਕੇ ਉਸ ਚੁਬਾਰੇ ਦੀ ਇੱਕ ਤਾਕੀ ਖੁੱਲੀ ਹੈ ਤੇ ਤਾਕੀ ਦੇ ਖੁੱਲਣ ਦਾ ਖੁੜਾਕ ਸੁਣਾਈ ਦਿੱਤਾ। ਬੜੀ ਉਤਸੁਕਤਾ ਦੇ ਨਾਲ ਉੱਧਰ ਵੇਖ ਰਹੇ ਨੇ ਨੰਦ ਲਾਲ ਜੀ ਵੀ ਤਾਕੀ ਖੁੱਲੀ ਹੈ, ਸਤਿਗੁਰਾਂ ਦਾ ਚਿਹਰਾ ਬਾਹਰ ਆਵੇਗਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਚਿਹਰਾ ਬਾਹਰ ਨਹੀਂ ਆਇਆ, ਇੱਕ ਆਵਾਜ਼ ਕੰਨਾਂ ਵਿੱਚ ਪਈ ਕਿ ਭਾਈ ਕਿਸ ਦਾ ਦਿਲ ਹੈ। ਪੁੱਛ ਲਿਆ ਗਿਆ ਵੀ ਦਿਲ ਕਿਸਦਾ ਹੈ, ਨੰਦ ਲਾਲ ਜੀ ਕਹਿ ਬੈਠੇ, ਕਹਿੰਦੇ ਜੀ ਮੇਰਾ ਦਿਲ ਹੈ। ਤਾਕੀ ਬੰਦ ਹੋ ਗਈ, ਬੜੇ ਹੈਰਾਨ ਹੋਏ ਵੀ ਇਹ ਗਣ ਬਣ ਕੀ ਗਿਆ। ਦਿਲ ਪੁੱਛਿਆ ਵੀ ਦਰਸ਼ਨ ਫੇਰ ਨਹੀਂ ਹੋਏ, ਨਿਰਾਸ਼ ਹੋਏ, ਮੁੜਿਆ ਹੀ ਵਾਪਸ। ਇਹ ਕਹਿ ਲਈਏ ਵੀ ਪਾਣੀ ਦੇ ਕਿਨਾਰੇ ਤੇ ਪਿਆਸਾ ਪਹੁੰਚਿਆ ਤੇ ਸੀ, ਪਰ ਦਰਿਆ ਦੇ ਵਗਦੇ ਡੂੰਘੇ ਵਹਿਣ ਦੇ ਕਾਰਨ ਉਹ ਹੱਥਾਂ ਦੀ ਬੁੱਕ ਨਹੀਂ ਭਰ ਸਕਿਆ, ਪਾਣੀ ਤੋਂ ਫਿਰ ਵਾਂਝਾ ਰਹਿ ਗਿਆ ਹੋਵੇ। ਇਸ ਤਰ੍ਹਾਂ ਦੀ ਹਾਲਤ ਹੋ ਗਈ ਹੈ। ਨਿਰਾਸ਼ ਆਇਆ ਸਿੱਖ ਨਾਲ, ਫਿਰ ਗੱਲਬਾਤ ਹੁੰਦੀ ਹੈ, ਕਹਿੰਦਾ ਜੀ ਹੋ ਗਏ ਦਰਸ਼ਨ? ਕਹਿੰਦਾ ਜੀ ਨਹੀਂ। ਕਹਿੰਦਾ ਮੈਂ ਆਵਾਜ਼ ਦਿੱਤੀ ਸੀ, ਦਿਲ ਵਿਕਣਾ ਆਇਆ ਤੇ ਸਤਿਗੁਰਾਂ ਨੇ ਤਾਕੀ ਵੀ ਖੋਲੀ ਤੇ ਪਰ ਚਿਹਰਾ ਬਾਹਰ ਨਹੀਂ ਆਇਆ, ਦਰਸ਼ਨ ਨਹੀਂ ਹੋਏ। ਸਤਿਗੁਰਾਂ ਨੇ ਪੁੱਛ ਲਿਆ ਕਿਸ ਦਾ ਦਿਲ ਹੈ? ਕਹਿੰਦਾ ਜੀ ਮੈਂ ਕਹਿ ਦਿੱਤਾ ਜੀ ਮੇਰਾ ਦਿਲ ਹੈ, ਤੇ ਸਤਿਗੁਰਾਂ ਨੇ ਤਾਕੀ ਬੰਦ ਕਰ ਲਈ ਹੈ। ਉਹ ਸਿੱਖ ਹੁਣ ਕਮਾਈ ਵਾਲਾ ਸੀ, ਸਮਝਦਾਰ ਸੀ, ਕਹਿੰਦਾ ਭੋਲਿਆ ਬਹੁਤ ਵੱਡੀ ਗਲਤੀ ਕਰ ਗਿਆ। ਯਾਦ ਰੱਖਣਾ ਇਹ ਗੱਲਾਂ ਆਪਾਂ ਆਪਣੇ ਤੇ ਲਾਗੂ ਕਰਨੀਆਂ ਨੇ ਅਸਲ ਚ। ਕਹਿੰਦਾ ਬਹੁਤ ਵੱਡੀ ਗਲਤੀ ਕਰ ਗਿਆ। ਕਹਿੰਦਾ ਜੀ ਕਿਸ ਤਰ੍ਹਾਂ? ਉਹ ਸਿੱਖ ਕਹਿੰਦਾ ਕਿਤੇ ਮੇਰਾ ਨਾਂ ਕਹਿੰਦਾ, ਹਾਂ ਦੁਨੀਆਂ ਦੀ ਕੋਈ ਚੀਜ਼ ਵੇਚਣੀ ਹੋਵੇ ਮੇਰਾ ਕਹਿ ਕੇ ਵੇਚੀ ਜਾਂਦੀ ਹੈ, ਪੇਪਰ ਪਰੂਫ ਕਰਨੇ ਪੈਂਦੇ ਨੇ ਵੀ ਵਾਕਈ ਮੈਂ ਇਸ ਪ੍ਰੋਪਰਟੀ ਦਾ ਮਾਲਕ ਹਾਂ, ਵਰਨਾ ਉਹ ਨਹੀਂ ਵਿਕਦੀ। ਪਰ ਗੁਰੂ ਪਿਆਰਿਓ, ਗੁਰੂ ਦਰ ਤੇ ਵੀ ਇੱਕ ਵਪਾਰ ਹੈ, ਇੱਥੇ ਵੀ ਕੁਝ ਵੇਚੀ ਦਾ ਹੈ ਤੇ ਖਰੀਦੀ ਦਾ ਹੈ, ਇੱਥੋਂ ਦੇ ਵਪਾਰ ਬਾਰੇ ਮੇਰੇ ਸਤਿਗੁਰੂ ਕੀ ਆਖਦੇ ਨੇ? ਕਹਿੰਦੇ ਸੱਚ ਵਪਾਰ ਕਰੋ ਵਪਾਰੀ, ਦਰਗ ਹੈ ਨਿਭ ਹੈ ਖੇਪ ਤੁਮਾਰੀ। ਇੱਥੋਂ ਦਾ ਵਪਾਰ ਹੈ ਇਹ, ਤੇ ਇੱਥੇ ਵੇਚਿਆ ਕੀ ਜਾਂਦਾ? ਪੰਜਵੇਂ ਪਾਤਸ਼ਾਹ ਦੇ ਹੀ ਬਚਨ ਨੇ ਨਾ, ਕਹਿੰਦੇ ਮਨ ਵੇਚੈ

ਕਹਿੰਦਾ ਭੋਲਿਆ ਗਲਤੀ ਕਰ ਗਿਆ ਮੇਰਾ ਨਾ, ਕਹਿੰਦਾ ਕਿਤੇ ਕਹਿ ਦਿੰਦਾ ਮਹਾਰਾਜ ਤੁਹਾਡੇ ਹੀ ਦਿਲ ਹੈ ਤੁਹਾਡੇ ਹੀ ਬੱਚੇ ਹਨ, ਗੱਲ ਬਣ ਜਾਣੀ ਸੀ। ਇਸ ਦਰ ਤੇ ਵੇਚਣ ਦੀ ਤਰਤੀਬ ਢੰਗ ਤਰੀਕਾ ਵੱਖਰਾ ਹੈ। ਭਗਤ ਕਬੀਰ ਜੀ ਕਹਿੰਦੇ ਨੇ, ਕਹਿੰਦੇ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਇਹ ਵਪਾਰ ਹੈ ਇੱਥੋਂ ਦਾ, ਇੱਥੇ ਤੇਰਾ ਕਹਿ ਕੇ ਵਿਕਦਾ, ਮੇਰਾ ਕਹਿ ਕੇ ਨਹੀਂ। ਤੇ ਗੁਰਮੁਖੋ ਮੇਰ ਤੇਰ ਇੱਥੇ ਛੱਡਣੀ ਪੈਂਦੀ ਹੈ। ਤੇ ਨੰਦ ਲਾਲ ਜੀ ਨੇ ਸੋਚਿਆ ਵੀ ਇੱਕ ਟਰਾਈ ਇੱਕ ਯਤਨ ਹੋਰ ਕਰੀਏ, ਸ਼ਾਇਦ ਗੱਲ ਬਣ ਜਾਵੇ। ਹੁਣ ਜੇ ਸਤਿਗੁਰਾਂ ਨੇ ਪੁੱਛਿਆ ਕਿਸ ਦਾ ਦਿਲ ਹੈ, ਹੁਣ ਮੈਂ ਮੇਰਾ ਨਹੀਂ ਆਖਾਂਗਾ, ਹੁਣ ਤੇਰਾ ਕਹਿ ਦਿਆਂਗਾ, ਗੱਲ ਬਣ ਜਾਣੀ ਹੈ। ਆ ਕਈ ਵਾਰੀ ਕੀ ਹੁੰਦਾ ਨਾ, ਜਿਹੜੇ ਸਟੂਡੈਂਟ ਐਗਜ਼ਾਮ ਦਿੰਦੇ ਨੇ, ਕਿਤੇ ਕਿਤੇ ਉਹ ਕੁਐਸਚਨ ਪੇਪਰ ਲੀਕ ਹੋ ਜਾਂਦਾ। ਆ ਇੰਡੀਆ ਵਿੱਚ ਬਹੁਤ ਵੱਡੇ ਪੱਧਰ 'ਤੇ ਹੋਇਆ ਨੀਟ ਦਾ ਕੁਐਸਚਨ ਪੇਪਰ, ਬੜੀ ਚਰਚਾ ਮੀਡੀਆ ਦੇ ਵਿੱਚ। ਸੋ ਕੁਐਸਚਨ ਪੇਪਰ ਜਦੋਂ ਲੀਕ ਹੋ ਕੇ ਕਿਸੇ ਪ੍ਰੀਖਿਆਰਥੀ ਤੱਕ ਪਹੁੰਚ ਜਾਵੇ ਨਾ, ਇੱਕ ਅੱਧਾ ਕੁਐਸਚਨ ਵੀ, ਉਹ ਬੜਾ ਰੱਟਾ ਲਾਉਂਦਾ, ਮਿਹਨਤ ਕਰਦਾ ਵੀ ਬਾਕੀ ਦੇਖੀ ਜਾਊ, ਘੱਟੋ ਘੱਟ ਆ ਇੱਕ ਕੁਐਸਚਨ ਤਾਂ ਮੈਂ ਵਧੀਆ ਸੋਲਵ ਕਰਾਂ ਨਾ। ਇਸ ਤਰ੍ਹਾਂ ਦੀ ਮਿਹਨਤ ਬੱਚਾ ਕਰਦਾ। ਨੰਦ ਲਾਲ ਜੀ ਦਾ ਕੁਐਸਚਨ ਪੇਪਰ ਲੀਕ ਹੈ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ, ਵੀ ਮੈਂ ਜਾ ਕੇ ਆਵਾਜ਼ ਦੇਣੀ ਹੈ ਤੇ ਸਤਿਗੁਰਾਂ ਨੇ ਪੁੱਛਣਾ ਕਿਸ ਦਾ ਦਿਲ ਹੈ, ਮੈਂ ਤੁਰੰਤ ਕਹਿ ਦਿਆਂਗਾ ਜੀ ਤੁਹਾਡੇ ਹੀ, ਹਾਂ ਸਭ ਕੁਝ ਤੁਹਾਡਾ ਹੈ। ਫਿਰ ਗਿਆ ਨੇੜੇ, ਫਿਰ ਜਾ ਕੇ ਆਵਾਜ਼ ਦਿੱਤੀ, ਦਿਲ ਵਿਕਣਾ ਆਇਆ, ਦਿਲ ਵਿਕਣਾ ਆਇਆ, ਤਾਕੀ ਫੇਰ ਖੁੱਲੀ ਹੈ। ਪਰ ਚਿਹਰਾ ਸਤਿਗੁਰਾਂ ਦਾ ਹੁਣ ਵੀ ਬਾਹਰ ਨਹੀਂ ਆਇਆ। ਤੇ ਸਤਿਗੁਰਾਂ ਨੇ ਪੁੱਛ ਲਿਆ ਕਿ ਭਾਈ ਕੈਸਾ ਦਿਲ ਹੈ। ਸਵਾਲ ਹੀ ਬਦਲ ਗਿਆ, ਇਹ ਤਿਆਰੀਓ ਕੋਈ ਨਹੀਂ। ਤੇ ਗੁਰਮੁਖ ਪਿਆਰਿਓ ਯਾਦ ਰੱਖਣਾ, ਦੁਨੀਆਂ ਦਾ ਕਿੰਨਾ ਹੀ ਸਿਆਣਾ ਕੋਈ ਮਨੁੱਖ ਹੋਵੇ, ਅਨੇਕਾਂ ਡਿਗਰੀਆਂ ਉਹਦੇ ਕੋਲ ਹੋਣ, ਸਰਟੀਫਾਈਡ ਹੋਵੇ, ਪਰ ਰੱਬ ਦੇ ਦਰ ਤੇ ਦੁਨੀਆਂ ਦੀ ਸਿਆਣਪ ਕੱਖ ਵੀ ਕੰਮ ਨਹੀਂ ਜੇ ਆਉਂਦੀ। ਪਾਤਸ਼ਾਹ ਕਹਿ ਰਹੇ ਨਾ, ਸਹਸ ਸਿਆਣਪ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਬਹੁਤ ਸਿਆਣਪ ਜਮਕਾ ਭਉ ਵਿਆਪੈ। ਬਹੁਤ ਹੀ ਸੂਝਵਾਨ ਇੰਟੈਲੀਜੈਂਟ ਬੰਦਾ, ਬਹੁਤ ਵੱਡੇ ਪੱਧਰ ਦਾ ਕੋਈ ਸਾਇੰਟਿਸਟ ਕਿਉਂ ਨਾ ਹੋਵੇ, ਮੌਤ ਤੋਂ ਉਹਨੂੰ ਵੀ ਡਰ ਲੱਗਦਾ, ਜਮਕਾ ਭਉ ਵਿਆਪੈ। ਉਹ ਵੀ ਭੈ ਭੀਤ ਹੋ ਕੇ ਜ਼ਿੰਦਗੀ ਜਿਉਂ ਰਿਹਾ ਵੀ ਮੌਤ ਨਾ ਕਿਤੇ ਆ ਜਾਵੇ। ਇਹ ਤੇ ਰੱਬ ਦੇ ਪਿਆਰੇ ਹਨ, ਗੁਰਮੁਖ ਪਿਆਰੇ ਹਨ, ਜਿਹੜੇ ਮੌਤ ਨੂੰ ਵੀ ਆਵਾਜ਼ਾਂ ਮਾਰ ਦਿੰਦੇ ਨੇ ਮੌਤ ਦੇ ਡਰ ਤੋਂ ਰਹਿਤ ਹੋ ਕੇ। ਉਹ ਕਹਿੰਦੇ ਨੇ, ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋ ਤੋ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰੇ ਬਾਰ। ਉਹ ਕਹਿੰਦੇ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ, ਪੂਰਨ ਪਰਮਾਨੰਦ। ਕਿਉਂਕਿ ਲੈਸਨ ਉਹਨਾਂ ਨੇ ਉਹ ਪੜਿਆ ਹੋਇਆ ਤਿਆਰੀਓ ਪੇਪਰ ਦੀ, ਉਹ ਹੈ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨ ਕੀਜੈ। ਉਹਨਾਂ ਦਾ ਅਭਿਆਸ ਹੈ, ਸ਼ੁਰੂਆਤ ਹੀ ਇੱਥੋਂ ਹੋਈ ਹੈ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤਉ ਆਓ ਹਮਾਰੇ ਪਾਸ। ਜਿਹੜੇ ਮੌਤ ਵਿੱਚੋਂ ਜ਼ਿੰਦਗੀ ਲੈ ਕੇ ਆਏ ਹੋਣ, ਉਹਨਾਂ ਨੂੰ ਫਿਰ ਜਮਾਂ ਦਾ ਡਰ ਕਿੱਥੇ। ਖਾਲਸੇ ਦੇ ਉੱਤੇ ਸਤਿਗੁਰਾਂ ਨੇ ਮੌਤ ਵਰਤਾਈ ਹੈ। ਮੈਂ ਇੱਕ ਮਿੰਟ ਵਿੱਚੋਂ ਥੋੜਾ ਜਿਹਾ ਹਟ ਕੇ ਗੱਲ ਕਰਨ ਲੱਗੇ। ਦੁਨੀਆਂ ਦਾ ਸਭ ਤੋਂ ਭਿਆਨਕ ਦੁੱਖ ਮੌਤ ਦਾ ਹੈ, ਵੱਡਾ ਦੁੱਖ। ਦੁਨੀਆਂ ਡਰਦੀ ਹੈ, ਸੰਸਾਰ ਡਰਦਾ ਮੌਤ ਤੋਂ, ਜਿਸ ਮਰਨੇ ਤੇ ਜਗ ਡਰੈ। ਪਰ ਮੇਰੇ ਸਤਿਗੁਰੂ ਨੇ ਖਾਲਸੇ ਨੂੰ ਪਹਿਲਾਂ ਹੀ ਮੌਤ ਦਿਖਾ ਦਿੱਤੀ ਵੀ ਮੌਤ ਹੁੰਦੀ ਕੀ ਹੈ। ਆਪਣੀ ਤੇਗ ਦੇ ਰਾਹੀਂ ਪਹਿਲਾਂ ਮੌਤ ਵੰਡੀ, ਫਿਰ ਜੀਵਨ ਦਿੱਤਾ, ਅੰਮ੍ਰਿਤ ਦਿੱਤਾ ਹੈ। ਇੱਕ ਪ੍ਰੈਕਟਿਸ ਕਰਵਾ ਦਿੱਤੀ ਵੀ ਮਰਨਾ ਹੁੰਦਾ ਕੀ ਹੈ। ਤੇ ਫਿਰ ਉਸੇ ਖਾਲਸੇ ਨੇ ਸਵਾ ਸਵਾ ਲੱਖ ਦਾ ਟਾਕਰਾ ਕੀਤਾ ਤੇ ਸਤਿਗੁਰਾਂ ਦੇ ਬਚਨ ਸਫਲੇ ਕੀਤੇ, ਸਵਾ ਲੱਖ ਸੇ ਏਕ ਲੜਾਊ ਤਬੈ ਗੋਬਿੰਦ ਸਿੰਘ ਨਾਮ ਕਹਾ। ਸੋ ਨੰਦ ਲਾਲ ਜੀ ਦੁਨੀਆਂਦਾਰੀ ਵਿੱਚ ਬਹੁਤ ਸਿਆਣੇ ਨੇ, ਬਹੁਤ ਵੱਡੇ ਵਿਦਵਾਨ ਪੁਰਸ਼ ਨੇ, ਪਰ ਗੁਰੂ ਦਰ ਤੇ ਉਹਨਾਂ ਦੀ ਸਿਆਣਪ ਚੱਲ ਨਹੀਂ ਰਹੀ।
ਤੇ ਹੁਣ ਸਤਿਗੁਰਾਂ ਨੇ ਪੁੱਛ ਲਿਆ ਭਾਈ ਕੈਸਾ ਦਿਲ ਹੈ, ਤਿਆਰੀ ਕੋਈ ਨਹੀਂ, ਜੇ ਤੇ ਹੁਣ ਗੁਰਬਾਣੀ ਦਾ ਅਭਿਆਸ ਹੁੰਦਾ, ਸੰਗਤ ਪਹਿਲਾਂ ਕੀਤੀ ਹੁੰਦੀ, ਫਿਰ ਤੇ ਸ਼ਾਇਦ ਕੋਈ ਸੋਹਣਾ ਜਵਾਬ ਦੇ ਦਿੰਦੇ। ਪਰ ਕੀ ਆਖਿਆ? ਕਹਿਣ ਲੱਗੇ, ਕਹਿੰਦੇ ਜੀ ਬੜਾ ਪਾਕ ਦਿਲ ਹੈ, ਬੜਾ ਪਵਿੱਤਰ ਦਿਲ ਹੈ, ਬੜਾ ਸ਼ੁੱਧ ਦਿਲ ਹੈ, ਤਾਂ ਕਿ ਫਿਰ ਬੰਦ ਹੋ ਗਈ ਹੈ। ਗੁਰਮੁਖੋ, ਇੱਥੇ ਮੈਂ ਨੁਕਤੇ ਦੀ ਗੱਲ ਸਾਂਝੀ ਕਰਾਂਗਾ। ਸਾਡੇ ਅੰਦਰ ਬੜੇ ਲੋਕ ਬੈਠੇ ਨੇ ਸੰਸਾਰ ਦੇ ਵਿੱਚ, ਸਮਾਜ ਦੇ ਵਿੱਚ, ਜਿਹੜੇ ਕਹਿੰਦੇ ਨੇ ਧਰਮ ਦੀ ਕੀ ਲੋੜ ਹੈ, ਰਹਿਤ ਦੀ ਕੀ ਲੋੜ ਹੈ, ਧਾਰਮਿਕ ਸਥਾਨਾਂ ਤੇ ਜਾਣ ਦੀ ਕੀ ਲੋੜ ਹੈ, ਜਾਂ ਕਈ ਸਿੱਖ ਕਹਿਣਗੇ ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਦਿਲ ਸਾਫ਼ ਹੋਣਾ ਚਾਹੀਦਾ। ਸਾਨੂੰ ਉਹਨਾਂ ਲੋਕਾਂ ਤੇ ਵਿਸ਼ਵਾਸ ਹੈ ਜਾਂ ਅਸੀਂ ਰੋਲ ਮਾਡਲ ਬਣੀ ਬੈਠੇ ਹਾਂ ਜਿਹੜੇ ਸਿਧਾਂਤ ਤੋਂ ਹਟ ਕੇ ਗੱਲ ਕਰਦੇ ਨੇ? ਦਿਲ ਸਾਫ਼ ਹੋਣਾ ਚਾਹੀਦਾ। ਸੋ ਮੈਂ, ਮੇਰੇ ਯਾਦ ਆ ਗਈ ਗੱਲ ਕਹਿ ਦਿਆਂ, ਜਿਸ ਬੰਦੇ ਦੀਆਂ ਇਹ ਸਤਰਾਂ ਨੇ ਦਿਲ ਸਾਫ਼ ਹੋਣ ਵਾਲੀਆਂ, ਮੈਂ ਆਪਣਾ ਦੁਖਾਂਤ ਸਾਂਝਾ ਕਰਨ ਲੱਗਿਆ, ਕੌਮੀ ਦੁਖਾਂਤ। ਸਰੀ ਦਾ ਗੁਰਦੁਆਰਾ ਦਸ਼ਮੇਸ਼ ਦਰਬਾਰ, 2005 ਜਨਵਰੀ ਦਾ ਸ਼ਾਇਦ ਮਹੀਨਾ ਸੀ, ਮੈਂ ਭੁੱਲਦਾ ਨਾ ਹੋਵਾਂ ਜੇ, ਤੇ ਉੱਥੇ ਦਾਸ ਕਥਾ ਕਰ ਰਿਹਾ ਸੀ। ਤੇ ਗੁਰਮੁਖ ਪਿਆਰਿਓ, ਭਾਈ ਗੁਰਮੀਤ ਸਿੰਘ ਸ਼ਾਂਤੋਨੀ, ਬੜੇ ਮਹਾਨ ਕੀਰਤਨੀਏ ਨੇ, ਰਾਗ ਵਿਦਿਆ ਵਿੱਚ ਬੜੇ ਨਿਪੁੰਨ ਨੇ, ਉਹ ਵੀ ਉੱਥੇ ਆਏ ਹੋਏ ਸੀ। ਤੇ ਉਹਨਾਂ ਨੇ ਕੀ ਕੀਤਾ, ਇੱਕ ਦਿਨ ਰਾਗ ਦਰਬਾਰ, ਜਾਣੀ ਕਿ ਰਾਗ ਆਧਾਰਿਤ ਕੀਰਤਨ ਸਮਾਗਮ ਰੱਖ ਲਿਆ। ਇੱਕ ਦੋ ਜਥੇ ਹੋਰ ਨਾਲ ਲਏ। ਸ਼ਨਿਚਰਵਾਰ ਦੀ ਸ਼ਾਮ ਸੀ, ਵਿਸ਼ੇਸ਼ ਦੀਵਾਨ ਅਕਸਰ ਆਪਾਂ ਵੀਕਐਂਡ ਤੇ ਰੱਖਦੇ ਹਾਂ, ਤੇ ਉਹ ਤੇ ਰੱਖ ਲਿਆ ਗਿਆ। ਅਨਾਊਂਸਮੈਂਟ ਹਫ਼ਤਾ ਭਰ ਚੱਲਦੀ ਰਹੀ ਗੁਰੂ ਪਿਆਰਿਓ। ਪਰ ਉਸੇ ਤਰੀਕ ਨੂੰ, ਉਸੇ ਸੈਚਰਡੇ ਈਵਨਿੰਗ ਨਾ ਕਹਿ ਲਓ ਨਾਈਟ ਨੂੰ, ਉੱਥੇ ਕੋਈ ਗੁਰਦਾਸ ਮਾਨ ਦਾ ਸ਼ੋਅ ਆ ਗਿਆ, ਬਈ ਸੇਮ ਡੇਟ ਮਿਲ ਗਈ। ਤੇ ਬੜੀ ਉਮੀਦ ਸੀ ਪ੍ਰਬੰਧਕਾਂ ਨੂੰ, ਮੈਂ ਵੀ ਸੋਚਦਾ ਸੀ ਵੀ ਰਾਗ ਦਰਬਾਰ ਹੈ, ਅੱਜ ਰੌਣਕ ਦਰਬਾਰ ਵਿੱਚ ਬਹੁਤ ਹੋਵੇਗੀ। ਪਰ ਹੋਇਆ ਇਸ ਤੋਂ ਉਲਟਾ, ਵੀ ਜਿਹੜੇ ਰੂਟੀਨ ਦੇ ਸਰੋਤੇ ਕੀਰਤਨ ਸੁਣਨ ਵਾਲੇ ਸੀ ਨਾ ਉਸ ਦਿਨ, ਉਹਨਾਂ ਦੇ ਵੀ ਦਰਸ਼ਨ ਨਹੀਂ ਹੋਵੇ, ਉਹ ਵੀ ਗੁਰਦਾਸ ਮਾਨ ਨੂੰ ਸੁਣਨ ਚਲੇ ਗਏ ਨੇ। ਇਹ ਹਾਲਤ ਹੈ ਸਾਡੀ, ਕਿਤੇ ਐਵੇਂ ਨਾ ਨੌਜਵਾਨ ਸਮਝਦੇ ਹੁਣ ਵੀ ਸਾਡੇ ਰੋਲ ਮਾਡਲ ਨੇ, ਸਿਧਾਂਤ ਨਾਲੋਂ ਤੋੜਿਆ ਜਾ ਰਿਹਾ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ। ਤੇ ਮੈਂ ਬੇਨਤੀ ਤਾਂ ਕੀਤੀ ਹੈ ਵੀ ਜਿਹੜੇ ਬੰਦੇ ਦਾਅਵਾ ਕਰਦੇ ਨੇ ਦਿਲ ਪਾਕ ਹੈ, ਦਿਲ ਬੜਾ ਪਵਿੱਤਰ ਹੈ, ਦਿਲ ਸਾਫ਼ ਹੋਣਾ ਚਾਹੀਦਾ, ਅਸੀਂ ਕੋਈ ਪਾਪ ਨਹੀਂ ਕਰਦੇ, ਇਹ ਗੱਲ ਕਦੇ ਨਾ ਭੁੱਲਿਓ। ਉਹਨਾਂ ਵਾਸਤੇ ਗੁਰੂ ਨਾਨਕ ਦੇ ਘਰ ਦੇ ਤਾਕੀਆਂ ਦਰਵਾਜ਼ੇ ਬੰਦ ਹੋ ਜਾਂਦੇ ਨੇ। ਇਹ ਨੁਕਤਾ ਨੋਟ ਕਰਨ ਵਾਲਾ ਹੈ, ਨੰਦ ਲਾਲ ਜੀ ਕਹਿ ਬੈਠੇ ਬੜਾ ਪਾਕ ਦਿਲ ਹੈ, ਪਵਿੱਤਰ ਦਿਲ ਹੈ, ਤੇ ਤਾਕੀ ਫਿਰ ਬੰਦ ਹੋਈ ਹੈ। ਹੁਣ ਤੇ ਅਥਰੂਆਂ ਦੀ ਝੜੀ ਲੱਗ ਗਈ ਨਾ, ਉਮੀਦ ਦੇ ਬਹੁਤ ਨੇੜਿਓਂ ਮੁੜੇ। ਤੇ ਉਸ ਵੇਲੇ ਦਰੋਂਦਾ ਦੇਖ ਕੇ ਨੰਦ ਲਾਲ ਨੂੰ ਸਿੱਖ ਨੇ ਸਮਝ ਤੇ ਗਿਆ ਗੱਲ, ਵੀ ਗੱਲ ਬਣਦੀ ਨਜ਼ਰ ਨਹੀਂ ਆਈ, ਤੇ ਪੁੱਛਿਆ ਕੀ ਹੋਇਆ? ਕਹਿੰਦਾ ਜੀ ਇਸ ਤਰ੍ਹਾਂ ਆਵਾਜ਼ ਦਿੱਤੀ ਸੀ, ਤਾਕੀ ਸਤਿਗੁਰਾਂ ਨੇ ਖੋਲ ਫੇਰ ਲਈ ਸੀ, ਪਰ ਸਤਿਗੁਰਾਂ ਨੇ ਪੁੱਛਿਆ ਭਾਈ ਕੈਸਾ ਦਿਲ ਹੈ, ਮੈਂ ਕਹਿ ਦਿੱਤਾ ਜੀ ਬੜਾ ਪਾਕ ਦਿਲ ਹੈ। ਗੁਰੂ ਪਿਆਰਿਓ, ਦੁਨੀਆਦਾਰੀ ਦੀਆਂ ਚੀਜ਼ਾਂ ਸਿਫਤਾਂ ਕਰਕੇ ਵੇਚੀਆਂ ਜਾ ਸਕਦੀਆਂ ਨੇ, ਹੋ ਸਕਦਾ ਚਾਰ ਦਮੜੀਆਂ ਮੁੱਲ ਵੱਧ ਜਾਵੇ ਉਸ ਚੀਜ਼ ਦਾ ਜਿਹਦੀ ਸਿਫਤ ਵੱਧ ਕਰੀਏ। ਕੰਪਨੀਆਂ ਆਪਣੇ ਪ੍ਰੋਡਕਟ ਦੀ ਬੜੀ ਸਿਫਤ ਕਰਦੀਆਂ, ਵੱਡੇ ਪੱਧਰ ਦੀ ਐਡ ਕਰਦੀਆਂ, ਭਾਵੇਂ ਝੂਠੀ ਕਿਉਂ ਨਾ ਹੋਵੇ, ਪਰ ਬਾਜ਼ਾਰ ਵਿੱਚ ਫਿਰ ਨਕਲੀ ਪ੍ਰੋਡਕਟ ਵੀ ਵਿਕੀ ਜਾ ਰਹੇ ਨੇ ਸਿਫਤਾਂ ਕਰਨ ਦੇ ਨਾਲ, ਕਿਸੇ ਸੈਲੀਬ੍ਰਿਟੀ ਤੋਂ ਐਡ ਕਰਵਾ ਦਿੱਤੀ ਜਾਂਦੀ ਹੈ। ਅਸੀਂ ਸਮਝਦੇ ਹਾਂ ਵੀ ਸ਼ਾਇਦ ਇਹ ਮਹਾਨ ਬੰਦਾ ਇਹ ਪਦਾਰਥ ਨੂੰ ਵਰਤ ਰਿਹਾ ਤੇ ਬਹੁਤ ਚੰਗਾ ਹੋਵੇਗਾ, ਅਸੀਂ ਅੱਖਾਂ ਮੀਚ ਕੇ ਖਰੀਦ ਰਹੇ ਹਾਂ। ਮੈਂ ਬੇਨਤੀ ਤਾਂ ਕਰ ਰਿਹਾ ਵੀ ਦੁਨੀਆਦਾਰੀ ਦੀਆਂ ਚੀਜ਼ਾਂ ਸਿਫਤਾਂ ਨਾਲ ਵਿਕ ਜਾਂਦੀਆਂ, ਕੀਮਤਾਂ ਵੱਧ ਮਿਲ ਜਾਂਦੀਆਂ ਨੇ, ਪਰ ਇਸ ਦਰ ਤੇ ਦਿਲ ਵੇਚਣਾ ਹੋਵੇ ਤੇ ਯਾਦ ਰੱਖਿਓ ਇੱਥੇ ਸਿਫਤਾਂ ਕਰਕੇ ਨਹੀਂ ਵਿਕਦਾ। ਕਹਿੰਦੇ ਭੋਲਿਆ ਗਲਤੀ ਕਰ ਗਿਆ, ਕਹਿ ਦਿੰਦਾ ਵੀ ਬਹੁਤ ਨੀਚ ਹਾਂ, ਪਾਪੀ ਹਾਂ, ਸਤਿਗੁਰਾਂ ਨੇ ਕਿਰਪਾ ਕਰ ਦੇਣੀ ਸੀ। ਤੇ ਇੱਥੇ ਕੀ ਕਹਿਣਾ ਪਏਗਾ? ਇੱਥੇ ਕਹਿਣਾ ਪਏਗਾ ਵੀ ਸੱਚੇ ਪਾਤਸ਼ਾਹ ਹਾਂ ਪਾਪੀ ਤੂੰ ਬਖਸ਼ਣ ਹਾਰ। ਐਵੇਂ ਨਾ ਸਿਫਤਾਂ ਕਰੀ ਜਾਈਏ ਵੀ ਮੈਂ ਵਧੀਆ ਇਨਸਾਨ ਹਾਂ, ਮੈਂ ਰਹਿਤ ਬਹਿਤ ਵਿੱਚ ਪਰਿਪੱਕ ਹਾਂ, ਮੈਂ ਨਿਤਨੇਮੀ ਹਾਂ, ਜਾਂ ਕੋਈ ਮੈਂ ਸੇਵਾਦਾਰ ਹਾਂ, ਮੈਂ ਦਸਬੰਧ ਬਹੁਤ ਕੱਢਦਾ, ਇਹ ਭੁਲੇਖਾ ਛੱਡ ਦੇਈਏ। ਇਹ ਕਰਨਾ ਸਾਰਾ ਕੁਝ ਹੀ ਹੈ, ਪਰ ਇਹਦਾ ਮਾਣ ਨਹੀਂ ਜੇ ਕਰਨਾ। ਇੱਥੇ ਆ ਕੇ ਤੇ ਨੀਚ ਆਪਣੇ ਆਪ ਨੂੰ ਮਹਿਸੂਸ ਕਰਨਾ ਹੈ। ਹਉ ਢਾਡੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸਦਾਏ ਦੇ। ਗੁਰੂ ਨਾਨਕ ਦੇਵ ਸਾਹਿਬ ਸਿਖਾ ਰਹੇ ਨੇ। ਮੈਂ ਇੱਕ ਮਹਾਂਪੁਰਖ ਦਾ ਜ਼ਿਕਰ ਇੱਥੇ ਕਰਦਿਆਂ ਸਮੇਂ ਅਨੁਸਾਰ, ਜਿਹੜਾ ਗੁਰੂ ਅਰਜਨ ਦੇਵ ਸਾਹਿਬ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਚੜ੍ਹ ਚੁੱਕਿਆ, ਜਿਹਦੇ ਜੀਵਨ ਤੇ ਅਸੀਂ ਸ਼ੱਕ ਨਹੀਂ ਕਰ ਸਕਦੇ,
ਜਿਹਦੇ ਜੀਵਨ ਦੇ ਉੱਤੇ ਮਾਮੂਲੀ ਵੀ ਕਾਲਾ ਧੱਬਾ ਨਹੀਂ, ਕਹੀਏ ਵੀ ਕੋਰੇ ਕਾਗਜ਼ ਵਾਂਗ ਚਮਕਦਾ ਜਾਂ ਸੁਨਹਿਰੀ ਚਮਕਦਾ ਹਿਰਦਾ ਹੈ, ਤੇ ਉਹਨੂੰ ਜਦੋਂ ਪੁੱਛਿਆ ਜਾਵੇ ਕਿ ਜੀ ਤੁਸੀਂ ਤੇ ਗੁਰੂ ਅਰਜਨ ਦੇਵ ਸਾਹਿਬ ਨੂੰ ਪ੍ਰਵਾਨ ਹੋ ਗਏ ਹੋ, ਤੁਹਾਡੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਹੋ ਗਏ ਨੇ, ਤੁਹਾਡਾ ਹਿਰਦਾ ਤੇ ਬਹੁਤਾ ਸ਼ੁੱਧ ਹੈ ਨਾ, ਉੱਪਰ ਅੱਗਿਓਂ ਜਵਾਬ ਕੀ ਦਿੰਦੇ ਨੇ, ਕਹਿੰਦੇ ਭੁਲੇਖਾ ਕੱਢ ਦਿਓ। ਹਾਲਾਂਕਿ ਔਗਣ ਨਹੀਂ ਪਰ ਨਿਮਰਤਾ ਦੱਸ ਰਹੇ, ਕਹਿੰਦਾ ਜਿੰਨੇ ਔਗਣ ਮੇਰੇ ਵਿੱਚ ਨੇ ਸ਼ਾਇਦ ਹੋਰ ਕਿਸੇ ਵਿੱਚ ਨਾ ਹੋਣ, ਗੁਣ ਮੇਰੇ ਵਿੱਚ ਇੱਕ ਵੀ ਨਹੀਂ ਵੀ ਮੇਰਾ ਕੋਈ ਪਲੱਸ ਪੁਆਇੰਟ ਹੋਵੇ, ਤੇ ਅੰਮ੍ਰਿਤ ਨਾਮ ਅੰਮ੍ਰਿਤ ਤੋਂ ਮੈਂ ਵਾਂਝਾ ਤੁਰਿਆ ਫਿਰਦਾ, ਨਾਮ ਜਪ ਨਹੀਂ ਹੁੰਦਾ ਮੇਰੇ ਕੋਲੋਂ, ਭਾਵੇਂ ਜਪਦੇ ਨੇ ਯਤਨ ਕਰਦੇ ਨੇ, ਤੇ ਵਿਸ਼ੇ ਵਿਕਾਰਾਂ ਦੀ ਜ਼ਹਿਰ ਮੈਂ ਭੋਗਦਾ ਹਾਂ, ਵਿਸ਼ੇ ਭੋਗਣ ਦਾ ਮੇਰਾ ਸੁਭਾਅ ਬਣਿਆ ਹੋਇਆ, ਤੇ ਮਾਇਆ ਦਾ ਮੋਹ ਮੈਨੂੰ ਬਹੁਤ ਸਤਾ ਰਿਹਾ, ਪੈਸੇ ਦੀ ਪਕੜ ਮੇਰੇ ਮਨ ਦੇ ਵਿੱਚ ਹੈ, ਤੇ ਧੀਆਂ ਪੁੱਤਰਾਂ ਨਾਲ ਬਹੁਤਾ ਮੋਹ ਮੈਂ ਕਰਦਾ ਹਾਂ, ਪਤਨੀ ਦੇ ਨਾਲ ਬੜਾ ਮੋਹ ਕਰਦਾ ਹਾਂ, ਇਹ ਮੇਰੇ ਔਗਣ ਨੇ, ਉਹਨਾਂ ਨੇ ਸਾਹਮਣੇ ਰੱਖ ਦਿੱਤੇ। ਕਹਿੰਦੇ ਪਰ ਇੱਕ ਮੇਰੇ ਕੰਨ ਵਿੱਚ ਖਬਰ ਪੈ ਗਈ, ਕਨਸੋ ਪੈ ਗਈ ਵੀ ਜਿਹੜੀ ਗੁਰੂ ਦੀ ਸੰਗਤ ਹੈ ਨਾ, ਇਹ ਬਹੁਤ ਹੀ ਸੁੰਦਰ ਪਵਿੱਤਰ ਰਸਤਾ ਹੈ ਰੱਬ ਨੂੰ ਮਿਲਣ ਵਾਸਤੇ, ਤੇ ਜਿਹੜਾ ਇਹ ਸੰਗਤ ਰੂਪੀ ਰਸਤੇ ਤੇ ਆ ਜਾਂਦਾ, ਸੰਗਤ ਵਿੱਚ ਮਿਲ ਜਾਂਦਾ, ਉਹਦੇ ਮਨ ਵਿੱਚੋਂ ਮੌਤ ਦਾ ਡਰ, ਜਮਾਂ ਦਾ ਡਰ ਖਤਮ ਹੋ ਜਾਂਦਾ ਹੈ। ਇਸ ਕਰਕੇ ਮੈਂ ਕੇਵਲ ਅਰਦਾਸ ਕਰਦਾ ਚੌਥੇ ਪਾਤਸ਼ਾਹ ਦੇ ਚਰਨਾਂ ਵਿੱਚ ਵੀ ਆਪਣੀ ਸ਼ਰਨ ਵਿੱਚ ਰੱਖ ਲਓ, ਆਪਣੀ ਸੰਗਤ ਵਿੱਚ ਰੱਖ ਲੈਣਾ। ਉਹ ਕੌਣ ਨੇ? ਕੀਰਤ ਭੱਟ ਜੀ, ਜਿਹੜੇ ਕਹਿ ਰਹੇ ਨੇ

ਇਹੀ ਬੇਨਤੀ ਭਾਈ ਗੁਰਦਾਸ ਜੀ ਨੂੰ ਕਰੀਏ ਵੀ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਹੋ, ਤੁਹਾਡੀ ਕਲਮ ਵਿੱਚ ਮਹਾਨ ਗੁਣ ਹੈ, ਤੁਸੀਂ 40-12 ਵੀ ਲਿਖੀਆਂ ਨੇ ਤੇ 675 ਕਵਿਤ ਵੀ ਲਿਖੇ ਨੇ, ਬੜੇ ਵਿਦਵਾਨ ਪੁਰਸ਼ ਹੋ, ਤੁਹਾਡਾ ਹਿਰਦਾ ਤੇ ਬਿਲਕੁਲ ਪਵਿੱਤਰ ਹੈ ਨਾ, ਤਾਂ ਹੀ ਗੁਰੂ ਸਾਹਿਬ ਨੇ ਪ੍ਰਵਾਨ ਕਰ ਲਿਆ, ਤੁਹਾਨੂੰ ਲਿਖਾਰੀ ਵੀ ਲਾ ਦਿੱਤਾ। ਤੇ ਉਹ ਵੀ ਕਹਿੰਦੇ ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ ਚੋਰ ਜਾਰ ਜੂਆਰੀਆ ਪਰ ਘਰ ਜੋ ਹੰਦਾ। 14 ਔਗੁਣ ਗਿਣ ਦਿੱਤੇ ਇੱਕ ਪੌੜੀ ਦੇ ਵਿੱਚ, ਇਹ ਸਾਰੇ ਮੇਰੇ ਵਿੱਚ ਨੇ। ਇਹਦਾ ਅਰਥ ਇਹ ਵੀ ਨਾ ਕਰ ਲੈਣਾ ਵੀ ਸ਼ਾਇਦ ਭਾਈ ਸਾਹਿਬ ਦਾ ਜੀਵਨ ਨੀਚ ਹੋਵੇਗਾ। ਇਹ ਉਹਨਾਂ ਦੀ ਨਿਮਰਤਾ ਹੈ, ਉਹਨਾਂ ਨੂੰ ਸਮਝ ਆ ਚੁੱਕੀ ਹੈ ਵੀ ਔਗਣਾ ਭਰਿਆ ਇਹ ਜੀਵਨ ਹੈ, ਔਗਣੀ ਭਰਿਆ ਸਰੀਰ ਹੈ, ਕਿਉਂ ਸੰਤ ਹੋ ਨਿਰਮਲ ਹੋਏ, ਸੌਖਾ ਨਹੀਂ ਇਹ ਕਾਰਜ ਕਰਨਾ। ਪਰ ਜਿਹੜੇ ਪ੍ਰਵਾਨ ਚੜ੍ਹ ਕੇ ਉਹ ਆਪ ਪ੍ਰਵਾਨ ਕਰਦੇ ਨੇ, ਅਸੀਂ ਅਜੇ ਗੁਣਾਂ ਵਾਲੇ ਮਹਾਨ ਨਹੀਂ ਬਣੇ, ਸਾਡੇ ਅੰਦਰ ਔਗਣ ਨੇ। ਕਦੇ ਆਵੇਗੀ ਸਾਡੇ ਹਿਰਦੇ ਵਿੱਚੋਂ ਆਵਾਜ਼ ਜਿਸ ਦਿਨ ਅਸੀਂ ਕਹਾਂਗੇ ਕਿ ਮਹਾਰਾਜ ਜਿਵੇਂ ਸਮੁੰਦਰ ਪਾਣੀ ਨਾਲ ਨੱਕੋ ਨੱਕ ਭਰਿਆ ਹੋਇਆ ਹੈ, ਭਰੇ ਹੋਏ ਦੇ ਅੰਦਰ ਹੋਰ ਲਹਿਰਾਂ ਉੱਠਦੀਆਂ, ਅਜੇ ਵੀ ਉੱਪਰ ਨੂੰ ਉਛਾਲੇ ਮਾਰਦਾ, ਜਵਾਰ ਭਾਟੇ ਆਉਂਦੇ ਨੇ, ਮਹਾਰਾਜ ਸਾਡਾ ਜੀਵਨ ਸਾਡਾ ਹਿਰਦਾ ਵੀ ਇਸੇ ਤਰ੍ਹਾਂ ਔਗਣਾਂ ਦੇ ਨਾਲ ਭਰਿਆ ਪਿਆ ਹੈ, ਇਹ ਪ੍ਰਵਾਨ ਕਰਨਾ ਚਾਹੀਦਾ। ਮੈਂ ਆਪਣੀ ਗੱਲ ਕਰਾਂ, ਕਿਤੇ ਆਖਿਆ ਕਰੀਏ ਅਰਦਾਸ ਰੂਪ ਦੇ ਵਿੱਚ

0: ਨਾਮ ਆਪਣੀ ਅਕਲ ਨੂੰ ਛੋਟੀ ਜਾਣਨਾ, ਜੀਵਨ ਨੂੰ ਔਗਣਾ ਵਾਲਾ ਜਾਣਨਾ, ਇਹ ਗੁਰਮੁਖਾਂ ਦੀ ਅਵਸਥਾ ਹੈ। ਪਰ ਨੰਦ ਲਾਲ ਜੀ ਅਜੇ ਗੁਰਮੁਖ ਨਹੀਂ ਨਾ ਬਣੇ, ਵਿਦਵਾਨ ਭਾਵੇਂ ਬਹੁਤ ਵੱਡੇ ਨੇ, ਕਹਿ ਬੈਠੇ ਬੜਾ ਪਾਕ ਦਿਲ ਹੈ। ਉਹ ਗੁਰੂ ਕਾ ਸਿੱਖ ਕਹਿੰਦਾ, ਕਿਤੇ ਕਹਿ ਦਿੰਦਾ ਜੀ ਔਗਣਾ ਭਰਿਆ ਜੀਵਨ ਹੈ, ਕਿਰਪਾ ਕਰ ਦਿਓ, ਰਹਿਮਤ ਕਰ ਦਿਓ, ਸੁਣਿਆ ਤੁਹਾਡੇ ਦਰ ਤੇ ਪਾਪੀ ਵੀ ਤਰ ਜਾਂਦੇ ਨੇ, ਤੁਸੀਂ ਰਾਕਸ਼ਾਂ ਦੀ ਕਲਿਆਣ ਕਰ ਦਿੰਦੇ ਹੋ, ਤੁਹਾਡੇ ਦਰ ਆਏ ਚੋਰ ਵੀ ਉੱਚੇ ਜੀਵਨ ਵਾਲੇ ਬਣ ਗਏ, ਸੰਤ ਭਗਤ ਬਣ ਗਏ, ਇੱਥੇ ਠੱਗੀਆਂ ਲਾਉਣ ਵਾਲੇ ਵੀ ਤੁਸੀਂ ਪ੍ਰਵਾਨ ਕਰ ਲਏ। ਗੁਰਮੁਖੋ, ਦੁਨੀਆਂ ਦੀ ਕਰੰਸੀ ਕਿਸੇ ਵੀ ਕੰਟਰੀ ਦੀ ਹੋਵੇ, ਅਗਰ ਨੋਟ ਡੁਪਲੀਕੇਟ ਹੈ, ਛਪ ਰਹੇ ਨੇ ਨਾ, ਅਮੈਰੀਕਨ ਡਾਲਰ ਵੀ ਡੁਪਲੀਕੇਟ ਛਪੀ ਜਾਂਦਾ ਪਤਾ ਲੱਗਿਆ, ਅਤੇ ਇੰਡੀਆ ਵਰਗੇ ਪਾਕਿਸਤਾਨ ਵਰਗੇ ਦੇਸ਼ਾਂ ਦਾ ਤਾਂ ਫਿਰ ਕਹਿਣਾ ਹੀ ਕੀ ਹੈ ਨਾ। ਪਰ ਯਾਦ ਰੱਖਣਾ, ਕਿਸੇ ਬੈਂਕ ਦੇ ਕਰਮਚਾਰੀ ਕੋਲ ਜਾਈਏ, ਕੈਸ਼ੀਅਰ ਕੋਲ ਜਾਈਏ ਡੁਪਲੀਕੇਟ ਨੋਟ ਲੈ ਕੇ, ਕੋਈ ਸਿਆਣਾ ਦੁਕਾਨਦਾਰ ਹੋਵੇ ਡੁਪਲੀਕੇਟ ਨੋਟ ਲੈ ਕੇ ਜਾਈਏ, ਸਟੈਂਪ ਤੋਂ ਬਿਨਾਂ ਕੁਆਇਨ ਉਹਦੇ ਅੱਗੇ ਰੱਖੀਏ, ਉਹ ਵਗਾ ਕੇ ਮਾਰੇਗਾ, ਇਹ ਨਹੀਂ ਜੇ ਇੱਥੇ ਚੱਲਣਾ ਹੈ। ਅਤੇ ਦੁਨੀਆਂ ਦੇ ਅੰਦਰ ਡੁਪਲੀਕੇਟ ਔਗਣਾ ਭਰੀ ਕਰੰਸੀ ਨਹੀਂ ਚੱਲਦੀ, ਪਰ ਧੰਨ ਗੁਰੂ ਨਾਨਕ ਦਾ ਘਰ ਇੱਥੇ ਔਗਣਾ ਭਰੇ ਕਹੀਏ ਨਕਲੀ ਕਰੰਸੀ ਵਾਂਗ ਵੀ ਜੇ ਆਏ ਨੇ, ਇੱਥੋਂ ਦਾ ਸੁਭਾਅ, ਪਹਿਲਾਂ ਦੁਨੀਆਂ ਦਾ ਸੁਭਾਅ ਕਿਹਾ, ਕਹਿੰਦੇ ਖਰੇ ਪਰਖ ਖਜ਼ਾਨੇ ਪਾਈਏ, ਖੋਟੇ ਸੱਟੀਏ ਬਾਹਰ ਬਾਰ। ਦੁਨੀਆਂ ਵਾਲੇ ਖਰਿਆਂ ਨੂੰ ਆਪਣੇ ਗੋਲਕ ਵਿੱਚ, ਆਪਣੇ ਖਜ਼ਾਨੇ ਵਿੱਚ ਪਾ ਲੈਂਦੇ ਨੇ, ਤਜੋਰੀ ਵਿੱਚ ਪਾ ਲੈਂਦੇ ਨੇ, ਪਰ ਖੋਟਿਆਂ ਨੂੰ ਬਾਹਰ ਸੁੱਟਦੇ ਨੇ, ਇਹ ਨਹੀਂ ਸਾਡੇ ਕੰਮ ਦੇ। ਪਰ ਗੁਰੂ ਨਾਨਕ ਦਾ ਘਰ ਖੋਟਿਆਂ ਨੂੰ ਪਹਿਲਾਂ ਖਰੇ ਕਰਦਾ ਹੈ। ਕਹਿੰਦੇ ਪਾਤਸ਼ਾਹ ਕਹਿੰਦੇ ਇੱਥੇ ਪਹਿਲਾਂ ਖੋਟੇ ਨੂੰ ਖਰਾ ਬਣਾਇਆ ਜਾਂਦਾ, ਫਿਰ ਪ੍ਰਵਾਨ ਚਾੜਿਆ ਜਾਂਦਾ। ਕੌਡਾ ਖੋਟਾ ਜੀਵਨ ਵਾਲਾ ਸੀ, ਖੋਟੇ ਸਿੱਕੇ ਵਾਂਗ, ਸਤਿਗੁਰੂ ਨੇ ਪਹਿਲਾਂ ਉਹਨੂੰ ਸੁਧਾਰਿਆ, ਉਹਦੀ ਸੋਚ ਨੂੰ ਬਦਲਿਆ, ਹਿਰਦਾ ਪਵਿੱਤਰ ਕੀਤਾ, ਉਹ ਪ੍ਰਵਾਨ ਚੜ ਗਿਆ, ਮੁਕਤੀ ਦਾ ਮਾਲਕ ਬਣ ਗਿਆ। ਸੱਜਣ ਜਿਹਨੂੰ ਠੱਗ ਕਹਿੰਦੀ ਸੀ ਦੁਨੀਆ, ਉਹਨੂੰ ਨਿਖਾਰ ਦਿੱਤਾ, ਠੱਗੀਆਂ ਤੋਂ ਰਹਿਤ ਕਰ ਦਿੱਤਾ, ਉਹ ਵੀ ਪ੍ਰਵਾਨ ਚੜਿਆ। ਅੱਜ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਉਹ ਸ਼ਬਦ ਅਸੀਂ ਪੜ੍ਹਦੇ ਹਾਂ ਵੀ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲੰਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਸੰਨ। ਸੋ ਅੱਜ ਗੁਰਮੁਖ ਪਿਆਰਿਓ, ਇੱਥੇ ਭੂਮੀਆਂ ਵੀ ਪ੍ਰਵਾਨ ਹੋ ਚੁੱਕਿਆ, ਇੱਥੇ ਵੱਡੇ ਵੱਡੇ ਭਾਈ ਵਿਧੀ ਚੰਦ ਵਰਗੇ, ਜਿਨ੍ਹਾਂ ਦਾ ਸੁਭਾਅ ਚੋਰੀਆਂ ਕਰਨਾ ਸੀ, ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਆਹ ਤੈਨੂੰ ਨਿਖਾਰੀਏ, ਤੈਨੂੰ ਸ਼ੁੱਧ ਸਿੱਕਾ ਬਣਾ ਦਈਏ, ਸੱਚੀ ਦਰਗਾਹ ਦੇ ਅੰਦਰ, ਵਾਹਿਗੁਰੂ ਦੀ ਦਰਗਾਹ ਦੇ ਅੰਦਰ ਤੂੰ ਪ੍ਰਵਾਨ ਚੜ ਜਾਵੇਂਗਾ। ਆਖ ਦਿੱਤਾ ਫਿਰ ਇੱਕ ਦਿਨ, ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਸੋ ਨੰਦ ਲਾਲ ਜੀ ਨੂੰ ਇਹ ਗੱਲ ਜਦੋਂ ਸਮਝਾਈ, ਨਿਰਾਸ਼ਾ ਤੇ ਬਹੁਤ ਸੀ, ਕਹਿੰਦੇ ਹੁਣ ਕੱਲ੍ਹ ਸਵੇਰ ਦੇ ਦੀਵਾਨ ਤੋਂ ਬਿਨਾਂ ਹੁਣ ਯਤਨ ਨਾ ਕਰੀ, ਹੁਣ ਨਾ ਜਾਈ ਗੁਰੂ ਸਾਹਿਬ ਵੱਲ। ਸੋ ਗੁਰਮੁਖੋ, ਸਤਿਗੁਰਾਂ ਦੇ ਦਰਸ਼ਨ ਨਹੀਂ ਹੋਏ, ਪਰ ਯਾਦ ਰੱਖਣਾ ਸਤਿਗੁਰਾਂ ਦੀ ਆਵਾਜ਼ ਕੰਨਾਂ ਵਿੱਚ ਪਈ ਹੈ। ਛੋਟਾ ਬੱਚਾ ਆਪਣੀ ਮਾਂ ਨੂੰ ਭਾਵੇਂ ਘਰ ਦੇ ਅੰਦਰ ਲੱਭਦਾ ਫਿਰਦਾ ਹੋਵੇ, ਕਈ ਵਾਰੀ ਐਸਾ ਹੋ ਜਾਂਦਾ, ਤੇ ਉਹ ਆਵਾਜ਼ ਮਾਰਦਾ ਮਾਂ ਮਾਂ ਕਹਿ ਕੇ, ਮੋਮ ਮੋਮ ਕਹਿ ਕੇ, ਤੇ ਮਾਂ ਆਖਦੀ ਹੈ ਪੁੱਤਰ ਮੈਂ ਇੱਧਰ ਹਾਂ, ਪਰ ਉਹਨੂੰ ਨਜ਼ਰ ਨਹੀਂ ਆਉਂਦੀ, ਇੱਧਰ ਉੱਧਰ ਘੁੰਮ ਕੇ ਦੇਖਦਾ, ਫਿਰ ਘਗਿਆ ਕੇ ਤਰਲੇ ਭਰੀ ਆਵਾਜ਼ ਵਿੱਚ ਕਹਿੰਦਾ ਮਾਂ ਮੈਨੂੰ ਦਿਸਦੀ ਕਿਤੇ ਨਹੀਂ, ਸੁਣਦੀ ਹੈ ਆਵਾਜ਼ ਪਰ ਦਿਸਦੀ ਕਿਤੇ ਨਹੀਂ। ਗੁਰਮੁਖੋ, ਆਵਾਜ਼ ਸੁਣੀ ਆਨੰਦ ਲਾਲ ਜੀ ਨੂੰ ਸਤਿਗੁਰਾਂ ਦੀ ਰਸਨਾ ਤੋਂ, ਪਰ ਦਰਸ਼ਨ ਨਹੀਂ ਹੋਏ, ਉਹ ਹਾਲਤ ਬੱਚੇ ਵਰਗੀ ਹੋ ਗਈ ਹੈ। ਮੈਂ ਸ਼ਬਦ ਥੋੜੇ ਕਰ ਲਵਾਂ, ਨੇੜੇ ਮੋੜਾਂ ਗੱਲ ਨੂੰ ਸਮੇਂ ਦੇ ਅਨੁਸਾਰ, ਤੇ ਅਗਲੀ ਸਵੇਰ ਭਾਈ ਨੰਦ ਲਾਲ ਜੀ ਫਿਰ ਉਸੇ ਤਰ੍ਹਾਂ ਪਹੁੰਚੇ ਆਸਾ ਦੀ ਵਾਰ ਦੇ ਦੀਵਾਨ ਵਿੱਚ, ਤੇ ਉਡੀਕਦੇ ਨੇ, ਕਦੇ ਸੱਜੇ ਵੇਖਦੇ ਨੇ, ਕਦੇ ਖੱਬੇ ਵੇਖਦੇ ਨੇ, ਪਿਛਲੇ ਪਾਸੇ ਵੇਖ ਲੈਂਦੇ ਨੇ ਵੀ ਸਤਿਗੁਰੂ ਕਦੋਂ ਕਿੱਧਰੋਂ ਆਉਂਦੇ ਨੇ। ਤੇ ਅੱਜ ਕਿਰਪਾ ਹੋਈ ਸਤਿਗੁਰਾਂ ਦੀ, ਸਮਾਪਤੀ ਤੋਂ ਪਹਿਲਾਂ ਪਹਿਲਾਂ ਦੀਵਾਨ ਦੇ ਵਿੱਚ ਸਤਿਗੁਰੂ ਪਹੁੰਚ ਗਏ, ਬੜੀ ਖੁਸ਼ੀ ਚੜੀ, ਖੁਸ਼ੀ ਦੀ ਹੱਦ ਨਾ ਰਹੀ, ਦੂਰੋਂ ਹੀ ਨੀਜ ਲਾ ਲਾ ਕੇ ਦਰਸ਼ਨ ਕਰਦੇ ਨੇ। ਸਤਿਗੁਰੂ ਆਏ, ਸਿੰਘਾਸਣ ਤੇ ਬੈਠ ਗਏ, ਤੇ ਦੀਵਾਨ ਦੀ ਸਮਾਪਤੀ ਹੋਈ, ਸੰਗਤਾਂ ਨੇ ਭੇਟਾਵਾਂ ਅਰਪਣ ਕੀਤੀਆਂ, ਅਰਦਾਸਾਂ ਕੀਤੀਆਂ, ਮੱਥਾ ਟੇਕਿਆ, ਇਸੇ ਤਰ੍ਹਾਂ ਜਿਵੇਂ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਲਾਈਨ ਵਿੱਚ ਲੱਗ ਕੇ ਮੱਥਾ ਟੇਕਦੇ। ਨੰਦ ਲਾਲ ਜੀ ਵੀ ਉੱਠੇ ਨੇ, ਨਤਮਸਤਕ ਹੋਣ ਵਾਸਤੇ ਵਾਰੀ ਅਨੁਸਾਰ ਮੱਥਾ ਟੇਕਿਆ। ਮੱਥਾ ਟੇਕ ਕੇ ਗੁਰਮੁਖ ਪਿਆਰਿਓ, ਬਿਲਕੁਲ ਸਤਿਗੁਰਾਂ ਦੇ ਨੇੜੇ ਬੈਠ ਗਏ ਨੇ, ਜਿੱਥੇ ਅੱਜ ਦਰਸ਼ਨ ਕਰਨੇ ਨੇ ਰੱਜ ਰੱਜ ਕੇ। ਕੋਈ ਮੌਕਾ ਮਿਲ ਜਾਵੇ, ਦੋ ਸ਼ਬਦ ਵੀ ਸਾਂਝੇ ਹੋ ਜਾਣ। ਵਿਦਵਾਨ ਸੀ ਨਾ, ਕਵੀ ਸੀ, ਚਾਹੁੰਦਾ ਸੀ ਮੌਕਾ ਮਿਲੇ, ਕੋਈ ਗੱਲਬਾਤ ਹੋਵੇ। ਮੈਂ ਆਰੰਭ ਵਿੱਚ ਬੇਨਤੀ ਕੀਤੀ ਸੀ ਵੀ ਗੱਲਬਾਤ ਹੀ ਅਸਲੀ ਮਿਲਣਾ ਹੈ, ਇਹ ਚਾਹੁੰਦਾ ਵੀ ਅੱਜ ਦੀ ਮਿਲਣੀ ਮਹਾਨ ਹੋ ਜਾਵੇ, ਵਿਸ਼ੇਸ਼ ਹੋ ਜਾਵੇ ਮੇਰੀ ਜ਼ਿੰਦਗੀ ਦੇ ਵਿੱਚ, ਤੇ ਬਿਲਕੁਲ ਸਤਿਗੁਰਾਂ ਦੇ ਅੱਗੇ ਜਾਣੀ ਕਿ ਨੇੜੇ ਬੈਠ ਗਿਆ ਹੈ। ਸਤਿਗੁਰਾਂ ਦੀ ਨਜ਼ਰ ਸੰਗਤਾਂ ਤੇ ਘੁੰਮਦੀ ਹੈ ਕਈ ਵਾਰੀ, ਫਿਰ ਨੇਤਰ ਬੰਦ ਹੁੰਦੇ ਨੇ, ਫਿਰ ਅੱਖਾਂ ਖੁੱਲਦੀਆਂ, ਫਿਰ ਨਜ਼ਰਾਂ ਘੁੰਮਦੀਆਂ ਨੇ, ਮਿਹਰ ਦੀ ਨਜ਼ਰ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਨੇ, ਕਿਰਪਾ ਕਰਦੇ ਨੇ। ਘੁੰਮਦੀ ਹੋਈ ਨਜ਼ਰ ਕਿਤੇ ਕਿਤੇ ਨੰਦ ਲਾਲ ਜੀ ਦੇ ਨਾਲ ਟਕਰਾ ਜਾਂਦੀ ਹੈ ਤੇ ਨੰਦ ਲਾਲ ਇਸ ਵੱਡੇ ਵਿਦਵਾਨ ਦੀ ਨੀਵੀਂ ਪੈ ਜਾਂਦੀ ਹੈ, ਕਿਉਂਕਿ ਚਿਹਰੇ ਦਾ ਜਲਾਲ ਝੱਲਿਆ ਨਹੀਂ ਜਾਂਦਾ, ਅੱਖਾਂ ਦਾ ਨੂਰ ਟਪਕ ਰਿਹਾ, ਨੰਦ ਲਾਲ ਸਾਹਮਣੇ ਅੱਖ ਕਰਕੇ ਨਹੀਂ ਵੇਖ ਪਾਉਂਦਾ। ਗੁਰਮੁਖੋ ਇਹ ਤੇ ਗੁਰੂ ਸਾਹਿਬ ਹਨ, ਕਲਗੀਧਰ ਸੱਚੇ ਪਾਤਸ਼ਾਹ। ਕਮਾਈ ਵਾਲਾ ਗੁਰੂ ਕਾ ਸਿੱਖ ਹੋਵੇ, ਨਜ਼ਰ ਤੇ ਉਹਦੇ ਨਾਲ ਮਿਲਾਉਣੀ ਬਹੁਤ ਮੁਸ਼ਕਲ ਹੋ ਜਾਂਦੀ ਹੈ, ਨਹੀਂ ਕੋਈ ਛੇਤੀ ਕੀਤਿਆਂ ਮਿਲਾ ਸਕਦਾ। ਤੇ ਮੈਂ ਬੇਨਤੀ ਕਰਦਿਆਂ ਇਸ ਨਚੀਜ਼ ਅੱਖਾਂ ਨੂੰ ਮੈਂ ਕਹਾਂ, ਮੇਰੇ ਚੰਗੇ ਭਾਗ ਨੇ, ਸਤਿਗੁਰਾਂ ਨੇ ਕਿਰਪਾ ਕੀਤੀ, ਕੌਮ ਦੇ ਮਹਾਨ ਜਰਨੈਲ, ਮਹਾਨ ਸਿੱਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਦਾਸ ਦਰਸ਼ਨ ਕਰਦਾ ਰਿਹਾ, ਤੇ ਮੈਂ ਵੇਖਦਾ ਰਿਹਾ ਨੇੜਿਓਂ ਕਈ ਮੌਕਿਆਂ ਤੇ ਵੀ ਵੱਡੇ ਵੱਡੇ ਕਹਿੰਦੇ ਕਹਾਉਂਦੇ ਨਾਡੂ ਖਾਨ ਵੀ ਉਹਨਾਂ ਦੇ ਅੱਗੇ ਨੀਵੀਆਂ ਪਾ ਕੇ ਬੈਠਦੇ ਸੀ, ਨੰਦ ਲਾਲ ਦੀ ਨਜ਼ਰ ਨਹੀਂ ਮਿਲਦੀ। ਤੇ ਗੁਰਮੁਖ ਪਿਆਰਿਓ, ਤੇ ਜਦੋਂ ਸਤਿਗੁਰੂ ਪਾਤਸ਼ਾਹ ਦੇ ਨਾਲ ਨਜ਼ਰ ਨਹੀਂ ਮਿਲਦੀ, ਨੀਵੀਂ ਪੈਂਦੀ ਹੈ, ਆਖਰ ਨੂੰ ਸੰਗਤਾਂ ਪ੍ਰਸ਼ਾਦ ਲੈ ਕੇ ਚਲੇ ਗਈਆਂ, ਕੌਮ ਦੇ ਮੇਰੇ ਵੀ ਸਤਿਕਾਰਯੋਗ ਤੇ ਕੌਮ ਦੇ ਮਹਾਨ ਸਤਿਕਾਰਤ ਹਸਤੀ ਸਤਿਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਸਾਡੇ ਵਿੱਚ ਪਹੁੰਚ ਚੁੱਕੇ ਨੇ। ਬਾਬਾ ਜੀ ਉੱਪਰ ਹੀ ਆ ਜਾਣਾ ਸੀ, ਤੇ ਉਹਨਾਂ ਨੇ ਸੰਗਤਾਂ ਦੇ ਦਰਸ਼ਨ ਦੀਦਾਰ ਕਰਨੇ ਨੇ, ਇਹਨਾਂ ਦੀ ਉਡੀਕ ਸੀ, ਇਸੇ ਕਰਕੇ ਮੈਂ ਅਜੇ ਸਮਾਪਤੀ ਨਹੀਂ ਸੀ ਕਰ ਰਿਹਾ। ਤੇ ਗੁਰਮੁਖੋ ਮੈਂ ਹੁਣ 2-3 ਮਿੰਟ ਦੇ ਵਿੱਚ ਗੱਲ ਪੂਰੀ ਕਰਕੇ ਆਗਿਆ ਲੈ ਲੈਣੀ ਹੈ, ਸਮਾਂ ਅਗਲਾ ਉਹਨਾਂ ਦਾ ਹੈ। ਤੇ ਭਾਈ ਨੰਦ ਲਾਲ ਜੀ ਜਿਸ ਵੇਲੇ ਬੈਠੇ ਨੇ, ਇਹਨੇ ਨੂੰ ਲਾਂਗਰੀ ਸਿੱਖ ਨੇ ਆ ਕੇ ਬੇਨਤੀ ਕੀਤੀ ਪ੍ਰਸ਼ਾਦੇ ਦੀ, ਸਤਿਗੁਰੂ ਕਹਿੰਦੇ ਅਜੇ ਇੱਥੇ ਹੀ ਛਕਣਾ ਹੈ, ਚੌਂਕੀ ਡਾਹੀ ਪ੍ਰਸ਼ਾਦਾ ਵੀ ਪਹੁੰਚ ਗਿਆ। ਮੈਂ ਥੋੜੇ ਸ਼ਬਦਾਂ ਵਿੱਚ ਗੱਲ ਕਹਿਣ ਲੱਗਿਆ ਹੁਣ, ਤੇ ਜਿਸ ਵੇਲੇ ਪ੍ਰਸ਼ਾਦਾ ਆ ਗਿਆ, ਸਤਿਗੁਰਾਂ ਨੇ ਰੁਮਾਲ ਉਤਾਰਿਆ, ਪ੍ਰਸ਼ਾਦਾ ਹੱਥ ਵਿੱਚ ਲਿਆ, ਇਹਨੇ ਨੂੰ 1-2 ਕੁੱਤੇ ਉੱਥੇ ਪਹੁੰਚ ਕੇ, ਕੁੱਕਰ ਦਾ ਸੁਭਾਅ ਹੈ, ਤੇ ਉਹ ਪਹੁੰਚੇ, ਸਤਿਗੁਰਾਂ ਨੇ ਪ੍ਰਸ਼ਾਦੇ ਦੇ ਟੁਕੜੇ ਕੀਤੇ, ਉਹ ਕੁੱਤਿਆਂ ਨੂੰ ਪਵਾ ਦਿੱਤੇ ਤੇ ਵੰਡ ਸਕਣ ਦੇ ਸਿਧਾਂਤ ਦੀ ਪਾਲਣਾ ਕੀਤੀ। ਤੇ ਅਗਲਾ ਪ੍ਰਸ਼ਾਦਾ ਚੁੱਕਿਆ, ਗਰਾਹੀ ਤੋੜੀ, ਦਾਲ ਸਬਜ਼ੀ ਲਾਈ, ਸਤਿਗੁਰਾਂ ਦਾ ਮੁਬਾਰਕ ਦਸਤ ਸਤਿਗੁਰਾਂ ਦੇ ਮੁੱਖ ਵੱਲ ਵਧ ਰਿਹਾ। ਤੇ ਗੁਰਮੁਖੋ ਜਦੋਂ ਹੱਥ ਉੱਪਰ ਹੋਇਆ, ਉਸ ਵੇਲੇ ਨੰਦ ਲਾਲ ਜੀ ਬੋਲ ਉੱਠੇ, ਕਹਿੰਦੇ ਮਹਾਰਾਜ ਇੱਕ ਕੁੱਕਰ ਇੱਧਰ ਵੀ ਬੈਠਾ ਹੈ। ਨੰਦ ਲਾਲ ਕਿਹੜਾ ਕੁੱਕਰ? ਕਹਿੰਦਾ ਜੀ ਮੈਂ ਕੁੱਕਰ। ਨੰਦ ਲਾਲ ਤੂੰ ਅਜੇ ਕੁੱਕਰ ਨਹੀਂ ਬਣਿਆ, ਔ ਵੇਖ ਕੁੱਕਰਾਂ ਵੱਲ, ਚੁੱਪ ਚਾਪ ਉਡੀਕਦੇ ਸੀ, ਤੂੰ ਤੇ ਬੋਲ ਬੋਲ ਕੇ ਮੰਗਦਾ ਪਿਆ, ਤੇਰੇ ਅੰਦਰ ਅਜੇ ਕੁਛ ਬੋਲ ਲੈ, ਉਹ ਅਵਸਥਾ ਵਿੱਚ ਨਹੀਂ ਗਿਆ। ਕਹਿੰਦੇ ਆਪਾਂ ਵੀ ਆ ਪੜ੍ਹਦੇ ਉੱਚੀਆਂ, ਕਬੀਰ ਕੁੱਕਰ ਰਾਮ ਕੋ ਮੋਤੀਆ ਮੇਰੋ ਨਾਓ, ਗਲੇ ਹਮਾਰੇ ਜੇਵਰੀ ਜਹ ਖਿੰਚਾ ਜਾਓ, ਹਮ ਕੁੱਕਰ ਤੇਰੇ ਦਰਬਾਰ, ਔਖ ਅੱਗੇ ਬਦਨ ਪਸਾਰ। ਪਰ ਇਹ ਇੰਪਲੀਮੈਂਟ ਕਰਨਾ ਬਹੁਤ ਔਖਾ, ਕੁੱਕਰ ਅਵਸਥਾ ਤੱਕ ਜਾਣਾ। ਦਿਲ ਤੇ ਕਰਦਾ ਸੀ ਵੀ ਇਹ ਵੀ ਖੋਲ ਦਿੰਦੇ, ਪਰ ਨਹੀਂ, ਮੈਂ ਅੱਗੇ ਜਾਵਾਂਗਾ। ਆਖਰ ਨੂੰ ਗੁਰਮੁਖੋ ਇਹ ਕਹਿੰਦਾ ਜੀ ਮੈਨੂੰ ਕੁੱਕਰ ਬਣਾ ਲਵੋ, ਧਿਆਨ ਦੇਣਾ, ਮੈਨੂੰ ਕੁੱਕਰ ਬਣਾ ਲਵੋ ਆਪਣੇ ਘਰ ਦਾ। ਸਤਿਗੁਰ ਮਿਹਰ ਦੀ ਨਜ਼ਰ ਵਿੱਚ ਆਏ, ਇਹਨੂੰ ਸਿੱਖੀ ਦ੍ਰਿੜ ਕਰਵਾਈ, ਦਾਮਦਾਨ ਇਸ਼ਨਾਨ ਬਖਸ਼ਿਆ, ਝੋਲੀ ਭਰੀ। ਵਾਕਈ ਇਹ ਗੁਰੂ ਨਾਨਕ ਦਾ ਇੱਕ ਮਹਾਨ ਸਿੱਖੋ ਨਿਬੜਿਆ। ਇਹਨੇ ਇੱਕ ਲੰਮੀ ਲਿਖਤ ਲਿਖੀ ਜਿਹਨੂੰ ਆਪਾਂ ਗਜ਼ਲਾਂ ਦੇ ਰੂਪ ਵਿੱਚ ਪੜ੍ਹਦੇ ਹਾਂ, ਉਹਦਾ ਟਾਈਟਲ ਲਿਖਿਆ ਜ਼ਿੰਦਗੀ ਨਾਮਾ, ਤੇ ਇੱਕ ਦਿਨ ਸਤਿਗੁਰਾਂ ਦੇ ਦਰਬਾਰ ਵਿੱਚ ਪੇਸ਼ ਕੀਤਾ। ਮਹਾਰਾਜ ਆ ਕੁਝ ਸਤਰਾਂ ਲਿਖੀਆਂ ਨੇ, ਆਪ ਜੀ ਆਪਣੀ ਨਜ਼ਰ ਪਾ ਕੇ ਇਹਨਾਂ ਨੂੰ ਪ੍ਰਵਾਨ ਕਰ ਦਿਓ। ਤੇ ਸਤਿਗੁਰਾਂ ਨੇ ਲਈ ਉਹ ਲਿਖਤ, ਪੜ੍ਹੀ ਬੜੇ ਟਕਾ ਨਾਲ, 2-4 ਦਿਨ ਦਾ ਸਮਾਂ ਭਾਵੇਂ ਲੰਘ ਗਿਆ, ਤੇ ਇੱਕ ਦਿਨ ਸਤਿਗੁਰਾਂ ਨੇ ਉਹ ਲਿਖਤ ਵੀ ਮੰਗਾਈ ਤੇ ਨੰਦ ਲਾਲ ਜੀ ਨੂੰ ਵੀ ਕੋਲ ਬੁਲਾਇਆ, ਤੇ ਸਤਿਗੁਰੂ ਕਹਿਣ ਲੱਗੇ, ਕਹਿੰਦੇ ਨੰਦ ਲਾਲ ਇਹ ਕੇਵਲ ਜ਼ਿੰਦਗੀ ਨਾਮਾ ਨਹੀਂ, ਕੇਵਲ ਜ਼ਿੰਦਗੀ ਜਿਉਣ ਦਾ ਢੰਗ ਹੀ ਨਹੀਂ ਤਾਂ ਲਿਖਿਆ, ਇਹ ਤੇ ਇੱਕ ਬੰਦਗੀ ਨਾਮਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੰਦਗੀ ਕਰਨ ਦੀ ਜਾਚ ਤੂੰ ਆਪਣੇ ਸ਼ਬਦਾਂ ਵਿੱਚ ਲਿਖ ਦਿੱਤੀ ਹੈ, ਜ਼ਿੰਦਗੀ ਨਾਮਾ ਅਬਲੀਗ ਬੰਦਗੀ ਨਾਮਾ, ਉਹਨਾਂ ਦੀ ਲਿਖਤ ਦਾ ਅੱਜ ਵੀ ਨਾਮ ਇਸੇ ਢੰਗ ਨਾਲ ਚੱਲਦਾ ਹੈ। ਸੋ ਗੁਰਮੁਖ ਪਿਆਰਿਓ, ਗੱਲ ਆਰੰਭ ਹੋਈ ਸੀ ਵੀ ਸਤਿਗੁਰਾਂ ਨੂੰ ਮਿਲਣ ਆਇਆ ਕਰੀਏ, ਮੰਗਣ ਤੇ ਅਸੀਂ ਰੋਜ਼ ਆਉਂਦੇ ਹਾਂ, ਆਵੋ, ਮੁਬਾਰਕ ਹੈ ਆਉਣਾ। ਕਦੇ ਕਦੇ ਇਸ ਭਾਵਨਾ ਵਿੱਚ ਆਈਏ ਵੀ ਸਤਿਗੁਰੂ ਅੱਜ ਮੈਂ ਕੁਝ ਵੀ ਮੰਗਣ ਨਹੀਂ ਆਇਆ, ਅੱਜ ਕੇਵਲ ਮਿਲਣ ਆਇਆ ਹਾਂ, ਤੁਹਾਡੇ ਦਰਸ਼ਨ ਕਰਨ ਆਇਆ ਹਾਂ। ਜਿਸ ਦਿਨ ਮਿਲ ਗਏ ਸਤਿਗੁਰੂ ਦੇ ਨਾਲ ਸਾਡਾ ਹੋ ਗਿਆ ਮਿਲਾਪ। ਮੈਂ ਉਹੀ ਪੰਕਤੀ ਆਖਰ ਵਿੱਚ ਫਿਰ ਪੜ੍ਹਦੇ ਹਾਂ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਰੋਮ ਰੋਮ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਧੰਨਵਾਦ ਸਰਬ ਸੰਗਤਾਂ ਦਾ, ਮਹਾਂਪੁਰਖਾਂ ਦੇ ਨਾਲ ਉਹਨਾਂ ਦੇ ਸਪੁੱਤਰ ਭਾਈ ਭੁਪਿੰਦਰ ਸਿੰਘ ਵੀ ਪਹੁੰਚੇ ਨੇ, ਉਹਨਾਂ ਨੂੰ ਵੀ ਜੀਓ ਆਇਆ, ਤੇ ਆਓ ਉਹਨਾਂ ਦੇ ਪਾਸੋਂ ਪ੍ਰਵਚਨ ਸਰਵਣ ਕਰੀਏ, ਦਾਸ ਨੂੰ ਅਸੀਸ ਬਖਸ਼ਿਸ਼ ਕਰਨੀ। ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਹਿਬ ਸਿਓ ਮੇਲ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੂੰ ਗੁਰਮਤਿ ਵਿਚਾਰਾਂ ਨਾਲ ਜੋੜ ਰਹੇ ਸਨ ਸਤਿਕਾਰਯੋਗ ਬਾਬਾ ਮਹਿੰਦਰ ਸਿੰਘ ਜੀ ਭੜੀ ਵਾਲੇ। ਬਾਬਾ ਜੀ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਬਾਬਾ ਜੀ ਹਰ ਰੋਜ਼ ਚੱਲ ਰਹੀ ਪਾਠ ਬੋਧ ਸਮਾਗਮ ਦੇ ਵਿੱਚ 42 ਰੋਜ਼ਾ ਜੋ ਤਕਰੀਬਨ 6:15 ਵਜੇ ਆਰੰਭ ਹੋ ਜਾਂਦੇ ਹਨ, ਉਹਨਾਂ ਵਿੱਚ ਹਾਜ਼ਰੀਆਂ ਭਰਦੇ ਹਨ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਫਰਮਾਨ ਹੈ, ਹਰ ਕਥਾ ਸੁਣੇ ਸੇ ਧਨਵੰਤ ਦਿਸੈ, ਜਗ ਮਾਹੀ ਤਿੰਨ ਕੋ ਸਭ ਨਿਭੈ, ਆਨ ਦਿਨ ਪੂਜ ਕਰਾਹੀ, ਸਹਿਜੇ ਗੁਣ ਰਵੈ ਸਾਚੇ ਮਨ ਮਾਹੀ। ਗੁਰੂ ਸਤਿਕਾਰੀ ਗੁਰੂ ਪਿਆਰੀ

ਉੱਥੇ ਹੀ ਸਿੱਖ ਪੰਥ ਦੀ ਏਕਤਾ ਦੇ ਲਈ ਵੀ ਆਪ ਜੀ ਵੱਲੋਂ ਬਹੁਤ ਸਾਰਥਕ ਕਾਰਜ ਵੀ ਕੀਤੇ ਜਾਂਦੇ ਹਨ, ਜਿਸ ਕਰਕੇ ਆਪ ਜੀ ਦਾ ਹਰ ਸਿੱਖ ਸੰਸਥਾਵਾਂ ਸੰਪਰਦਾਵਾਂ ਦੇ ਵਿੱਚ ਬਹੁਤ ਹੀ ਸਤਿਕਾਰ ਹੈ। ਹੁਣ ਅਸੀਂ ਬੇਨਤੀ ਕਰਦੇ ਹਾਂ ਸੰਤ ਬਾਬਾ ਸੇਵਾ ਸਿੰਘ ਜੀ ਹੋਣਾ ਨੂੰ ਕਿ ਆਪ ਜੀ ਨੂੰ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੈਂ ਨਾਹੀਂ ਕਛ ਹੋਂ ਨਾਹੀਂ, ਕਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ ਸਦਨਾ ਜੰਤੁਰਾ। ਜਿਉਂ ਬੁਲਾਵੈ ਤਿਉਂ ਬੋਲੈ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਦੀਨ ਦੁਨੀਆਂ ਦੇ ਬਾਲੀ, ਤਖਤ ਚਵਰ ਛਤਰ ਦੇ ਮਾਲਕ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਬਿਰਾਜਮਾਨ ਗੁਰੂ ਰੂਪ ਗੁਰੂ ਸਰੂਪ ਸਾਧ ਸੰਗਤ ਜੀ, ਗੁਰੂ ਫਤਿਹ ਦੀ ਸਾਂਝ ਪਾਓ। ਕੋਈ ਰਸਨਾ ਬਾਜੀ ਨਾ ਰਹੇ, ਉੱਤਰ ਦਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜਾ ਦਿਓ। ਆਪ ਸਮੂਹ ਸੰਗਤਾਂ ਵੱਡਿਆਂ ਭਾਗਾਂ ਵਾਲੇ ਹੋ, ਜੋ ਘਰਾਂ ਦੇ ਕੰਮ ਕਾਰ ਤਿਆਗ ਕਰਕੇ ਜਾ ਕੋ ਆਏ ਸੋਈ ਬਿਹਾਜੋ ਦੀ ਕਾਰ ਕਰਨ ਵਾਸਤੇ, ਹਫ਼ਤਾਵਾਰੀ ਦੀਵਾਨ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਸਵੇਰ ਤੋਂ ਹੁਣ ਤੱਕ ਜੁੜ ਬੈਠੇ ਹੋ, ਗੁਰੂ ਚਰਨਾਂ ਵਿੱਚ ਸੱਜ ਕਰਕੇ ਜਿੱਥੇ ਆਪ ਜੀ ਨੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ, ਦਾਸ ਤੋਂ ਪਹਿਲਾਂ ਸ਼੍ਰੀਮਾਨ ਸੰਤ ਬਾਬਾ ਮਹਿੰਦਰ ਸਿੰਘ ਜੀ ਭੜੀਵਾਲ ਵਾਲੇ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਸਨ, ਔਰ ਉਹਨਾਂ ਨੇ ਵੀ ਆਖਰੀ ਪੰਕਤੀ ਬੋਲਣਾ ਕੀਤੀ ਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਜਿੱਥੇ ਗੁਰਮਤਿ ਦੇ ਵਿੱਚ ਸਿਮਰਨ ਨੂੰ ਬਹੁਤ ਵੱਡੀ ਮਹਾਨਤਾ ਦਿੱਤੀ ਹੈ, ਨਾਲ ਨਾਲ ਬਰਾਬਰਤਾ ਸੇਵਾ ਨੂੰ ਦਿੱਤੀ ਹੈ, ਉੱਥੇ ਤੀਜਾ ਅੰਗ ਜੋ ਹੈ ਉਹ ਸਤਸੰਗਤ ਹੈ। ਸਿਮਰਨ ਹੈ, ਸੇਵਾ ਹੈ ਅਤੇ ਸਤਸੰਗਤ ਹੈ। ਭਾਵੇਂ ਇਹਨਾਂ ਦੇ ਜੁਦੇ ਜੁਦੇ ਆਪੋ ਆਪਣੇ ਇਸੇ ਪ੍ਰਕਾਰ ਲਾਭ ਮਿਲਦੇ ਹੈ, ਪਰ ਜੇ ਕਿਸੇ ਨੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ, ਜਿਸ ਮਾਲਕ ਤੋਂ ਆਪਾਂ ਵਿਛੜੇ ਹੈ ਉਸ ਦੇ ਨਾਲ ਆਪਾਂ ਮਿਲਣਾ ਹੈ, ਤਿੰਨਾਂ ਅੰਗਾਂ 'ਤੇ ਆਪਾਂ ਨੂੰ ਅਵਸ਼ ਪਹਿਰਾ ਦੇਣਾ ਪਵੇਗਾ। ਤਾਂ ਤੇ ਕੇਵਲ ਆਪਾਂ ਅੱਜ ਸਤਸੰਗ ਦੇ ਜੋ ਗੁਰੂ ਮਹਾਰਾਜ ਜੀ ਨੇ ਬਹੁਤ ਵੱਡੀ ਮਹਾਨਤਾ ਦਿੱਤੀ ਹੈ, ਇੱਥੋਂ ਤੱਕ ਫਰਮਾਨ ਕੀਤਾ ਜਿਨ ਜਿਨ ਸਾਧ ਸੰਗ ਪਾਇਆ ਸੋ ਪ੍ਰਭ ਆਪ ਤਰਾਇਆ। ਜਗਿਆਸੂ ਦਾ ਕਰਮ ਹੈ ਸੰਗਤ ਵਿੱਚ ਆ ਜਾਣਾ, ਸੰਗਤ ਵਿੱਚ ਆ ਕੇ ਜੋ ਗੁਰਬਾਣੀ ਦਾ ਕੀਰਤਨ ਕਥਾ ਵਿਚਾਰ ਹੋ ਰਹੀ ਹੈ ਉਸ ਨੂੰ ਸਰਵਣ ਕਰਨਾ। ਜਗਿਆਸੂ ਦਾ ਕਰਮ ਕੇਵਲ ਇੰਨਾ ਹੈ, ਬਾਕੀ ਕਰਮ ਪਰਮਾਤਮਾ ਦਾ, ਔਰ ਪਰਮਾਤਮਾ ਆਪ ਕਿਰਪਾ ਕਰਕੇ ਜਿਨ ਜਿਨ ਸਾਧ ਸੰਗ ਪਾਇਆ ਸੋ ਪ੍ਰਭ ਆਪ ਤਰਾਇਆ, ਪਰਮਾਤਮਾ ਉਸਦਾ ਨਿਸਤਾਰਾ ਪਾਰ ਉਤਾਰਾ ਕਰ ਦਿੰਦਾ ਹੈ। ਤਾਂ ਤੇ ਬਾਬਾ ਕਬੀਰ ਜੀ ਨੇ ਇੱਕ ਸਲੋਕ ਰਚਨਾ ਕੀਤਾ ਮਨ ਨੂੰ ਸੰਬੋਧਨ ਕਰਕੇ, ਸਤਸੰਗਤ ਕਰਨ ਵਾਸਤੇ ਪ੍ਰੇਰਨਾ ਦਿੱਤੀ ਹੈ ਅਤੇ ਮਾੜੀ ਸੰਗਤ ਤੋਂ ਬਚਣ ਦੇ ਵਾਸਤੇ ਹਦਾਇਤ ਕਰਨਾ ਕੀਤੀ ਆ। ਉਹਨਾਂ ਨੇ ਇੱਕ ਪੰਛੀ ਦੀ ਉਦਾਹਰਣ ਦੇਣਾ ਕੀਤੀ ਆ, ਕਬੀਰ ਮਨ ਪੰਖੀ ਭਇਓ ਉਡ ਉਡ ਦੈ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ। ਪੰਛੀ ਇੱਕ ਰੱਖ ਲਈਏ, ਤੋਤਾ ਕਹਿ ਲਓ, ਕੋਈ ਜਿਹੜਾ ਜਾਨਵਰ ਹੈ, ਜੇ ਤਾਂ ਉਹ ਅੰਬਾਂ ਦੇ ਉੱਤੇ ਜਾ ਕੇ ਬੈਠਾ ਹੈ

0: ਪੱਕੇ ਹੋਏ ਅੰਬ ਹੈ, ਪੱਕੇ ਹੋਏ ਅੰਬਾਂ ਦਾ ਰਸ ਚੂਸਦਾ ਹੈ, ਉਹਦਾ ਸਵਾਦ ਚੱਖਦਾ ਹੈ। ਸੇਬਾਂ ਦੇ ਦਰਖਤ ਉੱਤੇ ਜਾ ਕੇ ਬਹਿੰਦਾ ਹੈ, ਸੇਬਾਂ ਦਾ ਰਸ ਪੀਂਦਾ ਹੈ। ਜੇ ਉਹੋ ਹੀ ਪੰਛੀ ਉੱਡ ਕੇ ਨਿੰਮ ਦੇ ਦਰਖਤ ਉੱਤੇ ਜਾ ਕੇ ਬੈਠ ਜਾਵੇ ਔਰ ਉਹ ਨਿੰਬੋਲੀਆਂ ਨੂੰ ਅੰਗੂਰ ਸਮਝ ਕੇ ਚੱਕ ਮਾਰਨਾ ਆਰੰਭੇ, ਮੂੰਹ ਕੜੱਤਣ ਦੇ ਨਾਲ ਭਰ ਜਾਂਦਾ। ਤੋਤਾ ਉਹੀ ਹੈ, ਜੇ ਉਹੋ ਹੀ ਤੋਤਾ ਉੱਠ ਕੇ ਸਿੰਬਲ ਉੱਤੇ ਜਾ ਕੇ ਬੈਠ ਜਾਂਦਾ, ਫਲ ਉਹਦੇ ਵੀ ਖੱਕੜੀਆਂ ਵਰਗੇ ਹੁੰਦੇ ਆ, ਅੰਬ ਵਰਗੇ, ਉੱਥੋਂ ਉਸ ਨੂੰ ਕੁਛ ਵੀ ਪ੍ਰਾਪਤ ਨਹੀਂ ਹੁੰਦਾ, ਮੂੰਹ ਜਿਹੜਾ ਉਹ ਰੂੰ ਦੇ ਨਾਲ ਭਰ ਜਾਂਦਾ। ਇਸੇ ਪ੍ਰਕਾਰ ਬਾਬਾ ਕਬੀਰ ਜੀ ਨੇ ਸਾਨੂੰ ਪ੍ਰੇਰਨਾ ਦਿੱਤੀ ਆ, ਜਿਹੜਾ ਮਨੁੱਖ ਤਾਂ ਗੁਰੂ ਪਿਆਰਿਆਂ ਦੀ ਸੰਗਤ ਕਰਦਾ, ਭਲੇ ਪੁਰਸ਼ਾਂ ਦੀ ਸੰਗਤ ਕਰਦਾ, ਉਹਦਾ ਆਪਣੇ ਜੀਵਨ ਦੀ ਬਾਜ਼ੀ ਜਿੱਤ ਜਾਂਦਾ, ਇਸ ਸੰਸਾਰ ਦੇ ਵਿੱਚ ਵੀ ਸੁਖੀ ਸੁਹੇਲਾ ਜੀਵਨ ਬਤੀਤ ਕਰਦਾ ਔਰ ਪਰਮਾਤਮਾ ਦੀ ਦਰਗਾਹ ਵਿੱਚ ਵੀ ਉਸ ਨੂੰ ਰੇਰੇ ਦਰਗਾਹ ਕਹਿ ਨਾ ਕਹੋ ਆਓ ਬੈਠ ਆਦਰ ਸ਼ੁਭ ਦੇਵ ਦਾ ਮਾਣ ਸਤਿਕਾਰ ਮਿਲਦਾ। ਪਰ ਜਿਹੜਾ ਸਮੇਂ ਨੂੰ ਐਵੇਂ ਅਜਾਈ ਗਵਾਉਂਦਾ, ਫਜ਼ੂਲ ਪੱਕੜ ਮਾਰ ਕੇ ਗੱਲਾਂ ਕਰਕੇ, ਉਹਦੇ ਪੱਲੇ ਨਾ ਤਾਂ ਕੋਈ ਦੁਨਿਆਵੀ ਲਾਭ ਮਿਲਦਾ, ਨਾ ਉਸਨੂੰ ਪ੍ਰਲੋਕ ਦੇ ਵਿੱਚ ਪੁੱਛਿਆ ਜਾਂਦਾ ਕਿਆ ਤੈਂ ਖੱਟਿਆ ਕਹਾਂ ਗਵਾਇਆ, ਚਲੋ ਸਤਾਬ ਦੀਵਾਨ ਬੁਲਾਇਆ। ਪਰ ਜਿਹੜਾ ਮਾੜੀ ਸੰਗਤ ਵਿੱਚ ਪੈ ਕੇ ਵਿਸ਼ੇ ਵਿਕਾਰਾਂ ਵਿੱਚ ਪ੍ਰਵਿਰਤ ਹੋ ਜਾਂਦਾ, ਚੋਰੀ ਕਰਦਾ, ਠੱਗੀ ਕਰਦਾ, ਜਾਰੀ ਕਰਦਾ, ਉਹਦੇ ਪ੍ਰਥਾਏ ਵੀ ਸਤਿਗੁਰਾਂ ਨੇ, ਗੁਰੂ ਨਾਨਕ ਪਾਤਸ਼ਾਹ ਜੀ ਨੇ ਪ੍ਰਮਾਣ ਕੀਤਾ, ਜਦੋਂ ਉਹਦੀ ਆਤਮਾ ਪ੍ਰਲੋਕ ਦੇ ਵਿੱਚ ਜਾਂਦੀ ਹੈ ਅਤੇ ਉੱਥੇ ਪੁੱਛਗਿੱਛ ਕੀਤੀ ਜਾਂਦੀ ਹੈ, ਨਾਨਕ ਆਖੇ ਰੇ ਮਨਾ ਸੁਣਿਆ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਅਜ਼ਰਾਈਲ ਫਰਿਸ਼ਤਾ ਹੋਸੀ ਆਏ ਤਈ, ਆਪਣ ਜਾਣ ਭੀੜੀ ਆਪਣ ਜਾਣ ਨਾ ਸੁਝੀ, ਭੀੜੀ ਗਈ ਗਲੀ ਫਹੀ, ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਕਹਿਣ ਤੋਂ ਭਾਵ ਜਿਹੜਾ ਸਤਸੰਗਤ ਕਰਦਾ ਉਸ ਦਾ ਜੀਵਨ ਸੱਤ ਦੇ ਨਾਲ ਜੁੜ ਜਾਂਦਾ ਔਰ ਸਤਵਾਦੀ ਬਣ ਜਾਂਦਾ। ਸਤਵਾਦੀ ਦੇ ਲੋਕ ਇਸ ਸੰਸਾਰ ਵਿੱਚ ਵੀ ਸੱਚ ਦੇ ਮਾਰਗ ਉੱਤੇ ਚੱਲਦਿਆਂ ਦੀ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਔਰ ਸਤਵਾਦੀ ਨੂੰ ਪਰਮਾਤਮਾ ਦੀ ਦਰਗਾਹ ਵਿੱਚ ਵੀ ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵੇ ਦਰਗਹਿ ਮਾਨ ਦਾ ਸਤਿਕਾਰ ਪ੍ਰਾਪਤ ਹੁੰਦਾ। ਭਾਈ ਗੁਰਦਾਸ ਜੀ ਜਿਨ੍ਹਾਂ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਪਣੇ ਹੱਥਾਂ ਦੇ ਨਾਲ ਲਿਖਣਾ ਕੀਤਾ, ਜਿਨ੍ਹਾਂ ਦੀ ਬਾਣੀ ਨੂੰ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਲਿਖਣਾ ਕੀਤਾ, ਉਹਨਾਂ ਦਾ ਬਹੁਤ ਵਿਚਿੱਤਰ ਢੰਗ ਹੈ ਸਾਨੂੰ ਸਮਝਾਉਣ ਦਾ। ਕੋਈ ਵੀ ਉਹਨਾਂ ਨੇ ਸਾਨੂੰ ਕੋਈ ਗੱਲ ਸਮਝਾਉਣੀ ਹੁੰਦੀ ਹੈ, ਉਸ ਤੋਂ ਪਹਿਲਾਂ ਘੱਟੋ ਘੱਟ ਤਿੰਨ ਉਦਾਹਰਣ ਹੈ, ਪਰ ਕਈਆਂ ਵਿੱਚ ਪੰਜ ਪੰਜ ਛੇ ਛੇ ਉਦਾਹਰਣਾਂ ਵੀ ਦੁਨਿਆਵੀ ਦਿੰਦੇ ਆ, ਤਾਂ ਜੋ ਜਦੋਂ ਉਹ ਉਦਾਹਰਣਾਂ ਆਪਾਂ ਅੱਖਾਂ ਨਾਲ ਵੇਖਦੇ ਹਾਂ ਸਾਡਾ ਉਹਨਾਂ ਦੇ ਨਾਲ ਵਾਹ ਪੈਂਦਾ, ਤਦੋਂ ਮਨ ਸਾਡਾ ਤਿਆਰ ਹੋ ਜਾਂਦਾ, ਫਿਰ ਅਖੀਰ ਦੇ ਵਿੱਚ ਉਹ ਗੁਰਮਤਿ ਦਾ ਸਿਧਾਂਤ, ਗੁਰਮਤਿ ਦਾ ਜੋ ਉਪਦੇਸ਼ ਆ ਦ੍ਰਿੜ ਕਰਵਾ ਦਿੰਦੇ ਆ। ਭਾਈ ਗੁਰਦਾਸ ਜੀ ਨੇ ਇਸ ਸਵੱਈਏ ਦੇ ਵਿੱਚ ਸੋ ਤਕਰੀਬਨ 6-7 ਉਦਾਹਰਣਾਂ ਦੇਣਾ ਕੀਤੀਆਂ ਔਰ ਆਧਾਰ ਜਿਹੜਾ ਬਣਾਇਆ ਇੱਕ ਤਾਂਬੇ ਨੂੰ ਬਣਾਉਣਾ ਕੀਤਾ। ਤਾਂਬਾ, ਤਾਂਬਾ ਆਪਾਂ ਸਾਰੇ ਦੇਖਦੇ ਹਾਂ, ਤਾਂਬਾ ਇੱਕ ਧਾਤ ਹੈ ਜਿਹਦੇ ਬਰਤਨ ਵੀ ਬਣਦੇ ਆ, ਤਾਰਾਂ ਵੀ ਬਣਦੀਆਂ, ਬਹੁਤ ਕੀਮਤੀ ਧਾਤ ਹੈ। ਪਰ ਭਾਈ ਗੁਰਦਾਸ ਜੀ ਕਹਿੰਦੇ ਤਾਂਬਾ ਤਾਂ ਉਹੀ ਹੈ, ਉਹਦਾ ਆਪਣਾ ਮੁੱਲ ਹੈ, ਉਹਦਾ ਆਪਣਾ ਰੰਗ ਰੂਪ ਹੈ, ਤਾਂ ਤੇ ਉਸਦਾ ਨਾਂ ਵੀ ਤਾਂਬਾ ਕਰਕੇ ਸੱਦਿਆ ਜਾਂਦਾ, ਤਾਂਬੇ ਦੀ ਧਾਤ ਹੈ। ਪਰ ਉਹੀ ਤਾਂਬਾ ਜਿਹੜਾ ਜੇ ਕਲੀ ਦੀ ਸੰਗਤ ਕਰ ਲਏ ਤੇ ਫਿਰ ਆਪਣਾ ਰੂਪ ਗਵਾ ਪੈਂਦਾ ਤੇ ਉਹ ਕੀ ਬਣ ਜਾਂਦਾ, ਕਹਿ ਬਣ ਜਾਂਦਾ। ਜਦੋਂ ਤਾਂਬਾ ਕਲੀ ਦੇ ਨਾਲ ਰਲ ਜਾਂਦਾ, ਉਸ ਕਲੀ ਦੀ ਸੰਗਤ ਕਰਦਾ, ਉਹ ਕਹਿ ਬਣ ਜਾਂਦਾ। ਤਾਂਬਾ ਉਹੀ ਹੈ ਜੇ ਉਸ ਨੂੰ ਜਿਸ ਦੀ ਸੰਗਤ ਮਿਲ ਜਾਏ, ਸੰਗਤ ਜਿਸ ਦੇ ਨਾਲ ਰਲਾ ਦਿੱਤਾ ਜਾਵੇ, ਉਹ ਪਿੱਤਲ ਬਣ ਜਾਂਦਾ। ਔਰ ਤਾਂਬਾ ਉਹੀ ਹੈ ਜੇ ਉਸ ਤਾਂਬੇ ਨੂੰ ਸਿੱਕੇ ਦੇ ਨਾਲ ਰਲਾ ਦਿੱਤਾ ਜਾਵੇ, ਭਾਵ ਸਿੱਕੇ ਦੀ ਸੰਗਤ ਕਰ ਲੈ ਉਹ ਫਿਰ ਭਰਤ ਬਣ ਜਾਂਦਾ, ਜਿਹਦੇ ਘੜਿਆਲ ਬਣਦੇ ਵੱਡੇ ਵੱਡੇ ਦੇਗਚੇ ਬਣਦੇ ਆ। ਤਾਂਬਾ ਉਹੀ ਆ, ਜੇ ਉਸ ਤਾਂਬੇ ਨੂੰ ਪਾਰਸ ਦੀ ਸ਼ੋਭ ਮਿਲ ਜਾਵੇ ਉਹੀ ਤਾਂਬਾ ਜਿਹੜਾ ਸੋਨਾ ਬਣ ਜਾਂਦਾ। ਤਾਂਬਾ ਉਹੀ ਆ ਪਰ ਜੇ ਉਸ ਤਾਂਬੇ ਨੂੰ ਭਸਮ ਕਰ ਲਿਆ ਜਾਵੇ ਅੱਗ ਵਿੱਚ ਪਾ ਕੇ ਉਹ ਇੱਕ ਔਸ਼ਧੀ ਬਣ ਜਾਂਦਾ ਜਿਹਨੂੰ ਤਮੇਸ਼ਰ ਕਿਹਾ ਜਾਂਦਾ। ਔਰ ਭਾਈ ਅਰਦਾਸ ਜੀ ਨੇ ਇਹ 6 ਉਦਾਹਰਣਾਂ ਦੇ ਕੇ ਕਹਿਣਾ ਕੀਤਾ ਕਿ ਤਾਂਬਾ ਜਿਹੜਾ ਜਿਹੋ ਜਿਹੀ ਧਾਤ ਦੀ ਸੰਗਤ ਕਰਦਾ ਜਿਹਦੇ ਨਾਲ ਰਲ ਜਾਂਦਾ ਉਹਦਾ ਰੂਪ ਬਣ ਜਾਂਦਾ, ਆਪਣਾ ਵੀ ਰੂਪ ਗਵਾ ਦਿੰਦਾ, ਦੂਜੇ ਦਾ ਵੀ ਰੂਪ ਗਵਾ ਦਿੰਦਾ, ਨਵੀਂ ਇੱਕ ਧਾਤ ਖੜੀ ਹੋ ਜਾਂਦੀ ਆ। ਔਰ ਇਸੇ ਪ੍ਰਕਾਰ ਅਖੀਰ ਵਿੱਚ ਉਹਨਾਂ ਨੇ ਸਤਸੰਗ ਦੀ ਗੱਲ ਕਰਨਾ ਕੀਤੀ ਆ। ਭਾਈ ਸਾਹਿਬ ਜੀ ਦੇ ਅਸਲੀ ਬੋਲ ਹਨ, ਕਹਿੰਦੇ ਸੋਈ ਤਾਂਬਾ ਰੰਗ ਸੰਗ ਜਿਉਂ ਕਹਿਹਾਂ ਹੋਈ, ਸੋਈ ਤਾਂਬਾ ਜਿਸਤ ਮਿਲ ਪਿੱਤਲ ਅਬਲੋਈ, ਸੋਈ ਸ਼ੀਸ਼ੇ ਸੰਗਤੀ ਭੰਗਾਰ ਭਲੋਈ, ਤਾਂਬਾ ਪਾਰਸ ਪਰਸੀਆ ਕੰਚਨ ਹੋਏ ਸੋਈ, ਸੋਈ ਤਾਂਬਾ ਭਸਮ ਹੋਏ ਔਖਦ ਮੁਖ ਹੋਈ। ਅਤੇ ਅੱਗੇ ਸਿਧਾਂਤ ਕੀ ਦਿੱਤਾ, ਕਹਿੰਦੇ ਆਪੇ ਆਪ ਵਰਤਦਾ ਸੰਗਤ ਗੁਰਗੋਈ। ਉਹ ਜਗਿਆਸੂ ਜਿਹੋ ਜਿਹੇ ਸੰਗਤ ਕਰਦਾ ਉਹੋ ਜਿਹਾ ਉਹਦਾ ਜੀਵਨ ਬਣ ਜਾਂਦਾ। ਇਸ ਕਰਕੇ ਬਾਬਾ ਕਬੀਰ ਜੀ ਨੇ ਸਾਨੂੰ ਇੱਕ ਪ੍ਰੇਰਨਾ ਦੇਣਾ ਕੀਤੀ ਆ, ਇਹ ਸੰਸਾਰ ਦੇ ਲੋਕੋ ਉਹਨਾਂ ਨੇ ਵੀ ਉਦਾਹਰਣ ਦਿੱਤੀ ਆ। ਉਹਨਾਂ ਨੇ ਇੱਕ ਕਾਲੇ ਬਰਤਨ ਦੀ ਉਦਾਹਰਣ ਦਿੱਤੀ ਆ, ਜਿਵੇਂ ਜਿਸ ਨੂੰ ਕਾਲਖ ਲੱਗੀ ਹੋਈ ਹੁੰਦੀ ਆ, ਜੇ ਸਾਡਾ ਉਹਦੇ ਹੇਠਾਂ ਹੱਥ ਛੋ ਜਾਵੇ ਹੱਥ ਕਾਲਾ ਹੋ ਜਾਂਦਾ, ਵਸਤਰ ਨੂੰ ਲੱਗ ਜਾਵੇ ਵਸਤਰ ਕਾਲਾ ਹੋ ਜਾਂਦਾ। ਇਸੇ ਪ੍ਰਕਾਰ ਅਤੇ ਬਾਬਾ ਕਬੀਰ ਜੀ ਕਹਿੰਦੇ ਆ ਜੇ ਤੁਸੀਂ ਮਾੜੇ ਬੰਦਿਆਂ ਦੀ ਸੰਗਤ ਕਰੋਗੇ ਜਿਵੇਂ ਬਾਹਰੂਨੀ ਕਾਲਕ ਹੱਥਾਂ ਨੂੰ ਅਤੇ ਜਾਮੇ ਨੂੰ ਕੱਪੜਿਆਂ ਨੂੰ ਲੱਗ ਜਾਂਦੀ ਆ, ਮਾੜੀ ਸੰਸਕਾਰਾਂ ਵਾਲੇ ਮਨੁੱਖ ਦੀ ਸੰਗਤ ਕਰੋਗੇ ਤੁਹਾਡੇ ਸੰਸਕਾਰ ਵੀ ਮਲੀਨ ਹੋ ਜਾਣਗੇ, ਤੁਹਾਡਾ ਅੰਤਸ਼ਕਰਨ ਪਲੀਤ ਹੋ ਜਾਵੇਗਾ। ਔਰ ਜਿਹੋ ਜਿਹੇ ਤੁਸੀਂ ਸੰਗਤ ਕੀਤੀ ਆ ਉਹੋ ਜਿਹੇ ਕਰਮ ਕਰਨ ਲੱਗ ਜਾਵੋਗੇ। ਔਰ ਬੜਾ ਸੁੰਦਰ ਉਹਨਾਂ ਨੇ ਫਰਮਾਨ ਦਿੱਤਾ, ਕਬੀਰ ਸਾਕਤ ਸੰਗ ਨਾ ਕੀਜੀਐ ਦੂਰੋਂ ਜਾਈਐ ਭਾਗ। ਉਦਾਹਰਣ ਦਿੱਤੀ ਹੈ, ਕਹਿੰਦੇ ਬਾਸਨ ਕਾਰੋ ਪਰਸੀਐ ਤਉ ਕਿਛੁ ਲਾਗੈ ਦਾਗ। ਕਹਿੰਦੇ ਜਿਹੜਾ ਪਰਮਾਤਮਾ ਤੋਂ ਭੁੱਲਿਆ ਹੋਇਆ ਮਨੁੱਖ ਹੈ ਆਪਣੇ ਮਨ ਦੇ ਪਿੱਛੇ ਲੱਗ ਕਰਕੇ ਅਨੇਕ ਪ੍ਰਕਾਰ ਦੇ ਉਪਦਰ ਕਰਦਾ, ਐਸੇ ਖੋਟੇ ਮਨੁੱਖ ਦੀ ਸੰਗਤ ਨਹੀਂ ਕਰਨੀ ਚਾਹੀਦੀ, ਦੂਰੋਂ ਭੱਜ ਜਾਣਾ ਚਾਹੀਦਾ। ਕਬੀਰ ਸਾਕਤ ਸੰਗ ਨਾ ਕੀਜੀਐ ਦੂਰੋਂ ਜਾਈਐ ਭਾਗ ਨਾਲ ਉਦਾਹਰਣ ਦਿੱਤੀ ਹੈ। ਕਹਿੰਦੇ ਜੇ ਯਕੀਨ ਨਹੀਂ ਆਉਂਦਾ ਬਾਸਨ ਕਾਰੋ ਪਰਸੀਐ ਤਉ ਕਿਛੁ ਲਾਗੋ ਦਾਗ। ਐਸਾ ਨਹੀਂ ਹੋ ਸਕਦਾ ਕਿ ਕਾਲਾ ਬਰਤਨ ਵੀ ਛੋਹ ਜਾਵੇ ਕੱਪੜੇ ਨੂੰ ਉਹ ਕਾਲਕ ਵੀ ਨਾ ਛੱਡੇ, ਹੱਥ ਨੂੰ ਉਹ ਬਰਤਨ ਦੀ ਕਾਲਕ ਜਵਸ਼ ਲੱਗੇਗੀ, ਕੱਪੜੇ ਨੂੰ ਅਵਸ਼ ਕਾਲਕ ਲੱਗੇਗੀ। ਔਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਹੋਰ ਉਦਾਹਰਣ ਦੇਣਾ ਕੀਤੀ ਆ ਇਹ ਕੋਠੇ ਦੀ। ਕਹਿੰਦੇ ਕਾਲਕ ਦੇ ਨਾਲ ਕੋਠਾ ਭਰਿਆ ਹੋਵੇ, ਕੋਈ ਮਨੁੱਖ ਉਹਦੇ ਵਿੱਚ ਪ੍ਰਵੇਸ਼ ਕਰ ਜਾਵੇ, ਫਿਰ ਕਹਿ ਕੇ ਮੇਰੇ ਉੱਤੇ ਕਾਲਕ ਵੀ ਨਾ ਲੱਭੇ, ਮੇਰੇ ਕੱਪੜੇ ਵੀ ਕਾਲੇ ਨਾ ਹੋਣ, ਮੇਰਾ ਹੱਥ ਨੂੰ ਵੀ ਕਾਲਾ ਨਾ ਹੋਵੇ, ਇਹ ਕਦਾਚਿਤ ਨਹੀਂ ਹੋ ਸਕਦਾ। ਜਿਹੜਾ ਕਾਲਕ ਦੇ ਭਲੇ ਹੋਏ ਕੋਠੇ ਦੇ ਨਾਲ ਵਿੱਚ ਗਿਆ ਉਹਨੂੰ ਕਾਲਕ ਅਵਸ਼ ਲੱਗਣੀ ਹੀ ਲੱਗਣੀ ਹੈ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਇਹ ਗੁਰੂ ਕੇ ਪਿਆਰਿਓ ਉਲਟੀ ਰੇ ਮਨ ਉਲਟੀ ਰੇ ਸਾਗਤ ਸਿਉਂ ਕਰ ਉਲਟੀ ਰੇ। ਜੇ ਭੈੜਾ ਬੰਦਾ ਇੱਥੇ ਖੜਾ ਦੂਜੇ ਪਾਸੇ ਦੇਖ ਕੇ ਤੁਰ ਜਾ, ਉਹਦੇ ਨੇੜੇ ਨਾ ਜਾਵੀਂ। ਜੇ ਉਹ ਇਸ ਰਸਤੇ ਤੁਰਿਆ ਭਾਵੇਂ ਤੈਨੂੰ ਹੋਰ ਸਮਾਂ ਲੱਗ ਜਾਏ, ਬਲ ਪਾ ਕੇ ਜਾਣਾ ਪਵੇ, ਪਰ ਉਹਦੇ ਨਾਲ ਨਾ ਤੁਰੇ, ਤੂੰ ਉਲਟ ਹੋ ਕੇ ਉਹ ਤੋਂ ਬਚ ਜਾ। ਕਾਰਨ ਕੀ ਆ? ਕਹਿੰਦੇ ਉਲਟੀ ਰੇ ਮਨ ਉਲਟੀ ਰੇ ਸਾਗਤ ਸਿਉਂ ਕਰ ਉਲਟੀ ਰੇ। ਕਿਉਂ ਸਤਿਗੁਰਾਂ ਨੂੰ ਪੁੱਛਣਾ ਕੀਤਾ? ਕਹਿੰਦੇ ਝੂਠੇ ਕੀ ਰੇ ਝੂਠ ਪ੍ਰੀਤ, ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗ ਨਾ ਛੁਟਕੀ ਰੇ। ਗੁਰਦੇਵ ਜੀ ਨੇ ਵੀ ਉਦਾਹਰਣ ਦਿੱਤੀ ਹੈ, ਕਹਿੰਦੇ ਜਿਉਂ ਕਾਜਰ ਭਰ ਮੰਦਰ ਰਾਖਿਓ ਜੋ ਪੈਸੇ ਕਾਲੂਖੀ ਰੇ, ਦੂਰੋਂ ਹੀ ਤੇ ਭਾਗ ਗਇਓ ਹੈ ਜਿਸ ਗੁਰਮਿਲ ਛੁਟਕੀ ਤ੍ਰਿਕੁਰੀ ਰੇ। ਮੰਗੋ ਦਾਨ ਕਿਰਪਾਲ ਕਿਰਪਾ ਨਿਧ, ਇਹ ਦੂਰੋਂ ਦੇ ਕੋਲੋਂ ਅਰਦਾਸ ਕਰਕੇ ਮੰਗਣਾ। ਆਪਾਂ ਪੜ੍ਹਦੇ ਸਹੀ ਗੁਰੂ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਕਦੀ ਮਨਮੁੱਖ ਦੀ ਸੰਗਤ ਨਹੀਂ ਆਪਾਂ ਮੰਗੀ। ਔਰ ਗੁਰੂ ਮਹਾਰਾਜ ਸਾਂਝੇ ਮੰਗਣਾ ਕੀ ਹੈ, ਮੰਗੋ ਦਾਨ ਕਿਰਪਾਲ ਕਿਰਪਾ ਨਿਧ, ਮੇਰਾ ਮੁਖ ਸਾਖਤ ਸੰਗ ਨਾ ਜੁੜਸੀ ਰਹੇ, ਜਨ ਨਾਨਕ ਦਾਸ ਦਾਸ ਕੋ ਕਰਿਓ, ਔਰ ਮੇਰਾ ਮੁਖ ਸਾਖਤ ਸੰਗ ਨਾ ਜੁੜਸੀ ਰਹੇ, ਮੇਰਾ ਮੂੜ ਸਾਧ ਪਗਾਂ ਰੇਟ ਹੇਠ ਰੋਲਸੀ ਰਹੇ, ਮੇਰਾ ਸਿਰ ਜਿਹੜਾ ਹਮੇਸ਼ਾ ਜੋ ਤੇਰੇ ਨਾਮ ਨੂੰ ਜਪਦੇ ਆ, ਜੋ ਤੇਰੇ ਪਿਆਰੇ ਆ, ਉਹਨਾਂ ਦੇ ਚਰਨਾਂ ਵਿੱਚ ਮੇਰਾ ਹਮੇਸ਼ਾ ਨਿਵਾਸ ਰਹੇ, ਮੈਨੂੰ ਇਹ ਦਾਤ ਪ੍ਰਦਾਨ ਕਰੋ। ਔਰ ਭਾਈ ਗੁਰਦਾਸ ਜੀ ਨੇ ਉਹ ਤੋਂ ਪਹਿਲਾਂ ਆਪਾਂ ਬਾਚੀਏ ਸੰਗਤ ਦਾ ਕਿੰਨਾ ਵੱਡਾ ਅਸਰ ਹੁੰਦਾ, ਇਤਿਹਾਸ ਦੀ ਸਾਖੀ ਤੁਹਾਨੂੰ ਸਾਰਿਆਂ ਨੂੰ ਪਤਾ, ਜਾਣਦੇ ਹੋ। ਬਾਬਾ ਬਿਧੀ ਚੰਦ ਜੀ ਦਾ ਨਾਮ ਆਪਾਂ ਸਾਰੇ ਜਾਣਦੇ ਹਾਂ। ਕੋਈ ਵੀ ਬਾਬਾ ਬਿਧੀ ਚੰਦ ਦਾ ਨਾਮ ਜਦੋਂ ਲੈਂਦੇ ਹਾਂ, ਸਾਡੇ ਹਿਰਦੇ ਵਿੱਚ ਉਸੇ ਵੇਲੇ ਆ ਜਾਂਦਾ ਬਾਬਾ ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ, ਗੁਰੂ ਦਾ ਹਿਰਦਾ ਬਣ ਗਿਆ। ਪਰ ਜਨਮ ਵਿੱਚ ਬੜੇ ਚੰਗੇ ਘਰ ਵਿੱਚ ਸੁਰ ਸਿੰਘ ਜਨਮ ਹੋਇਆ, ਸੰਸਕਾਰ ਚੰਗੇ ਸਨ, ਗੁਰਮਤਿ ਦੇ ਧਾਰਨੀ ਸਨ। ਜਦੋਂ ਜਵਾਨੀ ਦੀ ਆਜੂ ਹੋਈ ਤਦੋਂ ਸਰਹਾਲੀ ਆਪਣੇ ਨਾਨਕਿਆਂ ਦੇ ਚਲੇ ਗਏ। ਉੱਥੇ ਜਾ ਕਰਕੇ ਜਿਹੜੇ ਗੁਰਮਤਿ ਦੇ ਸੰਸਕਾਰ ਸਨ ਉਹਨਾਂ ਉੱਤੇ ਚੋਰਾਂ ਦੀ ਸੰਗਤ ਦੇ ਪ੍ਰਭਾਵ ਪੈ ਗਿਆ, ਉਹ ਸੰਸਕਾਰ ਚੋਰੀ ਦੇ ਉਹਨਾਂ ਦੇ ਹਾਵੀ ਹੋ ਗਏ। ਚੋਰਾਂ ਨੇ ਕੋਲ ਬੈਠਣਾ, ਉਹਨਾਂ ਨੇ ਗੱਲਾਂ ਕਰਨੀਆਂ ਕਿ ਕੰਮ ਕਰਨ ਦੀ ਕੋਈ ਲੋੜ ਨਹੀਂ, ਦੋ ਮੱਝਾਂ ਖੋਲੀਏ ਜਾਂ ਦੋ ਘੋੜੀਆਂ ਖੋਲੀਏ, ਦਰਿਆਓਂ ਪਾਰ ਜਾ ਕੇ ਵੇਚ ਦੇਈਏ, ਸਾਰਾ ਸਾਲ ਬੜੇ ਆਨੰਦ ਦੇ ਨਾਲ ਰੋਟੀ ਪਾਣੀ ਖਾਈਦਾ, ਕੋਈ ਮਿਹਨਤ ਕਰਨ ਦੀ ਕੀ ਲੋੜ ਹੈ, ਐਵੇਂ ਸਵੇਰ ਤੋਂ ਸ਼ਾਮ ਤੱਕ ਖਲ ਪਾਉਣਾ, ਤਾਂ ਤੇ ਰਾਤ ਦਾ ਇੱਕ ਰਾਤ ਦਾ ਕੰਮ ਆ, ਇੱਕ ਹਫ਼ਤੇ ਦੇ ਵਿੱਚ ਇੰਨੇ ਪੈਸੇ ਹੋ ਜਾਂਦੇ ਆ। ਔਰ ਬਾਬਾ ਬਿਧੀ ਚੰਦ ਚੋਰੀ ਕਰਨ ਲੱਗ ਪਏ ਉਹਨਾਂ ਦੀ ਸੰਗਤ ਕਰਨ ਦੇ ਨਾਲ। ਇੱਕ ਭਲੇ ਪੁਰਸ਼ ਹਨ, ਚੋਰਾਂ ਦੀ ਸੰਗਤ ਮਿਲੀ, ਚੋਰੀ ਕਰਨ ਲੱਗ ਪਏ। ਇੱਕ ਦਿਨ ਚੋਰੀ ਕੀਤੀ, ਮੱਝਾਂ ਕੀਤੀਆਂ, ਚੋਰੀ ਕੀਤੀਆਂ, 10-15 ਖੋਲੀਆਂ, ਔਰ ਅੱਗੇ ਅੱਗੇ ਮੱਝਾਂ ਲਾਈਆਂ, ਪਿੱਛੇ ਪਿੱਛੇ ਉਹਨਾਂ ਨੂੰ ਹੱਕ ਦੇ ਜਾ ਰਹੇ ਆ। ਔਰ ਪਿੱਛੇ ਪਿੰਡ ਵਾਲਿਆਂ ਨੇ ਦੇਖਿਆ ਮੇਰੀਆਂ ਮੱਝਾਂ ਖੁੰਡੇ ਉੱਤੇ ਹੈ ਨਹੀਂ, ਜਿਹੋ ਨੇ ਦੇਖਿਆ ਮੇਰੀਆਂ ਵੀ ਹੈ ਨਹੀਂ। ਇਹ ਗੱਲ ਚੱਲਦੀ ਚੱਲਦੀ ਪਿੰਡ ਦੇ ਵਿੱਚ ਰੌਲਾ ਪੈ ਗਿਆ ਅਤੇ ਕੋਈ ਚੋਰ ਆਏ ਆ, ਉਹ ਪਿੰਡ ਦੇ ਵਿੱਚੋਂ ਮੱਝਾਂ ਖੋਲ੍ਹ ਕੇ ਲੈ ਗਏ ਆ। ਖੋਜੀ ਨੂੰ ਨਾਲ ਲਿਆ, ਪੈਰ ਦੱਬਦੇ ਦੱਬਦੇ ਉਹ ਤਕਰੀਬਨ ਬਾਹਰ ਬਣਾ ਕੇ ਇਕੱਠੇ ਹੋ ਕੇ ਡਾਂਗਾਂ ਸੋਟੇ ਲੈ ਕੇ ਅਤੇ ਉਸ ਪੈਰ ਦੇ ਪਿੱਛੇ ਪਿੱਛੇ ਤਲ ਪਏ। ਸਾਹਮਣੇ ਦੇਖਿਆ ਇੱਕ ਬੰਦਾ ਜਿਹੜਾ ਮੱਝਾਂ ਹੱਕੀ ਜਾ ਰਿਹਾ, ਔਰ ਉਹਨਾਂ ਨੇ ਪਛਾਣ ਲਿਆ ਕਿ ਇਹ ਤਾਂ ਸਾਡੀਆਂ ਮੱਝਾਂ ਹਨ। ਲਲਕਾਰਾ ਮਾਰਿਆ, ਔਰ ਬਾਬਾ ਬਿਧੀ ਚੰਦ ਜੀ ਨੇ ਦੇਖਣਾ ਕੀਤਾ ਕਿ ਮੈਂ ਇਹ ਬਹੁਤੇ ਆ, ਇਹਨਾਂ ਤੋਂ ਬਚ ਨਹੀਂ ਸਕਦਾ, ਕੋਈ ਆਪਣੇ ਬਚਨ ਦਾ ਉਪਾਅ ਕਰੀਏ, ਚਲੋ ਮੱਝਾਂ ਜਿੱਧਰ ਜਾਂਦੀਆਂ ਜਾਣਨ। ਤਾਂ ਤੇ ਲਾਗੇ ਛੱਪੜ ਸੀ, ਉਸ ਵਿੱਚ ਮੱਝਾਂ ਵੜ ਗਈਆਂ, ਔਰ ਬਾਬਾ ਬਿਧੀ ਚੰਦ ਜੀ ਲਾਗੇ ਹੀ ਉਹਨਾਂ ਦੀ ਇੱਕ ਛੱਪੜੀ ਸੀ ਜਿੱਥੇ ਬਾਬਾ ਅਦਲੀ ਜੀ ਰਹਿੰਦੇ ਸਨ, ਬੜੇ ਪਰਮਾਤਮਾ ਦੇ ਪਿਆਰੇ ਗੁਰੂ ਅਰਜਨ ਦੇਵ ਜੀ ਸਿੱਖ ਬਾਬਾ ਅਦਲੀ ਜੀ ਰਹਿੰਦੇ ਸਨ। ਉਹਨਾਂ ਦੀ ਛੱਪੜੀ ਦਾ ਬੋਹਰਿਓ ਜੋ ਟਿੱਟਾ ਪੁਰਾਣੇ ਸਮੇਂ ਵਿਗਿਆ ਜਾਂਦਾ ਸੀ, ਇੱਕ ਦਰਵਾਜ਼ਾ ਕਾਨਿਆਂ ਦਾ ਬਣਾ ਕੇ ਰੱਖਿਆ ਸੀ, ਚੱਕਿਆ ਬਾਬਾ ਅਦਲੀ ਜੀ ਜਿਹੜੀ ਉਹਨਾਂ ਦੀ ਸੁਰਤ ਉਥਾਨ ਹੋਈ, ਪਰਮਾਤਮਾ ਦੀ ਭਗਤੀ ਵਿੱਚ ਲੀਨ ਸਨ, ਕਹਿਣ ਲੱਗੇ ਤੂੰ ਕੌਣ ਹੈ? ਔਰ ਮਹਾਂਪੁਰਖਾਂ ਦੇ ਮੂਹਰੇ ਝੂਠ ਨਹੀਂ ਬੋਲ ਸਕਿਆ। ਕਹਿਣ ਲੱਗਾ ਮਹਾਰਾਜ ਚੋਰ ਹਾਂ ਮੈਂ ਚੋਰ ਹਾਂ, ਮੈਂ ਮੱਝਾਂ ਚੋਰੀ ਕੀਤੀਆਂ। ਬਾਬਾ ਅਦਲੀ ਜੀ ਕਹਿਣ ਲੱਗੇ ਸਾਧ ਦਾ ਅਤੇ ਚੋਰ ਦਾ ਕੀ ਮੇਲ ਆ? ਇਸ ਕਰਕੇ ਇਸ ਛੱਪੜੀ ਦੇ ਵਿੱਚ ਚੋਰ ਨੂੰ ਕੋਈ ਥਾਂ ਨਹੀਂ। ਤਾਂ ਤੇ ਬਿਧੀ ਚੰਦ ਜੀ ਕਹਿਣ ਲੱਗੇ ਇੱਕ ਵਾਰੀ ਬਾਬਾ ਜੀ ਬਚਾ ਲਓ, ਅੱਜ ਜਾਨ ਬਚਾਉਣ ਦਾ ਸਵਾਲ ਹੈ, ਮੁੜ ਕੇ ਮੈਂ ਸਹੁੰ ਖਾ ਕੇ ਕਹਿੰਦਾ, ਔਰ ਤੁਹਾਨੂੰ ਮੈਂ ਜਾਮਨ ਦਿੰਦਾ, ਤੁਹਾਡੀ ਜਾਮਨੀ ਕਰਕੇ ਮੈਂ ਸਹੁੰ ਖਾ ਕੇ ਕਹਿੰਦਾ, ਮੁੜ ਕੇ ਚੋਰੀ ਨਹੀਂ ਕਰਾਂਗਾ। ਅਤੇ ਬਾਬਾ ਦਿੱਲੀ 'ਚ ਕਹਿਣ ਲੱਗੇ ਪੱਕੀ ਗੱਲ ਕਹਿੰਦਾ, ਤਿੰਨ ਵਾਰੀ ਕਹਿਣਾ ਕੀਤਾ ਵਾਕਿਆ ਮੈਂ ਮੁੜ ਕੇ ਚੋਰੀ ਨਹੀਂ ਕਰਾਂਗਾ, ਅੱਜ ਮੈਨੂੰ ਜਾਨ ਤੋਂ ਬਚਾ ਲਓ, ਕਿਉਂਕਿ ਪਿੰਡ ਵਾਲੇ ਮਗਰ ਮੇਰੇ ਭੱਜੇ ਹੋਏ ਆਏ ਆ, ਨੇੜੇ ਆ ਰਹੇ ਆ। ਅਤੇ ਬਾਬਾ ਅਦਿਤ ਜੀ ਕਹਿਣ ਲੱਗੇ ਇਹ ਕਰ, ਆ ਇੱਕ ਚਟਾਈ ਪਈ ਆ, ਇਸ ਦੇ ਉੱਤੇ ਬੈਠ ਜਾ, ਆ ਭੂਰਾ ਪਿਆ ਉੱਤੇ ਲੈ ਲਿਆ, ਇੱਕ ਮਾਲਾ ਕੋਲ ਦੇ ਦਿੱਤੀ, ਕਹਿੰਦੇ ਵਾਹਿਗੁਰੂ ਦਾ ਜਾਪ ਕਰ। ਤਾਂ ਤੇ ਪਿੰਡ ਵਾਲੇ ਆਏ, ਦੇਖਿਆ ਮੱਝਾਂ ਤੇ ਉਹਨਾਂ ਨੂੰ ਪ੍ਰਾਪਤ ਹੋ ਗਈਆਂ, ਪਰ ਚੋਰ ਦੀ ਟੋਲ ਭਾਲ ਵਿੱਚ ਹੋ ਗਿਆ ਕਿ ਚੋਰ ਨੂੰ ਆਪਾਂ ਛੱਡਣਾ ਨਹੀਂ, ਕਿਉਂਕਿ ਐਡੀ ਵੱਡੀ ਜ਼ੁਰਤ ਕੀਤੀ ਹੈ, 10-12 ਮੱਝਾਂ ਚੋਰੀ ਕੀਤੀਆਂ, ਬੜਾ ਜ਼ੁਰਤ ਵਾਲਾ, ਇਹਨੂੰ ਆਪਾਂ ਮਾਰਨਾ। ਪਰ ਇੱਧਰ ਉੱਧਰ ਭਾਲਿਆ, ਕਿਤੇ ਚੋਰ ਦੀ ਥੋ ਪਤਾ ਨਾ ਲੱਗਾ। ਅਖੀਰ ਟੋਲ ਭਾਲ ਕਰਨ ਤੋਂ ਉਪਰੰਤ ਬਾਬਾ ਅਦਲੀ ਜੀ ਦੀ ਕੁਟੀਆ ਵਿੱਚ ਆਏ, ਜੋ ਪਿੰਡ ਦਾ ਸਰਕਰਦਾ ਸੀ, ਉਸਨੇ ਕਹਿਣਾ ਕੀਤਾ, ਬਾਬਾ ਜੀ ਸਾਨੂੰ ਸ਼ੱਕ ਤੇ ਤੁਹਾਡੇ ਤੇ ਕੋਈ ਨਹੀਂ ਗਈ, ਪਰ ਸਾਡੀਆਂ 12-13 ਮੱਝਾਂ ਖੋਲੀਆਂ, ਮੱਝਾਂ ਦਾ ਛੱਪੜ ਵਿੱਚ ਮਿਲ ਗਈਆਂ, ਪਰ ਚੋਰ ਸਾਨੂੰ ਨਹੀਂ ਮਿਲਿਆ, ਤੁਹਾਡੇ ਕੋਲ ਤਾਂ ਨਹੀਂ ਆਇਆ। ਅਤੇ ਬਾਬਾ ਅਦਲ ਜੀ ਕਹਿਣ ਲੱਗੇ, ਭਾਈ ਸਾਡੇ ਕੋਲ ਚੋਰ ਦਾ ਕੀ ਕੰਮ ਹੈ, ਆ ਇੱਕ ਸਾਧ ਬੈਠਾ ਮਾਲਾ ਫੇਰਦਾ, ਇੱਕ ਮੈਂ ਹਾਂ, ਇੱਕ ਸਾਧ ਬੈਠਾ। ਤਾਂ ਤੇ ਉਹ ਬਾਬਾ ਅਦਲ ਜੀ ਤੋਂ ਯਕੀਨ ਕਰਕੇ, ਭਰੋਸਾ ਕਰਕੇ, ਅਤੇ ਉਹ ਵਾਪਸ ਚਲੇ ਗਏ। ਦਿਨ ਚੜਿਆ, ਬਾਬਾ ਅਦਲ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਕਹਿਣ ਲੱਗੇ, ਬਾਬਾ ਜੀ ਤੁਸੀਂ ਮੇਰੀ ਜਾਨ ਬਖਸ਼ੀ ਕਰਵਾ ਦਿੱਤੀ ਆ, ਹੁਣ ਮੈਂ ਤੁਹਾਡਾ ਸਦਾ ਵਾਸਤੇ ਹੋ ਗਿਆ ਰਹਿ ਗਿਆ। ਬਾਬਾ ਅਦਲ ਜੀ ਕਹਿਣ ਲੱਗੇ, ਮੇਰਾ ਨਾ ਬਣ, ਜੇ ਬਣਨਾ ਤਾਂ ਗੁਰੂ ਦਾ ਬਣ। ਕਹਿੰਦੇ, ਕਿਹਦਾ ਬਣਾ ਮਹਾਰਾਜ, ਕਿਹੜੇ ਗੁਰੂ ਦਾ? ਕਹਿੰਦੇ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਮੈਂ ਸਿੱਖ ਹੈ, ਜੇ ਤੂੰ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਨੂੰ ਪ੍ਰਾਪਤ ਕਰ ਲਵੇ, ਤੇਰਾ ਲੋਕ ਵੀ ਸੁਖੀ ਤੇ ਪਰਲੋਕ ਵੀ ਸੁਹੇਲਾ ਹੋ ਜਾਵੇਗਾ। ਪੁਰਾਣੇ ਸੰਸਕਾਰ ਜਿਹੜੇ ਸਨ, ਮੁੜ ਦੁਬਾਰਾ ਜਿਹੜੇ ਸੁਰਜੀਤ ਹੋਏ, ਸਮਾਂ ਪਾ ਕੇ ਕੁਛ ਦਿਨ ਬਾਬਾ ਅਦਲੀ ਜੀ ਦੀ ਸੰਗਤ ਕੀਤੀ ਹੈ। ਉਸ ਤੋਂ ਬਾਅਦ ਬਾਬਾ ਅਦਲੀ ਜੀ ਸਤਿਗੁਰਾਂ ਦੇ ਕੋਲੋਂ ਆਗਿਆ ਲੈ ਕੇ, ਬਾਬਾ ਬਿਧੀ ਚੰਦ ਜੀ ਨੂੰ ਨਾਲ ਲੈ ਕੇ ਗੁਰੂ ਅਰਜਨ ਦੇਵ ਦੇ ਚਰਨਾਂ 'ਚ ਪੇਸ਼ ਕੀਤਾ। ਮਹਾਰਾਜ, ਪਹਿਲਾਂ ਇਹਦਾ ਜੀਵਨ ਚੰਗਾ ਸੀ, ਚੋਰਾਂ ਦੀ ਸੰਗਤ ਕੀਤੀ ਆ, ਇਹ ਚੋਰੀ ਕਰਨ ਲੱਗ ਪਿਆ, ਸਾਰੀ ਹੱਡ ਬਲਤੀ ਦੱਸੀ ਕਿ ਇਸ ਪ੍ਰਕਾਰ ਇਹਦੀ ਜਾਨ ਬਖਸ਼ੀ ਹੋਈ ਆ, ਹੁਣ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋਇਆ, ਕਿਰਪਾ ਕਰੋ ਇਹਨੂੰ ਆਪਣੀ ਗੁਰਸਿੱਖ ਬਣਾਓ, ਇਹਦਾ ਲੋਕ ਅਤੇ ਪ੍ਰਲੋਕ ਸੁਹੇਲਾ ਕਰਨਾ ਕਰੋ। ਔਰ ਆਪਾਂ ਸਾਰਿਆਂ ਨੂੰ ਪਤਾ, ਫਿਰ ਐਸਾ ਗੁਰਸਿੱਖ ਬਣਿਆ, ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਇੰਨੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਤਲਵਾਗ ਅਤੇ ਗੁਲਵਾਗ ਘੋੜੇ ਲਿਆਉਂਦੇ, ਪੱਟੀ ਤੋਂ ਦੁਸ਼ਾਲੇ ਲਿਆਉਂਦੇ, ਜਿਹਨੇ ਜੰਗ ਲੜੇ ਸਭ ਤੋਂ ਮੋਹਰੀ ਹੋ ਕੇ, ਉਹਨਾਂ ਨੇ ਆਪ ਅੱਗੇ ਹੋ ਕਰਕੇ ਆਪਣੇ ਸਿਰ ਉੱਤੇ ਫੱਟ ਸਹਾਰਨਾ ਕੀਤੇ, ਔਰ ਗੁਰੂ ਦੀ ਖੁਸ਼ੀ ਇੰਨੀ ਪ੍ਰਾਪਤ ਕਰ ਲਈ। ਗੁਰੂ ਮਹਾਰਾਜ ਨੇ ਪ੍ਰਸੰਨ ਹੋ ਕੇ ਕਹਿਣਾ ਕੀਤਾ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਨਾਲ ਇਹ ਵੀ ਕਹਿਣਾ ਕੀਤਾ, ਇਹ ਬਿਧੀ ਚੰਦ ਜਿੱਥੇ ਤੇਰਾ ਵਾਸ ਉੱਥੇ ਮੇਰਾ ਨਿਵਾਸ ਹੋਏਗਾ। ਕਿੱਡੀ ਵੱਡੀ ਪ੍ਰਸੰਨਤਾ, ਇੱਕ ਆਦੀ ਬਰਕਤ ਆ ਸਤਸੰਗ ਦੀ। ਔਰ ਦੇਖਦੇ ਹਾਂ, ਬਾਬਾ ਅਦਲ ਜੀ ਦੀ ਸੰਗਤ ਦੇ ਨਾਲ ਉਹ ਬਿਧੀ ਚੰਦ ਗੁਰੂ ਦਾ ਰੂਹ ਬਣ ਗਿਆ। ਇਸੇ ਪ੍ਰਕਾਰ ਜੇ ਆਪਾਂ ਸਾਖੀਆਂ ਵਾਚਣ ਲੱਗੀਏ, ਇੱਕ ਨਹੀਂ ਅਨੇਕਾਂ ਐਸੀਆਂ ਉਦਾਹਰਨ ਹੈ। ਭਾਈ ਗੁਰਦਾਸ ਜੀ ਨੇ ਇੱਕ ਫੇਰ ਚਾਰ ਉਦਾਹਰਨਾਂ ਦੇਣਾ ਕੀਤੀਆਂ। ਕਹਿੰਦੇ, ਦੇਖੋ ਸੰਸਾਰ ਦੇ ਲੋਕੋ, ਹਵਾ ਤਾਂ ਇੱਕੋ ਹੀ ਹੈ ਨਾ, ਜੇ ਦੱਖਣ ਵਾਲੇ ਪਾਸੇ ਤੋਂ ਵਗਣ ਲੱਗ ਜਾਵੇ ਸਾਡੀ ਇੰਡੀਆ ਵਿੱਚ, ਉਸ ਵੇਲੇ ਅਨੁਮਾਨ ਲਾਇਆ ਜਾਂਦਾ ਕਿ ਦੱਖਣ ਵਗਦਾ, ਹੁਣ ਬਾਰਿਸ਼ ਪਵੇਗੀ। 2-4 ਦਿਨ ਦੱਖਣ ਵਗੇ ਅਤੇ ਮੀਂਹ ਪੈਣ ਲੱਗ ਜਾਂਦਾ, ਸਮੁੰਦਰ ਵੱਲੋਂ ਹਵਾ ਆਉਂਦੀ ਆ। ਅਤੇ ਜੇ ਪੱਛੋਂ ਵਾਲੇ ਪਾਸੇ ਤੋਂ ਹਵਾ ਵਗਣ ਲੱਗ ਜਾਵੇ, ਵਰਦਾ ਹੋਇਆ ਮੀਂਹ ਜਿਹੜਾ ਬੱਦਲਾਂ ਨੂੰ ਉਡਾ ਕੇ ਲੈ ਜਾਂਦਾ, ਔਰ ਖੇਤੀਆਂ ਖਾਲੀ ਰਹਿ ਜਾਂਦੀਆਂ। ਦੂਜੀ ਉਦਾਹਰਣ ਭਾਈ ਗੁਰਦਾਸ ਜੀ ਨੇ ਦੇਣਾ ਕੀਤੀ ਹੈ, ਮਨੁੱਖ ਦਾ ਜੀਵਨ ਆਧਾਰ ਪਾਣੀ ਹੈ, ਪਾਣੀ ਤੋਂ ਬਗੈਰ ਮਨੁੱਖ ਰਹਿ ਨਹੀਂ ਸਕਦਾ। ਪਰ ਪਾਣੀ ਉਹ ਹੀ ਹੈ, ਜੇ ਪਾਣੀ ਦੇ ਵਿੱਚ ਜਿਹਨੂੰ ਭਾਰਾ ਪਾਣੀ ਕਹਿੰਦੇ ਹਾਂ, ਖੋਟੇ ਤੱਤ ਰਲੇ ਹੋਏ ਹੋਣ, ਉਹ ਮਨੁੱਖ ਪਾਣੀ ਪੀ ਲਵੇ, ਮਨੁੱਖ ਬਿਮਾਰ ਹੋ ਜਾਂਦਾ, ਪੇਚਸ ਲੱਗ ਜਾਂਦੇ ਆ, ਪੇਟ ਦੀਆਂ ਬਿਮਾਰੀਆਂ ਸਹਾਰ ਵਹਿੰਦਾ। ਤਾਂ ਤੇ ਇਸੇ ਪ੍ਰਕਾਰ ਤੀਜੀ ਉਦਾਹਰਣ ਦੇਣਾ ਕੀਤੀ ਹੈ, ਕਹਿੰਦੇ ਅੱਗ ਹੈ, ਅੱਗ ਜਦੋਂ ਰਸੋਈ ਵਿੱਚ ਬਲਦੀ ਹੈ, ਮਰਜ਼ਾਦਾ ਦੇ ਅਧੀਨ ਆਪਾਂ 36 ਪ੍ਰਕਾਰ ਦੇ ਭੋਜਨ ਬਣਾਉਂਦੇ ਹਾਂ, ਪ੍ਰਸ਼ਾਦੇ ਬਣਾਉਂਦੇ ਹਾਂ, ਕੜਾਹ ਪ੍ਰਸ਼ਾਦ ਬਣਾਉਂਦੇ ਹਾਂ, ਦਾਲਾਂ ਸਬਜ਼ੀਆਂ ਬਣਾਉਂਦੇ ਹਾਂ, ਸਿਆਲ ਦੇ ਦਿਨਾਂ ਵਿੱਚ ਡਿੱਗ ਲੈਂਦੇ ਹਾਂ, ਪਾਲੇ ਤੋਂ ਬਚਾਓ ਹੁੰਦਾ। ਪਰ ਉਹ ਹੀ ਅੱਗ ਜਦੋਂ ਬੇਮਰਜ਼ਾਦਾ ਹੋ ਜਾਂਦੀ ਆ, ਆਪਣੀ ਰਾਮਕਾਰ ਤੋਂ ਅਗਾਂਹ ਲੱਗ ਜਾਂਦੀ ਆ, ਉਹੀ ਘਰ ਬਾਰ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ ਉਹੀ ਅੱਗ। ਪਰ ਜਿੰਨਾ ਚਿਰ ਮਰਜ਼ਾਦਾ ਵਿੱਚ ਆ ਉਹ ਕੰਮ ਦਿੰਦੀ ਆ, ਜਦੋਂ ਬੇਮਰਜ਼ਾਦਾ ਹੋ ਜਾਂਦੀ ਆ ਘਰ ਬਾਰ ਤਬਾਹ ਕਰ ਦਿੰਦੀ ਆ, ਮਨੁੱਖ ਸੜ ਕੇ ਸਵਾਹ ਹੋ ਜਾਂਦੇ ਆ। ਇਸੇ ਪ੍ਰਕਾਰ ਭਾਈ ਗੁਰਦਾਸ ਜੀ ਕਹਿੰਦੇ ਆ, ਕੋਈ ਮਨੁੱਖ ਮਾੜੇ ਮਨੁੱਖਾਂ ਦੀ ਸੰਗਤ ਕਰੇਗਾ ਉਹ ਜੰਮਪੁਰਾਂ ਨੂੰ ਜਾਣ ਦੀ ਤਿਆਰੀ ਕਰ ਲਵੇਗਾ, ਜਿਹੜਾ ਮਨੁੱਖ ਭਲੇ ਪੁਰਸ਼ਾਂ ਦੀ ਸੰਗਤ ਕਰੇਗਾ ਉਹਦਾ ਪਾਰ ਉਤਾਰਾ ਨਿਸਤਾਰਾ ਹੋ ਜਾਵੇਗਾ, ਉਹ ਜੀਵਨ ਮੁਕਤੀ ਦੀ ਰਾਤ ਉਸ ਨੂੰ ਪ੍ਰਾਪਤ ਹੋ ਜਾਵੇਗੀ। ਉਹਨਾਂ ਦਾ ਬੜਾ ਸੁੰਦਰ ਫਰਮਾਨ ਹੈ, ਕਹਿੰਦੇ ਕਾਹੂ ਪਵਨ ਕਾਹੂ ਦਿਸ਼ਾ ਕੇ ਪਵਨ ਗਵਨ ਬਾਰਿਸ਼ ਕਰੇ। ਇੱਕ ਪਾਸੇ ਤੋਂ ਹਵਾ ਆਉਂਦੀ ਆ, ਉਹਦੇ ਨਾਲ ਬਾਰਿਸ਼ ਹੋਣ ਲੱਗ ਜਾਂਦੀ ਆ। ਕਾਹੂ ਦਿਸ਼ਾ ਕੇ ਪਵਨ ਗਵਨ ਬਾਦਲ ਬਲਾਤ ਹੈ, ਮੀਂਹ ਪੈਂਦਾ ਉਡਾ ਕੇ ਲੈ ਜਾਂਦੀ ਆ। ਕਾਹੂ ਜਲ ਪਾਨ ਕੀਏ ਰਹਿਤ ਅਰੋਗ ਦੇ, ਇੱਕ ਪਾਣੀ ਆਪਾਂ ਪੀਂਦੇ ਹਾਂ ਉਹਦੇ ਨਾਲ ਅਰੋਗਤਾ ਮਿਲਦੀ ਆ। ਕਾਹੂ ਜਲ ਪਾਨ ਵਿਆਪੇ ਬਿਰਥਾ ਬਿਲਾਤ ਹੈ, ਜੇ ਖੋਟਾ ਪਾਣੀ ਪੀ ਲਿਆ ਜਾਵੇ ਜਿਹਦੇ ਵਿੱਚ ਮਾੜੇ ਤੱਤ ਆ, ਇਨਫੈਕਸ਼ਨ ਵਾਲਾ ਪਾਣੀ ਪੀ ਲਿਆ ਜਾਵੇ, ਹੈ ਤਾਂ ਪਾਣੀ ਪਰ ਉਹਦੇ ਵਿੱਚ ਇਨਫੈਕਸ਼ਨ ਆ, ਖੋਟੇ ਤੱਤ ਰਲੇ ਹੋਏ ਆ, ਉਹਦੇ ਨਾਲ ਪੇਟ ਖਰਾਬ ਹੋ ਜਾਂਦਾ। ਕਾਹੂ ਗ੍ਰਹਿ ਕੀ ਅਗਨ ਪਾਕ ਸਾਲ ਸ਼ੁੱਧ ਕਰੇ, ਔਰ ਘਰ ਦੀ ਅੱਗ ਜਿਹੜੀ ਆ ਉਹ ਰਸੋਈ ਦੇ ਕੰਮ ਸਵਾਰਦੀ ਆ। ਕਾਹੂ ਗ੍ਰਹਿ ਕੀ ਅਗਨ ਭਵਨ ਜਲਾਤ ਹੈ, ਸਾਰੇ ਘਰ ਬਾਰ ਨੂੰ ਸਾੜ ਕੇ ਸਵਾਹ ਕਰ ਦਿੰਦੀ ਆ। ਅਖੀਰ ਜੋ ਸਾਡੇ ਕੰਮ ਦੀ ਗੱਲ ਹੈ ਉਹ ਸਾਨੂੰ ਪ੍ਰੇਰਨਾ ਦਿੰਦੀ ਆ, ਕਹਿੰਦੇ ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਜੇ ਭਲੇ ਪੁਰਸ਼ਾਂ ਦੀ ਸੰਗਤ ਜਗਿਆਸੂ ਕਰੇਗਾ ਤਦ ਉਹ ਜੀਂਦੇ ਜੀ ਇਸ ਸੰਸਾਰ ਦੇ ਬੰਧਨਾਂ ਤੋਂ ਮੁਕਤ ਹੋ ਜਾਵੇਗਾ। ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਤ, ਕਾਹੂ ਕੀ ਸੰਗਤ ਮਿਲ ਜੰਮਪੁਰ ਜਾਤ ਹੈ, ਔਰ ਮਾੜੇ ਪੁਰਸ਼ਾਂ ਦੀ ਸੰਗਤ ਕਰਨ ਦੇ ਨਾਲ ਉਹਦੇ ਕੋਲੋਂ ਐਸੇ ਕਰਮ ਹੋ ਜਾਂਦੇ ਆ ਜਿਹਦੇ ਕਰਕੇ ਜੰਮਪੁਰੀ ਦੇ ਵਿੱਚ ਉਹਨੂੰ ਧੱਕੇ ਖਾਣੇ ਪੈਂਦੇ ਆ। ਇਸ ਕਰਕੇ ਹੀ ਆਪਾਂ ਕੁਸੰਗਤ ਤੋਂ ਬਚਣ ਵਾਸਤੇ ਸਤਿਗੁਰਾਂ ਨੇ ਪ੍ਰੇਰਨਾ ਦਿੱਤੀ ਆ ਅਤੇ ਪ੍ਰਮਾਣ ਕੀਤਾ ਕਿ ਸੰਗਤ ਸਤਸੰਗਤ ਕਰਨੀ ਚਾਹੀਦੀ ਹਰ ਮਨੁੱਖ ਨੂੰ, ਔਰ ਜਿਹੜਾ ਸੰਗਤ ਕਰਦਾ। ਅਤੇ ਫਿਰ ਆਪਾਂ ਪੜ੍ਹਿਆ ਆਰੰਭ ਵਿੱਚ ਬਾਬਾ ਮਹਿੰਦਰ ਸਿੰਘ ਜੀ ਪੜ੍ਹ ਕੇ ਗਏ ਆ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ। ਔਰ ਸੰਗਤ ਦੀ ਵੀ ਮਹਾਨਤਾ ਦੱਸੀ ਹੈ, ਸੰਗਤ ਇਹ ਨਹੀਂ ਵੀ ਕਿਤੇ ਚਾਰ ਬੰਦੇ ਇਕੱਠੇ ਆ ਉਹਨੂੰ ਆਪਾਂ ਸਤਸੰਗਤ ਕਹਿੰਦੇ ਹਾਂ, ਨਹੀਂ, ਉਹਨੂੰ ਜਿੱਥੇ ਬਹੁਤਾ ਇਕੱਠ ਹੈ ਉਹਨੂੰ ਆਪਾਂ ਮੇਲਾ ਕਹਿੰਦੇ ਹਾਂ ਜਾਂ ਕਾਨਫਰੰਸ ਕਹਿੰਦੇ ਹਾਂ, ਕੋਈ ਜਲਸਾ ਜਲੂਸ ਦਾ ਨਾਂ ਦਿੰਦੇ ਹਾਂ ਜਾਂ ਕਿਤੇ ਅਖਾੜਾ ਕਹਿੰਦੇ ਹਾਂ। ਪਰ ਦੋ ਗੁਰੂ ਕੇ ਸਿੱਖ ਵੀ ਇਕੱਠੇ ਹੋ ਕੇ ਸੱਚ ਦੀ ਗੱਲ ਕਰਨ, ਸੱਚ ਦੀ ਇਬਾਦਤ ਕਰਨ, ਸੱਚ ਦੀਆਂ ਕਥਾ ਕਹਾਣੀਆਂ ਕਰਨ, ਉਹ ਫਿਰ ਸਤਸੰਗਤ ਬਣ ਜਾਂਦੀ ਹੈ। ਜੇ ਇਸ ਇਕੱਠ ਦੇ ਵਿੱਚ ਸੱਤ ਦੀ ਹੋਂਦ ਹੋਵੇ ਉਹਨੂੰ ਸਤਸੰਗਤ ਕਿਹਾ ਜਾਂਦਾ। ਸਤਿਗੁਰਾਂ ਨੇ ਆਪ ਵੀ ਖੁਲਾਸਾ ਕੀਤਾ, ਪਰਿਭਾਸ਼ਾ ਕੀਤੀ ਆ, ਕਹਿੰਦੇ ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਬਖਾਣੀ ਹੈ, ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਆ ਬਜਾਏ ਜੀਓ। ਜੇ ਸੰਗਤ ਦੇ ਵਿੱਚ ਪਰਮਾਤਮਾ ਦਾ ਨਾਮ ਜਪਿਆ ਜਾਂਦਾ, ਗੁਰੂ ਕੀ ਬਾਣੀ ਪੜ੍ਹੀ ਜਾਂਦੀ ਆ, ਗੁਰੂ ਨੂੰ ਮਿਲਣ ਵਾਸਤੇ ਵਿਚਾਰ ਵਟਾਂਦਰਾ ਕੀਤਾ ਜਾਂਦਾ, ਉਸ ਨੂੰ ਸਤਸੰਗਤ ਕਿਹਾ ਜਾਂਦਾ। ਤਾਂ ਤੇ ਸਤਸੰਗਤ ਕਰਨੀ ਚਾਹੀਦੀ ਆ, ਔਰ ਮਾੜੀ ਸੰਗਤ ਤੋਂ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ। ਤਾਂ ਤੇ ਇਸੇ ਪ੍ਰਕਾਰ ਭਾਈ ਗੁਰਦਾਸ ਜੀ ਨੇ ਇੱਕ ਹੋਰ ਸੋਈਆ ਰਚਨਾ ਕੀਤਾ, ਸਤਸੰਗਤ ਦੀ ਮਹਾਨਤਾ ਦੱਸੀ ਆ। ਕਹਿੰਦੇ ਜਿਸ ਤਰ੍ਹਾਂ ਕਿਸੇ ਮਨੁੱਖ ਨੇ ਦਰਿਆ ਤੋਂ ਪਾਰ ਹੋਣਾ ਹੋਵੇ, ਆਪਾਂ ਸਾਰਿਆਂ ਨੂੰ ਪਤਾ ਬੇੜੀ ਨਾਲ ਬੇੜੀ ਦੀ ਵਰਤੋਂ ਕੀਤੀ ਜਾਂਦੀ ਆ, ਬੇੜੀ ਦੇ ਵਿੱਚ ਮਨੁੱਖ ਬੈਠਦੇ ਆ, ਨਾਲ ਜਿਹੜਾ ਸਾਜੋ ਸਮਾਨ ਲੈ ਕੇ ਬੈਠ ਜਾਂਦੇ ਆ, ਜਿਉਂ ਜਿਉਂ ਉਹਦੇ ਵਿੱਚ ਸਵਾਰੀਆਂ ਬਹਿੰਦੀਆਂ ਤਿਉਂ ਤਿਉਂ ਬਹੁਤਾ ਹਿੱਸਾ ਬੇੜੀ ਦਾ ਪਾਣੀ ਵਿੱਚ ਡੁੱਬ ਜਾਂਦਾ। ਪਰ ਭਾਈ ਗੁਰਦਾਸ ਜੀ ਕਹਿੰਦੇ ਭਾਵੇਂ ਦੋ ਉਂਗਲਾਂ ਉਸ ਬੇੜੀ ਦੇ ਕਿਨਾਰੇ ਪਾਣੀ ਤੋਂ ਉੱਪਰ ਰਹਿਣ, ਉਹ ਬੇੜੀ ਸਾਰੇ ਪੂਰ ਨੂੰ 50-60-70 ਬੰਦਿਆਂ ਨੂੰ ਵਿੱਚ ਬਿਠਾ ਕੇ ਪਾਰਲੇ ਪਾਸੇ ਦਰਿਆ ਦੇ ਕੰਢੇ 'ਤੇ ਲਾ ਦਿੰਦੀ ਹੈ। ਸਾਰੇ ਮਨੁੱਖ ਕੁਸ਼ਲਤਾ ਦੇ ਨਾਲ ਖੁਸ਼ੀ ਦੇ ਨਾਲ ਆਪਣਾ ਸਾਜੋ ਸਮਾਨ ਚੱਕ ਕੇ ਆਪਣੇ ਘਰਾਂ ਨੂੰ ਜਾਂਦੇ ਆ। ਕਿਹਦੀ ਬਦੌਲਤ? ਬੇੜੀ ਦੀ ਬਦੌਲਤ। ਦੂਸਰੀ ਉਦਾਹਰਣ ਦਿੱਤੀ ਆ, ਕੋਈ ਮਨੁੱਖ ਅੱਠੀ ਪੈਰੀ ਭੋਜਨ ਛਕਦਾ, ਸਾਰਾ ਦਿਨ ਨਹੀਂ ਛਕਦਾ, 5-7 ਮਿੰਟ ਦਾ ਸਮਾਂ ਕੱਢਦਾ, ਰਸੋਈ ਵਿੱਚ ਜਾਂਦਾ, ਜੋ ਘਰ ਵਿੱਚ ਤਰ੍ਹਾਂ ਤਰ੍ਹਾਂ ਦੇ ਪਦਾਰਥ ਮਿੱਟੇ ਅਤੇ ਲੂਣ ਵਾਲੇ ਬਣਾਏ ਹੁੰਦੇ ਆ ਉਹਨਾਂ ਦੇ ਸਵਾਦ ਵੀ ਚੱਖਦਾ, ਨਾਲ ਜੋ ਪਿਛਲੇ 4 ਪਹਿਰ ਦੀ ਭੁੱਖ ਲੱਗੀ ਹੁੰਦੀ ਆ ਉਹ ਦੂਰ ਹੋ ਜਾਂਦੀ ਆ, ਆਉਣ ਵਾਲੇ 4 ਪਹਿਰ ਜਿਹੜੇ ਆ ਉਹਨਾਂ ਵਾਸਤੇ ਵੀ ਸਰੀਰ ਵਿੱਚ ਭੋਜਨ ਖਾਣ ਦੇ ਨਾਲ ਬਲ ਆ ਜਾਂਦਾ ਔਰ ਕੇਵਲ ਅਤੇ ਕੇਵਲ ਪੰਜ ਸੱਤ ਮਿੰਟ ਦਾ ਸਮਾਂ ਮਨੁੱਖ ਕੱਢੇ ਅਤੇ ਚੌਵੀ ਘੰਟਿਆਂ ਦੀ ਭੁੱਖ ਦੂਰ ਹੋ ਜਾਂਦੀ ਆ। ਤੀਜੀ ਇੱਕ ਹੋਰ ਉਦਾਹਰਨ ਭਾਈ ਗੁਰਦਾਸ ਜੀ ਦਿੰਦੇ ਆ, ਕੋਈ ਮਨੁੱਖ ਐਸਾ ਹੈ ਜਿਹਦੇ ਘਰ ਵਿੱਚ ਨਾ ਕੋਈ ਖਾਣ ਨੂੰ ਹੈ, ਨਾ ਕੋਈ ਉਹਦੀ ਜ਼ਮੀਨ ਹੈ, ਨਾ ਕੋਈ ਜਾਇਦਾਦ ਹੈ, ਨਾ ਉਹਦੀ ਕੋਈ ਹੱਟੀ ਹੈ, ਉਸਦੇ ਮਨ ਵਿੱਚ ਬੱਚੇ ਭੁੱਖੇ ਆ, ਫਿਰ ਉਸਨੂੰ ਕੋਈ ਨਹੀਂ ਝੱਲਦਾ ਅਤੇ ਉਹਦੇ ਮਨ ਵਿੱਚ ਆਇਆ ਵੀ ਕਿਉਂ ਨਾ ਆਪਾਂ ਰਾਜੇ ਦੇ ਦਰਬਾਰ 'ਚ ਜਾਈਏ, ਉਹਦੇ ਜਾ ਕੇ ਮੱਥਾ ਟੇਕੀਏ, ਮੱਥਾ ਟੇਕਣ ਤੋਂ ਉਪਰੰਤ ਰਾਜੇ ਦੀ ਉਸਤਤ ਕਰੀਏ। ਔਰ ਉਹ ਬੰਦਾ ਨੇਮ ਬਣਾ ਲੈਂਦਾ ਕਿ ਮੈਂ ਨੇਮ ਦੇ ਨਾਲ ਰੋਜ਼ ਰਾਜੇ ਦੇ ਦਰਬਾਰ ਵਿੱਚ ਜਾਣਾ, ਉਹਨੂੰ ਨਮਸਕਾਰ ਕਰਨੀ ਹੈ ਔਰ ਉਹਦੀ ਉਸਤਤ ਕਰਨੀ ਹੈ। ਜਦੋਂ ਇਸੇ ਪ੍ਰਕਾਰ ਰੋਜ਼ ਜਾਂਦਾ, ਦਸ ਪੰਦਰਾਂ ਦਿਨ ਜਾਂਦਾ, ਰਾਜੇ ਦੀ ਨਿਗਾਹ ਉਹਦੇ ਉੱਤੇ ਪੈ ਜਾਂਦੀ ਆ। ਉਹ ਨੇੜੇ ਦਰਬਾਰ ਨੂੰ ਕਹਿ ਕੇ ਸੱਦਾ ਵੀ ਭਰਿਆ ਕਾਹਦੇ ਵਾਸਤੇ ਰੋਜ਼ ਆਉਣਾ ਵੀ ਆ, ਮੇਰੀ ਉਸਤਤ ਵੀ ਕਰਦਾ ਵੀ ਮੁੜ ਕੇ ਤੁਰ ਜਾਂਦਾ। ਉਹ ਫਿਰ ਆਪਣੀ ਵਿਥਿਆ ਦੱਸਦਾ ਕਿ ਮੇਰੇ ਘਰ ਵਿੱਚ ਦਲਿੱਦਰ ਬਹੁਤ ਹੈ, ਗਰੀਬੀ ਬਹੁਤ ਹੈ, ਘਰ ਵਿੱਚ ਖਾਣ ਨੂੰ ਕੁਛ ਨਹੀਂ, ਜ਼ਮੀਨ ਮੇਰੇ ਕੋਲ ਕੋਈ ਨਹੀਂ, ਨਾ ਮੇਰੇ ਕੋਲ ਪੈਸਾ, ਨਾ ਹੱਟੀ ਆ, ਮੈਂ ਤੁਹਾਡੇ ਦਰਬਾਰ ਵਿੱਚ ਆਇਆ, ਤੁਹਾਡਾ ਆਸਰਾ ਤੱਕਣਾ ਕੀਤਾ। ਔਰ ਉਹਦੀ ਮਹਿਮਾ ਗਾਉਣ ਦੇ ਨਾਲ ਰਾਜਾ ਉਹਨੂੰ ਜਗੀਰ ਬਖਸ਼ਿਸ਼ ਕਰ ਦਿੰਦਾ। ਉਹ ਜਗੀਰ ਦੀ ਬਦੌਲਤ ਸਾਰਾ ਪਰਿਵਾਰ ਆਨੰਦ ਦੇ ਨਾਲ, ਸਾਰਾ ਜੀਵਨ ਖੁਸ਼ੀ ਨਾਲ, ਆਨੰਦ ਨਾਲ, ਉਹ ਪ੍ਰਸ਼ਾਦੇ ਵੀ ਛਕਦਾ ਅਤੇ ਆਨੰਦ ਦਾ ਜੀਵਨ ਵੀ ਬਤੀਤ ਕਰਦਾ। ਇਸੇ ਪ੍ਰਕਾਰ ਭਾਈ ਗੁਰਦਾਸ ਜੀ ਕਹਿੰਦੇ ਅੱਠਾਂ ਪੈਰਾਂ ਦੀਆਂ 60 ਘੜੀਆਂ ਬਣਦੀਆਂ, ਔਰ ਪੁਰਾਣੇ ਸਮੇਂ ਅਨੁਸਾਰ 8 ਪੈਰ ਸਨ, 8 ਪੈਰਾਂ ਦੀਆਂ 60 ਘੜੀਆਂ ਬਣਦੀਆਂ, ਤਕਰੀਬਨ 24 ਮਿੰਟ ਦਾ ਸਮਾਂ ਆ। ਭਾਈ ਗੁਰਦਾਸ ਜੀ ਗਰੰਟੀ ਦਿੰਦੇ ਆ ਕਿ ਜਿਹੜਾ ਮਨੁੱਖ 24 ਘੰਟਿਆਂ ਵਿੱਚੋਂ 12 ਘੰਟਿਆਂ ਵਿੱਚੋਂ 24 ਘੰਟਿਆਂ ਵਿੱਚੋਂ 24 ਮਿੰਟ ਦਾ ਸਮਾਂ ਵੀ ਸੰਗਤ ਵਿੱਚ ਆਵੇ, ਗੁਰੂ ਗ੍ਰੰਥ ਸਾਹਿਬ ਜੀ ਅਤੇ ਚਰਨਾਂ ਵਿੱਚ ਨਮਸਕਾਰ ਕਰੇ, ਇੱਥੇ ਬੈਠ ਕੇ ਬਾਣੀ ਪੜ੍ਹੇ, ਪਰਮਾਤਮਾ ਦੀ ਉਸਤਤ ਕਰੇ ਔਰ ਪਰਮਾਤਮਾ ਦੀ ਕੀਰਤੀ ਸੁਣੇ, ਉਹਦਾ ਨਿਸ਼ਚੈ ਹੀ ਉਹਨੂੰ ਪਰਮ ਪਦ ਦੀ ਪ੍ਰਾਪਤੀ ਹੋ ਸਕਦੀ ਹੈ। ਭਾਈ ਗੁਰਦਾਸ ਜੀ ਦੇ ਵਚਨ, ਜੈਸੇ ਬੋਝ ਭਰੀ ਨਾਵ ਅੰਗਰੀ ਤੋਂ ਬਾਹਰ ਹੋਵੇ, ਪਾਰ ਪਰੈ ਪੂਰ ਸਭ ਕੁਸਲ ਵਿਹਾਤ ਹੈ। ਜੈਸੇ ਏਕ ਹਾਰੀ ਏਕ ਘੜੀ ਪਾਕ ਸਾਲ ਬੈਸ, ਭੋਜਨ ਕੇ ਬਿੰਜਨਾਥ ਸਵਾਦ ਸੇ ਅਗਾਤ ਹੈ। ਜੈਸੇ ਰਾਜ ਦੁਆਰ ਜਾਏ ਕਰਤ ਜੁਹਾਰ ਜਨ, ਏਕ ਘੜੀ ਪਾਸ਼ੇ ਦੇਸ ਭੋਗਤ ਹਵੈ ਖਾਤ ਹੈ। ਫਿਰ ਅਖੀਰ ਵਿੱਚ ਸਾਡੇ ਕੰਮ ਦੀ ਗੱਲ ਦੱਸੀ ਹੈ ਭਾਈ ਗੁਰਦਾਸ ਜੀ ਨੇ ਸਤਸੰਗ ਦੀ, ਕਹਿੰਦੇ ਆਠ ਹੀ ਪਹਿਰ 60 ਘੜੀ ਮੈਂ ਜੋ ਏਕ ਘੜੀ ਸਾਧ ਸਮਾਗਮ ਕਰੇ ਨਿਜ ਕਰ ਜਾਤ। ਕਿੱਡੀ ਵੱਡੀ ਗਰੰਟੀ ਆ, ਅੱਠਾਂ ਪੈਰਾਂ ਦੀਆਂ ਜੋ 60 ਘੜੀਆਂ ਬਣਦੀਆਂ, 24 ਮਿੰਟ ਦਾ ਸਮਾਂ, ਇੱਕ ਘੜੀ ਵੀ ਕੋਈ ਹਰ ਰੋਜ਼ ਸਤਸੰਗਤ ਕਰਨ ਵਾਸਤੇ ਕੱਢੇ, ਕਹਿੰਦੇ ਉਹ ਨਿਜ ਘਰ ਦੇ ਵਿੱਚ ਉਹਦਾ ਨਿਵਾਸ ਹੋ ਜਾਵੇਗਾ। ਅਤੇ ਬਾਬਾ ਕਬੀਰ ਜੀ ਨੇ ਤਾਂ ਇਸ ਤੋਂ ਵੀ ਹੋਰ ਛੋਟ ਦਿੱਤੀ ਆ, ਕਹਿੰਦੇ ਆ ਮਨੁੱਖ ਜੇ ਸੰਸਾਰ ਦੀ ਮਾਇਆ ਵਿੱਚ ਇੰਨਾ ਖਚਦਾ, ਤੇਰੇ ਪਾਸ 24 ਮਿੰਟ ਦਾ ਸਮਾਂ ਵੀ ਨਹੀਂ ਗਾ, ਅਤੇ 12 ਮਿੰਟ ਦਾ ਸਮਾਂ ਕੱਢਦਾ, ਰੋਜ਼ 12 ਮਿੰਟ ਗੁਰੂ ਦੇ ਚਰਨਾਂ ਵਿੱਚ ਜਾ ਕੇ ਅਰਜੋਈ ਕਰਿਆ ਕਰ, ਤੇਰਾ ਨਿਸਤਾਰਾ ਪਾਰ ਉਤਾਰਾ ਹੋ ਜਾਵੇਗਾ। ਜਗਿਆਸੂ ਕਹਿੰਦਾ ਮਹਾਰਾਜ ਮੇਰੇ ਕੋਲ 12 ਮਿੰਟ ਦਾ ਸਮਾਂ ਵੀ ਨਹੀਂ, ਮੇਰੀ ਤਾਂ ਇੰਨੀ ਦੌੜ ਲੱਗੀ ਹੋਈ ਆ। ਅਤੇ ਬਾਬਾ ਕਬੀਰ ਜੀ ਕਹਿੰਦੇ 6 ਮਿੰਟ ਦਾ ਸਮਾਂ ਤਾਂ ਜ਼ਰੂਰ ਕੱਢ ਲਾ, ਔਰ ਜੇ ਤੂੰ 24 ਘੰਟਿਆਂ ਵਿੱਚੋਂ 6 ਮਿੰਟ ਦਾ ਸਮਾਂ ਵੀ ਨਾ ਕੱਢਿਆ, ਫਿਰ ਤੇਰਾ ਇਸ ਸੰਸਾਰ ਵਿੱਚ ਆਉਣਾ ਬੇਕਾਰ ਹੈ। ਜੇ ਤੂੰ 6 ਮਿੰਟ ਦਾ ਸਮਾਂ ਵੀ ਗੁਰੂ ਚਰਨਾਂ ਵਿੱਚ ਆ ਕੇ ਅਰਦਾਸ ਕਰੇਗਾ, ਬੇਨਤੀ ਕਰੇਗਾ ਅਤੇ ਪੁਕਾਰ ਕਰੇਗਾ, ਦਾਤਾ ਜਿਉਂ ਜਾਣੋ ਤਿਉਂ ਰਾਖ, ਹਰ ਪ੍ਰਭ ਮੇਰੇ ਆ, ਕਿਤੇ ਗਨੋ ਅਸੰਖ ਅਵਗੁਣ ਮੇਰੇ ਆ, ਅਸੰਖ ਅਵਗੁਣ ਖਤੇ ਮੇਰੇ, ਨਿਤ ਪ੍ਰਤ ਸਦ ਭੂਲੀ ਹੈ, ਮੋਹ ਮਗਨ ਬਿਕਰਾਲ ਮਾਇਆ, ਤੋ ਪ੍ਰਸਾਦੀ ਘੂਲੀ ਹੈ, ਲੂ ਕਰਤ ਵਿਕਾਰ ਵਿਖੜੇ, ਪ੍ਰਭ ਨੇਰ ਹੂੰ ਤੇ ਨੇਰੇ ਆ। ਜਦੋਂ ਅਰਦਾਸ ਕਰੇਗਾ ਕਿ ਬਿਰਵੰਤ ਨਾਨਕ ਦਇਆ ਧਾਰੋ, ਕਾਢ ਭਉ ਜਲ ਫੇਰਿਆ, ਗੁਰੂ ਕੀ ਕਰੇਗਾ ਫਿਰ, ਕਹਿੰਦੇ ਗੁਣ ਅਵਗੁਣ ਮੇਰਾ ਕਛ ਨਾ ਵਿਚਾਰਿਆ, ਬਖਸ਼ ਲਿਆ ਖਿਨਮਾਏ, ਉਹ ਤੇਰੇ ਉੱਤੇ ਬਖਸ਼ਿਸ਼ ਕਰ ਦੇਵੇਗਾ। ਬਾਬਾ ਕਬੀਰ ਜੀ ਦਾ ਫਰਮਾਨ ਹੈ, ਕਬੀਰ ਏਕ ਘੜੀ ਆਦੀ ਘੜੀ ਆਦੀ ਹੋਂ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਜਿੰਨਾ ਸਮਾਂ ਵੀ ਆਪਾਂ ਸੰਗਤ ਸਤਸੰਗਤ ਕਰਨ ਵਾਸਤੇ ਕੱਢੀਏ, ਉਨਾ ਹੀ ਸਾਡੀ ਆਤਮਾ ਨੂੰ ਸ਼ਾਂਤੀ ਮਿਲੇਗੀ। ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ ਸੰਸਕ੍ਰਿਤ ਸਲੋਕਾਂ ਦੇ ਵਿੱਚ, ਕਹਿੰਦੇ ਨਾ ਸੀਤਲੰਗ ਬਾਵਨ ਚੰਦਰ ਹੈ, ਨਾ ਸੀਤਲੰਗ ਸੀਤ ਰੁਤੈਣ, ਨਾ ਸੀਤਲੰਗ ਸੀਤ ਰੁਤੈਣ, ਨਾਨਕ ਸੀਤਲੰਗ ਸਾਧ ਸਵਜਨ ਹੈ। ਜੇ ਕਿਸੇ ਨੇ ਸ਼ਾਂਤੀ ਪ੍ਰਾਪਤ ਕਰਨੀ ਹੈ, ਸੰਗਤ ਵਿੱਚ ਆ ਜਾਵੇ, ਉਹਦੇ ਮਨ ਨੂੰ ਸ਼ਾਂਤੀ ਮਿਲੇਗੀ। ਕਿਉਂਕਿ ਜਿਵੇਂ ਇੱਕ ਉਦਾਹਰਣ ਹੈ, ਬਰਫੀਲਾ ਪਹਾੜ ਹੈ, ਗਰਮੀ ਦੇ ਦਿਨ ਹੈ, ਜੇ ਉਹ ਵਾਕਿਆ ਠੰਡਾ ਪਹਾੜ ਹੈ, ਉੱਥੇ ਜਾ ਕੇ ਠੰਡ ਮੰਗਣੀ ਨਹੀਂ ਪੈਂਦੀ, ਉੱਥੇ ਆਪਣੇ ਆਪ ਮਨੁੱਖ ਨੂੰ ਸ਼ਾਂਤੀ ਮਿਲਦੀ ਹੈ, ਠੰਡ ਮਿਲਦੀ ਹੈ। ਇਸੇ ਪ੍ਰਕਾਰ ਸਤਸੰਗ ਜਿਹੜੀ ਹੈ, ਇਹ ਇੱਕ ਸ਼ਾਂਤੀ ਦੇਣ ਵਾਲੀ ਜਿਹੜੀ ਹੈ, ਇਹ ਇੱਕ ਨਦੀ ਹੈ। ਜਿਹੜਾ ਮਨੁੱਖ ਗੁਰੂ ਦੇ ਚਰਨਾਂ ਵਿੱਚ ਸੰਗਤ ਵਿੱਚ ਆ ਜਾਂਦਾ, ਉਹਨੂੰ ਅਵਸ਼ ਉਹਦੇ ਮਨ ਨੂੰ ਸ਼ਾਂਤੀ ਮਿਲਦੀ ਹੈ, ਈਰਖਾ ਦੁਆ ਤੋਂ ਉਹਦੀ ਛੁਟਕਾਰਾ ਹੋ ਜਾਂਦਾ ਹੈ। ਗੁਰੂ ਪਾਤਸ਼ਾਹ ਰਹਿਮਤ ਕਰਨ, ਜਿੱਥੇ ਸਿਮਰਨ ਦੀ ਮਹਾਨਤਾ ਹੈ, ਉੱਥੇ ਓਨੀ ਸੇਵਾ ਦੀ ਮਹਾਨਤਾ, ਔਰ ਉਸ ਤੋਂ ਵਧੇਰੇ ਜਿਹੜੀ ਆ ਉਹ ਸਤਸੰਗ ਦੀ ਮਹਾਨਤਾ। ਕਿਉਂਕਿ ਸਤਿਗੁਰਾਂ ਨੇ ਫਰਮਾਨ ਕੀਤਾ, ਸਤਸੰਗਤੀ ਸੰਗ ਹਰ ਧਨ ਖਟੀਆ, ਹੋਰ ਤਾਂ ਉਪਾਏ ਹਰ ਧਨ ਕਿਤੇ ਨਾ ਪਾਏ। ਜੇ ਕਿਸੇ ਨੇ ਨਾਮ ਦਾ ਧਨ ਦੇ ਵਿੱਚ ਖੱਟੀ ਖੱਟਣੀ ਆ, ਵਾਧਾ ਕਰਨਾ, ਉਹ ਕੇਵਲ ਸਤਸੰਗਤ ਵਿੱਚ ਆ ਕੇ ਹੀ ਕੀਤਾ ਜਾ ਸਕਦਾ। ਉਹ ਨਾ ਕਿਸੇ ਖੇਤਾਂ ਵਿੱਚ, ਨਾ ਕਿਸੇ ਵਪਾਰ ਕਰਕੇ, ਨਾ ਕਿਸੇ ਵਣਜ ਕਰਕੇ ਨਾਮ ਦੇ ਧਨ ਵਿੱਚ ਵਾਧਾ ਹੋ ਸਕਦਾ। ਸੋ ਜਿਹੜਾ ਸਤਸੰਗਤ ਵਿੱਚ ਆ ਜਾਂਦਾ, ਸੋ ਗੁਰੂ ਦਾ ਕਰਮ ਹੈ, ਉਹਦਾ ਨਿਸਤਾਰਾ ਕਰ ਦੇਣਾ। ਆਪ ਵੱਡਿਆਂ ਭਾਗਾਂ ਵਾਲੇ ਹੋ ਜੋ ਗੁਰੂ ਦੀ ਓਟ ਅਤੇ ਆਸਰਾ ਲੈ ਕਰਕੇ। ਇੰਝ ਆਪਾਂ ਜਾਣਨਾ ਕਰੀਏ, ਜਦੋਂ ਕਿਸੇ ਪ੍ਰਾਣੀ ਦੇ ਬਹੁਤ ਵੱਡੇ ਭਾਗ ਹੁੰਦੇ ਆ, ਤਦੋਂ ਗੁਰੂ ਦੀ ਕਿਰਪਾ ਨਾਲ ਉਹ ਜਗਿਆਸੂ ਸਤਿਗੁਰਾਂ ਦੇ ਚਰਨਾਂ ਵਿੱਚ ਆਉਂਦਾ। ਇੱਥੇ ਆ ਕੇ ਪਰਮਾਤਮਾ ਦੀਆਂ ਹਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਦੀ ਕਾਰ ਕਰਦਾ, ਔਰ ਫਿਰ ਉਹਦਾ ਲੋਕ ਵੀ ਸੁਖੀ, ਪਰਲੋਕ ਵੀ ਸੁਹਿਲਾ ਹੋ ਜਾਂਦਾ। ਗੁਰੂ ਪਾਤਸ਼ਾਹ ਕਿਰਪਾ ਕਰਨ, ਆਪਾਂ ਸਾਰੇ ਵੱਡਿਆਂ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਚਰਨ ਵਿੱਚ ਬੈਠ ਕਰਕੇ ਸੋ ਗੁਰਮਤਿ ਵਿਚਾਰਾਂ ਅਤੇ ਗੁਰਬਾਣੀ ਦਾ ਕੀਰਤਨ ਸਰਵਣ ਕਰਨ ਦਾ ਇਸ ਭਾਗ ਸਮਾਂ ਪ੍ਰਾਪਤ ਹੋਇਆ। ਕਿਉਂਕਿ ਸਾਈ ਘੜੀ ਵਿੱਚ ਲੇਖੇ ਦੇ ਜੋ ਯਾਦ ਸਾਈ ਵਿੱਚ ਗੁਜਰੇ ਪੈਂਦੀ ਮੁਜਰੇ। ਮਨੁੱਖ ਦੇ ਜੀਵਨ ਦਾ ਸਮਾਂ ਉਹੀ ਸਫਲਾ ਹੈ ਜਿਹੜਾ ਪਰਮਾਤਮਾ ਦੀ ਯਾਦ ਵਿੱਚ ਬਤੀਤ ਹੁੰਦਾ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਫਰਮਾਨ ਹੈ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਗੁਰੂ ਜਸ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ। ਅਤਿ ਸਤਿਕਾਰਯੋਗ ਪੰਥ ਦੀ ਮਹਾਨ ਸ਼ਖਸੀਅਤ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਬਾਬਾ ਜੀ ਦਾ ਸੰਗਤ ਵੱਲੋਂ, ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ, ਜੋ ਆਪ ਜੀ ਨੇ ਗੁਰਮਤਿ ਵਿਚਾਰਾਂ ਦੀ ਮਹਿਕ ਵੰਡਦੇ ਹੋਏ ਸੰਗਤਾਂ ਨੂੰ ਨਿਹਾਲ ਕੀਤਾ ਹੈ। ਸੰਗਤ ਜੀ, ਬਾਬਾ ਜੀ ਦੇ ਨਾਲ ਬਾਬਾ ਜੀ ਦੇ ਸਪੁੱਤਰ ਭਾਈ ਭੁਪਿੰਦਰ ਸਿੰਘ ਜੀ ਵੀ ਨਾਲ ਆਏ ਹਨ, ਉਹਨਾਂ ਦਾ ਵੀ ਆਉਣ 'ਤੇ ਜੀ ਆਇਆਂ ਬਹੁਤ ਬਹੁਤ ਧੰਨਵਾਦ ਹੈ। ਬਾਬਾ ਜੀ ਦੇ ਸਪੁੱਤਰ ਭਾਈ ਭੁਪਿੰਦਰ ਸਿੰਘ ਜੀ ਹੁਣਾਂ ਵੱਲੋਂ ਸੇ ਕਨੇਹਾ ਆਡੀਓ ਬੁੱਕ ਆਪ ਜੀ ਵੱਲੋਂ ਤਿਆਰ ਕੀਤੀ ਗਈ ਹੈ, ਅਤੇ ਆਪ ਜੀ ਵੱਲੋਂ ਇੱਕ ਪੁਸਤਕ ਪ੍ਰਗਟ ਪਏ ਗੁਰਤੇਗ ਬਹਾਦਰ ਜੀ ਲਿਖੀ ਗਈ ਹੈ। ਆਪ ਜੀ 'ਤੇ ਮਹਾਰਾਜ ਦੀ ਬਹੁਤ ਕਿਰਪਾ ਹੈ। ਬਾਬਾ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਨੂੰਨ ਵਿੱਚ ਬਹੁਤ ਹੀ ਵੱਡੀ ਭੂਮਿਕਾ ਨਿਭਾਈ। ਪੰਥ ਦੀ ਏਕਤਾ ਦੇ ਲਈ ਬਾਬਾ ਜੀ ਦੇ ਬਹੁਤ ਸਾਰਥਕ ਕਾਰਜ ਕੀਤੇ ਹਨ। ਬਾਹਰ ਫਰੀ ਬੁੱਕਾਂ ਰਾਮਪੁਰ ਖੇੜੇ ਸੰਪਰਦਾ ਵੱਲੋਂ ਰੱਖੀਆਂ ਗਈਆਂ ਹਨ, ਆਪ ਜੀ ਪ੍ਰਾਪਤ ਕਰ ਸਕਦੇ ਹੋ। ਹੁਣ ਮੈਂ ਬੇਨਤੀ ਕਰਦਾ ਹਾਂ ਭਾਈ ਭੁਪਿੰਦਰ ਸਿੰਘ ਜੀ ਹੁਣਾਂ ਨੂੰ ਕਿ ਗੁਰੂ ਘਰ ਦੀ ਮਰਿਆਦਾ ਦੇ ਅਨੁਸਾਰ ਬਾਬਾ ਰਣਜੀਤ ਸਿੰਘ ਜੀ ਆਪ ਜੀ ਨੂੰ ਸਰੂਪਾ ਦੀ ਬਖਸ਼ਿਸ਼ ਕਰਾਉਣਗੇ। ਭਾਈ ਭੁਪਿੰਦਰ ਸਿੰਘ ਜੀ, ਬਾਬਾ ਜੀ ਨੂੰ ਬੇਨਤੀ ਕਰਦਾ ਨਾਲ ਆ ਜਾਂਦਾ।

0: ਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਤੇ ਭਾਈ ਭੁਪਿੰਦਰ ਸਿੰਘ ਜੀ ਹੁਣਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸੰਗਤ ਜੀ ਹੁਣ ਸਮਾਂ ਹੈ ਢਾਡੀ ਵਾਰਾਂ ਦਾ, ਆਪ ਜੀ ਨੂੰ ਢਾਡੀ ਵਾਰਾਂ ਸਰਵਣ ਕਰਾਉਣ ਜਾ ਰਹੇ ਹਨ। ਬੋਲੇ ਸੋਨਿਹਾਲ, ਆਪ ਜੀ ਨੂੰ ਢਾਡੀ ਵਾਰਾਂ ਸਰਵਣ ਕਰਾਉਣ ਜਾ ਰਹੇ ਹਨ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਤੇ ਉਹਨਾਂ ਦਾ ਢਾਡੀ ਜਥਾ। ਆਓ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਢਾਡੀ ਵਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ।

0: ਵਾਹਿਗੁਰੂ ਵਾਹਿਗੁਰੂ।
1: ਵਾਹਿਗੁਰੂ ਜੀ, ਵਾਹਿਗੁਰੂ ਜੀ।

Hmm?

0: ਵਿੱਚ ਬਹਿ ਕੇ ਵਾਹਿਗੁਰੂ ਨਾਮ ਧਿਆਲੀਏ, ਜਾਦ ਤੇਰੀ ਵਿੱਚ ਬਹਿ ਕੇ ਵਾਹਿਗੁਰੂ ਨਾਮ ਧਿਆਲੀਏ।
1: ਆਪਣੀ ਕਿਰਪਾ ਕਰਕੇ ਬਖਸ਼ੋ ਤਾਣੇ ਨਤਾਣਿਆਂ ਨੂੰ, ਹੋ ਜੇ ਰਹਿਮਤ ਤੇਰੀ ਮਿਲ ਜੇ ਮਾਣ ਨਮਾਣਿਆਂ ਨੂੰ, ਹੋ ਜੇ ਰਹਿਮਤ।

0: ਨਾਮ ਦੀ ਜੋਤ ਜਗਾਵਾ ਲੈ ਕੇ ਦੀਵਾ ਅਸਾਂ ਦਾ
1: ਅੰਮ੍ਰਿਤ ਵੇਲਾ ਬਖਸ਼ ਭੁੱਲੇ ਹੋਏ ਅਣਜਾਣਿਆਂ ਨੂੰ ਅੰਮ੍ਰਿਤ ਵੇਲਾ ਬਖਸ਼ ਭੁੱਲੇ ਹੋਏ ਅਣਜਾਣਿਆਂ ਨੂੰ ਹੋ ਜੇ ਰਹਿਮਤ ਤੇਰੀ ਮਿਲ ਜੇ ਮਾਣ ਨਮਾਣਿਆਂ ਨੂੰ ਹੋ ਜੇ ਰਹਿਮਤ ਤੇਰੀ।

0: ਕੇ ਜਾਂਦਾ ਮਨ ਇੱਛੇ ਫਲ ਪਾਉਂਦਾ ਹੈ।
1: ਉਹ ਰਜਾ ਤੇਰੀ ਵਿੱਚ ਰਹਿ ਕੇ ਮੰਨਣਾ ਆ ਜੇ ਪਾਣਾ ਨੂੰ, ਰਜਾ ਤੇਰੀ ਵਿੱਚ ਰਹਿ ਕੇ ਮੰਨਣਾ ਆ ਜੇ।

ਅਸੀਂ ਦੂਰੋਂ ਚੱਲ ਕੇ ਮੰਗਤੇ ਆਏ ਆ ਤੇਰੇ ਚਰਨੀ ਸੀਸ ਝੁਕਾਏ। ਤੂੰ ਦਾਤਾ ਬਖਸ਼ਣ ਹਾਰਾ ਤੇਰੇ ਬਿਨਾਂ ਪਾਰ ਤਾਰਾ। ਦਾਤ ਨਾਮ ਦੀ ਝੋਲੀ ਪਾ ਦਿਓ ਸੁੱਤੇ ਸਾਡੇ ਭਾਗ ਜਗਾ ਦਿਓ। ਪਿਰਤ ਪਾਲ ਰਜੋਈ ਕਰਦਾ ਨੀ ਤੇਰੇ ਬਿਨਾਂ ਪਾਰਸ ਦਾ ਸਰਦਾ। ਮੇਰੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਪਾਤਸ਼ਾਹ ਦੇ ਸੋਹਣੇ ਚਰਨਾਂ ਕਮਲਾਂ ਵਿੱਚ ਗੁਰਬਾਣੀ ਗੁਰ ਇਤਿਹਾਸ ਦਾ ਆਨੰਦ ਮਾਣਦੀ ਹੋਈ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਉਹ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਨੂੰ ਸੀਸ ਝੁਕਾਉਂਦਿਆਂ ਹੋਇਆਂ ਆਪਦ ਭਾਵਨਾ ਦੇ ਨਾਲ ਪਿਆਰ ਸਤਿਕਾਰ ਦੇ ਨਾਲ ਦੋਨੇ ਹੱਥ ਜੋੜ ਕੇ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਕੋਈ ਵੀ ਰਸਨਾ ਬਾਂਝੀ ਨਾ ਰਵੇ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਚਰਨ ਕਮਲ ਜਾਕਾ ਮਨ ਰਾਪੈ, ਸੋਗ ਅਗਣ ਤੈਸ ਜਾਨਣਾ ਵਿਆਪੈ। ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ। ਪਰ ਧਨ ਦੋਖ ਕਛ ਪਾਪ ਨਾ ਫੇੜੇ, ਜਮ ਜਦਾਰ ਨਾ ਆਵੈ ਨੇੜੇ। ਤ੍ਰਿਸ਼ਨ ਆਗਣ ਪ੍ਰਭ ਆਪ ਬੁਝਾਈ, ਨਾਨਕ ਉਧਰੈ ਪ੍ਰਭ ਸ਼ਰਨਾਈ। ਗੁਰੂ ਦੀ ਸ਼ਰਨ ਵਿੱਚ ਆਏ ਆ, ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਦਾ ਗੁਰਬਾਣੀ ਦਾ ਗੁਰ ਇਤਿਹਾਸ ਦਾ ਆਨੰਦ ਮਾਣ ਰਹੇ ਆ। ਵੱਡਿਆਂ ਭਾਗਾਂ ਦੀ ਨਿਸ਼ਾਨੀ ਆ, ਸਤਿਗੁਰੂ ਕਹਿੰਦੇ ਵੱਡਿਆਂ ਭਾਗਾਂ ਤੋਂ ਬਿਨਾਂ ਬੰਦਾ ਸੰਗਤ ਵਿੱਚ ਨਹੀਂ ਆਉਂਦਾ। ਵੱਡਿਆਂ ਭਾਗਾਂ ਤੋਂ ਬਿਨਾਂ ਉਹਦਾ ਜਾਸ ਨਾ ਕਰਿਆ ਜਾ ਸਕਦਾ, ਨਾ ਸੁਣਿਆ ਜਾ ਸਕਦਾ। ਹਾਂ ਆਪੋ ਬੋਲਣਾ ਜਾਣਦਾ, ਮੈਂ ਕਹਿਆ ਸਭ ਹਕਮਾਓ ਜੀਓ। ਉਹਦੀ ਜੇ ਵਡਿਆਈ ਕਰ ਰਹੇ ਆ ਜਾਂ ਉਹਦੀ ਵਡਿਆਈ ਸੁਣ ਰਹੇ ਆ ਤੇ ਇਹਦੇ ਹੁਕਮ ਵਿੱਚ ਆ ਤੁਸੀਂ ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਜਿੱਥੇ ਹਾਜ਼ਰੀਆਂ ਭਰ ਕੇ ਲਾਹੇ ਖੱਟ ਰਹੇ ਆ, ਉੱਥੇ ਸਿੱਖ ਕੌਮ ਦੇ ਮਹਾਨ ਪ੍ਰਚਾਰਕ, ਢਾਡੀ ਸ਼੍ਰੇਣੀ ਦੇ ਵਿੱਚ ਨਾਮ ਕਮਾਉਣ ਵਾਲੇ ਬੀਬੀ ਬਲਵਿੰਦਰ ਕੌਰ ਖਹਿਰਾ ਜੀ, ਉਹ ਵੀ ਸੰਗਤਾਂ ਦੇ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਦਾਰੇ ਕਰ ਰਹੇ ਨੇ। ਸੰਗਤਾਂ ਦੇ ਜੋੜੇ ਝਾਰਨ ਵਾਸਤੇ ਪਾਤਸ਼ਾਹ ਨੇ ਸਮਾਂ ਬਖਸ਼ਿਆ, ਸੋ ਧੰਨਵਾਦ ਕਰਦੇ ਹਾਂ। ਕਿਉਂਕਿ ਇੱਥੇ ਆਇਆਂ ਦਾ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਦੇ ਚਰਨਾਂ ਚ ਬੈਠਿਆਂ ਦਾ ਇੱਥੇ ਕੁਝ ਸੁਣਿਆ ਤੇ ਕਹੇ ਦਾ ਮੁੱਲ ਪੈ ਜਾਂਦਾ। ਬੇਸ਼ੱਕ ਬਾਕੀ ਸਮਾਂ ਸਾਡਾ ਭਾਵੇਂ ਆਪਾਂ ਦੁਨੀਆਦਾਰੀ ਵਿੱਚ ਕੱਢ ਦਿੰਦੇ ਹਾਂ, ਕਿਰਤ ਕਰਨੀ ਵੀ ਜ਼ਰੂਰੀ ਹੈ, ਜੁੜੇ ਹੋਏ ਹਾਂ ਕਿਰਤ ਨਾਲ, ਭਗਤੀ ਹੈ ਕਿਰਤ ਵੀ ਸਾਡੀ। ਪਰ ਜੇ ਸਮਾਂ ਸਫਲਾ ਹੁੰਦਾ, ਗੁਰੂ ਦੀ ਗੋਦ ਵਿੱਚ ਬੈਠਿਆਂ ਗੁਰੂ ਦੀ ਵਡਿਆਈ ਕਰਿਆਂ ਤੇ ਸੁਣਿਆ, ਸਮਾਂ ਸਫਲ ਹੁੰਦਾ। ਇਹ ਘੜੀਆਂ ਇਹ ਪਾਲ ਇਹ ਲੇਖੇ ਵਿੱਚ ਲੱਗਣੇ, ਦਰਗਾਹ 'ਚ ਲਿਖੇ ਜਾਣੇ ਆ। ਬਾਕੀ ਤਾਂ ਦੁਨੀਆਦਾਰੀ ਦੇ ਤੌਰ 'ਤੇ ਹੀ ਸਾਡੇ ਲੰਘ ਜਾਣੇ ਆ ਸਮੇਂ। ਪਰ ਜਿਹੜਾ ਸਮਾਂ ਗੁਰੂ ਦੀ ਗੋਦ 'ਚ ਬਤੀਤ ਕਰੀਏ, ਉਹਦੀ ਯਾਦ 'ਚ ਬਤੀਤ ਕਰੀਏ, ਉਹਦੀ ਵਡਿਆਈ ਦੇ ਵਿੱਚ ਹੋਵੇ, ਉਹ ਸਮਾਂ ਸੱਚਖੰਡ ਵਸੈ ਨਿਰੰਕਾਰ, ਸੱਚਖੰਡ ਦੇ ਵਿੱਚ ਲਿਖਿਆ ਜਾਂਦਾ। ਕਿਉਂਕਿ ਪਾਤਸ਼ਾਹ ਦੇ ਹੁਕਮ ਕਬੀਰ ਏਕ ਘਰੀ ਆਦੀ, ਘਰੀ ਆਦੀ ਹੂੰ ਤੇ ਆਦ ਭਗਤ ਨੂੰ ਛੇਤੀ ਗੋਸ਼ਟੇ, ਜੋ ਕਿੰਨੋ ਸੋ ਲਾਭ। ਕਹਿੰਦੇ ਇਹਦਾ ਲਾਭ ਮਿਲਣਾ, ਇਹਦਾ ਲਾਹਾ ਮਿਲਣਾ, ਗੁਰਮੁਖ ਲਾਹਾ ਲੈ ਗਈ। ਆਓ ਇਤਿਹਾਸ ਦੀ ਲੜੀ ਦੇ ਵਿੱਚੋਂ ਗੁਰੂ ਸਾਹਿਬ ਦੀ ਵਡਿਆਈ ਕਰਨ ਦਾ ਯਤਨ ਕਰੀਏ, ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਕਮਲਾਂ ਦਾ ਧਿਆਨ ਧਰੀਏ। ਗੁਰ ਅਰਜਨ ਦਾ ਲਾਡਲਾ, ਮਾਂ ਦੀ ਅੱਖ ਦਾ ਤਾਰਾ, ਉਹਨੂੰ ਕਹਿੰਦੇ ਸੱਚੇ ਪਾਤਸ਼ਾਹ, ਉਹਦਾ ਖੇਲ ਨਿਆਰਾ। ਜ਼ੁਲਮ ਮਿਟਾਉਣ ਲਈ ਆ ਗਿਆ ਚੁੱਕ ਕੇ ਤਲਵਾਰਾਂ, ਉਹ ਮੇਰੇ ਪਾਤਸ਼ਾਹ ਦੀ ਵਡਿਆਈ ਕਰੀਏ, ਸਿਫਤ ਕਰੀਏ। ਜਿਨ੍ਹਾਂ ਨੇ ਤਖ਼ਤ ਤੇ ਬੈਠਦਿਆਂ ਮੀਰੀ ਪੀਰੀ ਪਹਿਨਦਿਆਂ ਇਹ ਐਲਾਨ ਕੀਤੇ, ਇਹ ਫਰਮਾਨ ਹੁਕਮਨਾਮੇ ਜਾਰੀ ਕੀਤੇ ਵੀ ਹੁਣ ਸੰਗਤਾਂ ਮਾਇਆ ਦੀ ਵਾਲੀ ਭੇਟਾਂ ਨਾ ਲੈ ਕੇ ਆਉਣ। ਮਾਇਆ ਦੇ ਨਾਲ ਨਾਲ ਜਿਹੜੀ ਦਸਵੰਧ ਦੀ ਭੇਟਾ, ਚੰਗੇ ਘੋੜੇ, ਚੰਗੇ ਸ਼ਸਤਰ ਅਤੇ ਨੌਜਵਾਨੀਆਂ ਭੇਟ ਕਰਨ, ਕਿਉਂਕਿ ਗੁਲਾਮੀ ਦੀਆਂ ਜ਼ੰਜੀਰਾਂ ਪੱਟਣੀਆਂ, ਮਾਲਾ ਫੇਰਿਆਂ ਹੋਣ ਨਾ ਬਖਤ ਪੂਰੇ, ਹੁਣ ਚੁੱਕੀ ਹੋਈ ਅੱਤ ਸਰਕਾਰ ਦੀ ਹੈ। ਜੇਕਰ ਭਗਤੀ ਤੇ ਸ਼ਕਤੀ ਨੂੰ ਕਾਇਮ ਰੱਖਣਾ ਤਾਂ ਲੋੜ ਤਲਵਾਰ ਤੇ ਢਾਲਦੀ ਹੈ। ਮਹਾਰਾਜ ਕਹਿੰਦੇ ਹੁਣ ਕੱਲੀ ਮਾਲਾ ਨਹੀਂ, ਹੁਣ ਨਾਲ ਤਲਵਾਰ ਤੇ ਢਾਲ ਵੀ ਖੜਕਾਉਣੀ ਪੈਣੀ, ਚੁੱਕਣੇ ਪੈਣੇ ਖੰਡੇ।
ਕਿਉਂਕਿ ਜਿਹੜਾ ਮੂਰਖ ਬੰਦਾ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ, ਜਿਹੜਾ ਮੂਰਖ ਬੰਦਾ ਉਹ ਪਿਆਰ ਦੀ ਭਾਸ਼ਾ ਨਹੀਂ ਸਮਝਦਾ ਹੁੰਦਾ। ਆਹ ਸੱਚੇ ਪਾਤਸ਼ਾਹ ਦਾ ਇਹ ਹੁਕਮ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਿਆ ਤੇ ਕਰੋੜੀ ਮੱਲ ਵਰਗਿਆਂ ਨੇ ਮੇਰੇ ਪਾਤਸ਼ਾਹ ਦਾ ਹੁਕਮ ਮੰਨਦੇ ਹੋਏ ਦਿਲਬਾਗ ਤੇ ਗਲਬਾਗ ਦੋ ਘੋੜੇ ਖਰੀਦੇ ਉਹਨਾਂ ਸਮਿਆਂ ਦੇ ਵਿੱਚ ਜਿਨ੍ਹਾਂ ਦਾ ਲੱਖਾਂ ਰੁਪਈਏ ਮੌਲਾ ਤੇ ਸ਼ਾਹਜਹਾਨ ਦੇ ਬੰਦਿਆਂ ਦੇ ਨਜ਼ਰੀ ਪਏ। ਜਦੋਂ ਉਹ ਲਾਹੌਰ ਤੱਕ ਪਹੁੰਚੇ ਹੈ ਤੇ ਸ਼ਾਹਜਹਾਨ ਦੇ ਦਰੋਗੇ ਉਹਦੇ ਬੰਦੇ ਉਹਦੇ ਸਿਪਾਹੀ ਕਹਿੰਦੇ ਵੀ ਇਹਦਾ ਮੁੱਲ ਲੈ ਲਾ, ਇਹ ਘੋੜੇ ਬਾਦਸ਼ਾਹ ਵਾਸਤੇ ਵਧੀਆ ਏ, ਇਹ ਮਹਿਲਾਂ ਤੇ ਕਿਲਿਆਂ ਵਿੱਚ ਰਹਿਣ ਵਾਲੇ ਨੇ, ਇਹਦੇ ਤੇ ਰਾਜਾ ਸਵਾਰੀ ਕਰ ਸਕਦਾ। ਤੇ ਕਰੋੜੀ ਮੱਲ ਕਹਿੰਦਾ ਵੀ ਤੁਹਾਡਾ ਰਾਜਾ ਸ਼ਾਹਜਹਾਨ ਤਾਂ ਕੱਲਾ ਦੁਨੀਆਂ ਦਾ ਰਾਜਾ ਹੀ ਹੈ, ਇਹ ਉਸ ਰਾਜੇ ਲਈ ਘੋੜੇ ਲੈ ਕੇ ਚੱਲੇ ਆ ਜਿਹੜਾ ਦੁਨੀਆਂ ਦਾ ਵੀ ਤੇ ਦਰਗਾਹ ਦਾ ਵੀ ਰਾਜਾ, ਜਿਹਦਾ ਰਾਜ ਭਾਗ ਤਖਤ ਤਾਜ ਕਦੇ ਖਤਮ ਹੀ ਨਹੀਂ ਹੋਣਾ। ਕਿਉਂਕਿ ਰੱਬ ਦਾ ਨਾਮ ਅਵਿਨਾਸ਼ੀ ਹੈ, ਅਵਿਨਾਸ਼ੀ ਉਹ ਹੁੰਦਾ ਜਿਹਨੇ ਖਤਮ ਨਾ ਹੋਣਾ ਹੋਵੇ। ਅਵਿਨਾਸ਼ੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ, ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ। ਦੁਨੀਆਂ ਦੇ ਰਾਜ ਭਾਗ, ਦੁਨੀਆਂ ਦੇ ਤਖਤ ਤਾਜ, ਦੁਨੀਆਂ ਦੇ ਰਾਜੇ ਮਹਾਰਾਜੇ, ਦੁਨੀਆਂ ਦੇ ਅਮੀਰ ਗਰੀਬ ਇੱਥੇ ਆਉਂਦੇ ਜਾਂਦੇ ਰਹਿੰਦੇ ਹੈ। ਇਸ ਧਰਤੀ ਦੀ ਕੰਡ ਤੇ ਪਏ ਕਈ ਸਿਕੰਦਰ ਸੁੱਤੇ, ਆਖਰ ਸਭਨਾ ਨੇ ਤੁਰ ਜਾਣਾ ਆਪੋ ਆਪਣੀ ਰੁੱਤੇ। ਇਹ ਕਰੋੜੀ ਮੱਲ ਕਹਿੰਦਾ ਵੀ ਤੇਰੇ ਬਾਦਸ਼ਾਹ ਵਾਸਤੇ ਨਹੀਂ, ਇਹ ਸੱਚੇ ਪਾਤਸ਼ਾਹ ਵਾਸਤੇ ਹੈ। ਤੇ ਦਰੋਗਾ ਸੜ ਵੜ ਕੇ ਕੋਲੇ ਹੋ ਗਿਆ, ਉਹ ਕਹਿੰਦਾ ਵੀ ਸਾਡੇ ਬਾਦਸ਼ਾਹ ਨੂੰ ਝੂਠਾ ਬਾਦਸ਼ਾਹ ਮੰਨਦਾ, ਤੋਂ ਸਾਨੂੰ ਕਹਿੰਦਾ ਤੁਹਾਡਾ ਬਾਦਸ਼ਾਹ ਝੂਠਾ, ਇਹਦਾ ਮਤਲਬ ਤੇਰਾ ਸੱਚੇ ਪਾਤਸ਼ਾਹ ਸੱਚਾ। ਤੇ ਕਰੋੜੀ ਮੱਲ ਤੇ ਸੰਗਤ ਨੇ ਕਿਹਾ ਦਰੋਗਾ ਜੀ, ਅਸੀਂ ਕਿਸੇ ਨੂੰ ਵੀ ਮਾੜਾ ਨਹੀਂ ਕਹਿੰਦੇ, ਅਸੀਂ ਕਿਸੇ ਦੀ ਨਰਾਦਰੀ ਨਹੀਂ ਕਰਦੇ, ਪਰ ਅਸੀਂ ਆਪਦ ਭਾਵਨਾ ਸਤਿਕਾਰ ਪਿਆਰ ਦੇ ਨਾਲ ਆਪਣੇ ਪਾਤਸ਼ਾਹ ਨੂੰ ਸੱਚੇ ਪਾਤਸ਼ਾਹ ਕਹਿੰਦੇ ਵੀ ਹੈ ਵੀ ਉਹ ਸੱਚਾ ਹੈ, ਵੀ ਉਹ ਅਕਾਲ ਪੁਰਖ ਹੈ। ਤੇ ਦੁਨੀਆਂ ਦੇ ਬਾਦਸ਼ਾਹ ਝੂਠੇ ਹੋ ਸਕਦੇ ਹੈ, ਨਿਰੰਕਾਰ ਸੱਚਾ ਪਾਤਸ਼ਾਹ ਏ। ਤੇ ਇਹਨਾਂ ਨੇ ਫਿਰ ਜਦੋਂ

ਬਾਹਰੋਂ ਬਾਹਰੋਂ ਖੁਸ਼ ਲੱਗਦਾ, ਬਾਹਰੋਂ ਬਾਹਰੋਂ ਗੱਲ ਕੋਈ ਹੋਰ ਕਰਦਾ ਤੇ ਅੰਦਰੇ ਦੇ ਕੁਝ ਹੋਰ ਚੱਲਦਾ। ਇਹ ਖੁਸ਼ੀ ਤੇ ਗਮੀ ਸਾਡੇ ਚਿਹਰੇ ਦਾ ਹੀ ਪ੍ਰਤੀਕ ਆ, ਚਿਹਰੇ ਤੋਂ ਬਿਨਾਂ ਬੋਲਿਆਂ ਬਿਨਾਂ ਦੱਸਿਆਂ ਪਤਾ ਲੱਗ ਜਾਂਦਾ। ਆਓ ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਚ ਟੇਕਿਆ ਮੱਥਾ ਸੰਗਤ ਨੇ ਤੇ ਮਹਾਰਾਜ ਕਹਿੰਦੇ ਭਾਈ ਕੀ ਗੱਲ ਅਰਦਾਸ ਹੋ, ਤੁਹਾਡੇ ਚਿਹਰੇ ਦੀਆਂ ਰੌਣਕਾਂ ਨੀ, ਤੁਹਾਡੀ ਅਰਦਾਸੀ ਦੱਸਦੀ ਹੈ ਵੀ ਤੁਹਾਡੇ ਨਾਲ ਕੋਈ ਰਸਤੇ ਦੇ ਵਿੱਚ ਮਾੜੀ ਹੋਈ ਕੋਈ ਭਾਣਾ ਵਾਪਰਿਆ। ਤੇ ਹੱਥ ਜੁੜ ਕੇ ਕਰੋੜੀ ਮੱਲਦੇ ਕਹਿੰਦਾ ਸੱਚੇ ਪਾਤਸ਼ਾਹ ਜੀਓ, ਮੇਰੇ ਦਾਤਾ ਜੀਓ, ਤੁਸੀਂ ਦਿਲ ਦੀਆਂ ਬੁੱਝਣ ਵਾਲੇ ਹੋ, ਤੁਸੀਂ ਜਾਣੀ ਜਾਣੋ, ਤੁਹਾਨੂੰ ਸਭ ਪਤਾ, ਪਰ ਫਿਰ ਵੀ ਜੇ ਤੁਸੀਂ ਪੁੱਛਦੇ ਹੋ ਤੇ ਸੱਚੇ ਪਾਤਸ਼ਾਹ ਜੀ ਤੁਹਾਡੇ ਚਰਨਾਂ ਕਮਲਾਂ ਵਿੱਚ ਰਜੋਈ ਕਰਦੇ ਹਾਂ। ਸੇਠ ਕਰੋੜੀ ਮੱਲ ਨੇ ਆ ਅਰਜਕ ਜਾਰੀ, ਅਸੀਂ ਖਾਲੀ ਆ ਗਏ ਪਾਤਸ਼ਾਹ, ਅਸੀਂ ਕਿਸਮਤ ਮਾੜੀ, ਇਹਦੇ ਪਾਤਸ਼ਾਹ ਸਾਡੀ ਕਿਸਮਤ ਮਾੜੀ ਹੈ, ਅਸੀਂ ਖਾਲੀ ਹੱਥ ਆ ਗਏ ਤੁਹਾਡੇ ਚਰਨਾਂ ਕਮਲਾਂ ਵਿੱਚ। ਸੇਠ ਕਰੋੜੀ ਮਾਲੜੇ ਆ ਅਰਜਕ ਜਾਰੀ, ਅਸੀਂ ਖਾਲੀ ਆ ਗਏ ਪਾਤਸ਼ਾਹ, ਸੀ ਕਿਸਮਤ ਮਾੜੀ, ਸਾਤੋ ਘੋੜੇ ਖੋਲੇ ਸਤਿਗੁਰੂ ਜੋ ਪੌਣਾ ਹਾਰੀ। ਕਹਿੰਦੇ ਪਾਤਸ਼ਾਹ ਜੀ ਉਹ ਬੜੇ ਵਧੀਆ ਨਸਲ ਦੇ ਘੋੜੇ ਪੌਣਾ ਹਾਰੀ ਲੈ ਕੇ ਆਂਦੇ ਤੁਹਾਡੀ ਭੇਟਾ ਕਰਨ ਵਾਸਤੇ, ਪਰ ਸ਼ਾਹ ਜਹਾਨ ਦੇ ਬੰਦਿਆਂ ਗੱਲ ਕੀਤੀ ਮਾੜੀ। ਸੱਚੇ ਪਾਤਸ਼ਾਹ ਜੀ ਉਹ ਸ਼ਾਹ ਜਹਾਨ ਦੇ ਦਰੋਗੇ ਨੇ, ਉਹਦੇ ਸਿਪਾਹੀਆਂ ਨੇ, ਉਹਦੇ ਬੰਦਿਆਂ ਨੇ ਸਾਤੋ ਘੋੜੇ ਖੋਲੇ ਤੇ ਸਾਨੂੰ ਮੰਦੇ ਬੋਲ ਕਬੋਲ ਵੀ ਬੋਲੇ, ਸਰਕਾਰ ਦੇ ਰੋਹਬ ਵੀ ਝਾੜੇ ਆਪਦੀ ਪਾਵਰ ਦੇ, ਤੇਰੇ ਚਰਨਾਂ ਵਿੱਚ ਪ੍ਰਤਪਾਲ ਨੇ ਗੱਲ ਦੱਸਤੀ ਸਾਰੀ। ਪਾਤਸ਼ਾਹ ਤੇਰੇ ਚਰਨਾਂ ਚ ਅਰਜ ਗੁਜ਼ਾਰਦੇ ਆ, ਜਿਵੇਂ ਸੇਠ ਕਰੋੜੀ ਮੱਲ ਅਤੇ ਸੰਗਤਾਂ ਰਸਤੇ ਵਿੱਚ ਬੀਤਿਆ ਹੋਇਆ ਸਮਾਂ ਤੇ ਸ਼ਾਹ ਜਹਾਨ ਦੇ ਬੰਦਿਆਂ ਦੀ ਮਾੜੀ ਹਰਕਤ ਦੱਸ ਰਹੇ, ਉਹਨਾਂ ਬੋਲਾਂ ਨੂੰ ਮੇਰੇ ਸਾਥੀ ਭਾਈ ਜਗਤਾਰ ਸਿੰਘ ਮੰਗੇਆਲ, ਭਾਈ ਜਗਸੀਰ ਸਿੰਘ ਬੰਸੀਪੁਰਾ, ਸਰਗੀ ਮਾਸਟਰ ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਤਪਾਲ ਸਿੰਘ ਪਾਰਸ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੋਏ।

0: ਘੋੜੇ ਜਿਸ ਦਿਨ ਪੈਦਾ ਹੋਏ ਭੇਟਾ ਕਰੂ ਗੁਰਾਂ ਦੀ ਦੋਏ,
1: ਘੋੜੇ ਜਿਸ ਦਿਨ ਪੈਦਾ ਹੋਏ ਭੇਟਾ ਕਰੂ ਗੁਰਾਂ ਦੀ ਦੋਏ,
0: ਮਨ ਵਿੱਚ ਸੀ ਅਰਮਾਨ ਸਮੋਏ, ਮਨ ਵਿੱਚ ਸੀ ਅਰਮਾਨ ਸਮੋਏ, ਬਚਨ ਰਾਸ ਨਾ ਆਇਆ ਜੀ
1: ਖੋਲੇ ਸਾ ਜਹਾਂ।

0: ਨਾਲ ਬਸ਼ੇਰੇ ਅਰਪਣ ਕਰਨੀ ਵਾਸਤੇ ਤੇਰੇ
1: ਰਹਿ ਗਏ ਚਾਮਨ ਦੇ ਵਿੱਚ ਮੇਰੇ ਰਹਿ ਗਏ ਚਾਮਨ ਦੇ ਵਿੱਚ ਮੇਰੇ ਵੇਲਾ ਗਿਆ ਗਵਾਇਆ ਜੀ
0: ਖੋਲੇ ਸਾਜਾਂ।

ਦਰ ਤੇਰੇ ਤੇ ਆ ਕੇ ਦਾਤਾ ਮਿਲ ਜਾਂਦੀ ਹੈ ਢੋਈ, ਤੂੰ ਸਭਨਾ ਦਾ ਹੈ ਪ੍ਰਤਪਾਲਕ ਕਰਨ ਕਰਾਵਣ ਸੋਈ। ਡੁੱਬਦੇ ਪੱਥਰ ਤਰ ਜਾਂਦੇ ਜਦ ਰਹਿਮਤ ਤੇਰੀ ਹੋਈ, ਤੇਰੇ ਬਾਝੋਂ ਪ੍ਰਤਪਾਲ ਦੀ ਜ਼ਿੰਦਗੀ ਹੈ ਅੱਧ ਮੋਈ। ਮੇਰੇ ਸਤਿਗੁਰਾਂ ਦੇ ਚਰਨਾਂ ਕਮਲਾਂ ਵਿੱਚ ਕਰੋੜੀ ਮਾਲਣੇ ਹੰਝੂ ਘੇਰ ਕੇ ਧਾਹਾਂ ਮਾਰ ਕੇ ਅਰਜ਼ਾਂ ਗੁਜ਼ਾਰੀਆਂ ਬੇਨਤੀਆਂ ਕੀਤੀਆਂ। ਕਹਿੰਦੇ ਪਾਤਸ਼ਾਹ ਬੜੇ ਪ੍ਰੇਮ ਨਾਲ ਬੜੀ ਸ਼ਰਧਾ ਨਾਲ ਮੈਂ ਇਹਨਾਂ ਬਛੇਰਿਆਂ ਦੀ ਸੇਵਾ ਕੀਤੀ ਹੈ, ਮੈਂ ਇਹਨਾਂ ਦੀ ਘੋੜਿਆਂ ਦੀ ਬੜੀ ਸੇਵਾ ਮਨ ਲਾ ਕੇ ਕੀਤੀ, ਆਪਦੇ ਪੁੱਤਰਾਂ ਵਾਂਗੂ ਪਾਲੇ ਨੇ ਮੈਂ ਇਹ, ਤੇ ਪਾਤਸ਼ਾਹ ਤੁਹਾਡੀ ਭੇਟ ਕਰਨੇ ਸੀ, ਬੜੀਆਂ ਰੀਝਾਂ ਲਾਈਆਂ ਜਣਾਂ ਦੀਆਂ। ਇੱਕ ਤਾਂ ਹੁੰਦੀ ਨਾ ਵੀ ਬੰਦਾ ਆਪਦੇ ਲਈ ਕੋਈ ਚੀਜ਼ ਲਵੇ ਤਾਂ ਵੀ ਰੀਝ ਨਾ ਹੀ ਲੈਂਦਾ, ਤੇ ਜਿਹੜਾ ਗੁਰੂ ਦੀ ਭੇਟਾ ਕੁਝ ਕਰਨਾ ਹੋਵੇ ਉਹਦੇ ਤੇ ਤਾਂ ਫਿਰ ਆਪਾਂ ਸਭ ਤੋਂ ਵੱਧ ਰੀਝ ਲਾਉਣੇ ਆ। ਕਿਤੇ ਆਪਦੇ ਕੱਪੜੇ ਬਣਾਉਣ ਜਾਈਏ ਨਾ ਤੇ ਰੁਮਾਲਾ ਸਾਹਿਬ ਲੈਣਾ ਹੋਵੇ ਤੇ ਆਪਾਂ ਕੱਪੜਿਆਂ ਤੋਂ ਪਹਿਲਾਂ ਕਹਾਂਗੇ ਵੀ ਪਹਿਲਾਂ ਗੁਰੂ ਸਾਹਿਬ ਦਾ ਰੁਮਾਲਾ ਸਾਹਿਬ ਸਾਨੂੰ ਦੇ ਦਿਓ, ਕਿਉਂਕਿ ਗੁਰੂ ਨਾਲ ਸਾਡੀ ਸ਼ਰਧਾ ਜੁੜੀ ਆ, ਪ੍ਰੇਮ ਜੁੜਿਆ, ਮੁਹੱਬਤ ਜੁੜੀ ਆ, ਅੰਦਰੋਂ ਤਾਰਾਂ ਜੁੜੀਆਂ ਹੋਈਆਂ। ਇਕੱਲੇ ਉੱਤੋਂ ਉੱਤੋਂ ਨਹੀਂ, ਉੱਤੋਂ ਉੱਤੋਂ ਵਾਲਿਆਂ ਦਾ ਰੱਬ ਨੀਗਾ। ਇਹ ਨੋਟ ਕਰਿਓ ਗੱਲ ਨੂੰ ਵੀ ਅਸੀਂ ਗੁਰੂ ਵਾਲੇ ਹਾਂ ਤੇ ਵਿੱਚੋਂ ਗੁਰੂ ਵਾਲੇ ਬਣਨਾ। ਇਹ ਨਹੀਂ ਵੀ ਅੱਜ ਇੱਥੇ ਮੱਥਾ ਟੇਕ ਕੇ ਤੇ ਕੱਲ ਨੂੰ ਕਬਰ ਤੇ ਪਰਸੋਂ ਨੂੰ ਪੰਡਿਤ ਕੋਲੇ ਬੈਠੇ ਹੋਈਏ ਤੇ ਛੇਵੇਂ ਨੂੰ ਜਾ ਕੇ ਕਿਸੇ ਸਿਆਣੇ ਦੇ ਮੂਹਰੇ ਜਾਂ ਧਾਗੇ ਬੰਨੀ ਫਿਰੀਏ ਜਾਂ ਚੁਰਸਤਿਆਂ ਵਿੱਚ ਨਾਰੀਅਲ ਰੱਖਦੇ ਫਿਰੀਏ ਜਾਂ ਨਹਿਰਾਂ 'ਚ ਤਾਰਦੇ ਫਿਰੀਏ ਖੋਪੇ। ਇਹ ਨਹੀਂ, ਕਿਉਂਕਿ ਜਦੋਂ ਇਹਦੇ ਦਰ ਤੇ ਆ ਗਏ ਤੇ ਫਿਰ ਸਾਨੂੰ ਆ ਦੁੱਕੀ ਤਿੱਕੀ ਦੇ ਕੰਮ ਨਹੀਂ ਕਰਨੇ ਪੈਣੇ। ਜਦੋਂ ਇਹਦੇ ਨਾਲ ਜੁੜ ਗਏ ਨਾ ਰੱਬ ਨਾਲ, ਫਿਰ ਆ ਜਿਹੜੇ ਆਪਾਸ਼ ਪਾ ਨਾ ਜਿਹੜੇ, ਇਹ ਨਹੀਂ ਤੁਹਾਨੂੰ ਕਰਨੇ ਪੈਣਗੇ। ਆਪ ਜਿਹੜੇ ਜੋਤਸ਼ੀ ਬੰਦੇ ਨਾ ਆਪ, ਕਿਉਂਕਿ ਜੋਤਿਸ਼ ਵੀ ਇੱਕ ਵਿਦਿਆ ਤੇ ਉਹ ਆਪ ਖੁਦ ਕਹਿੰਦੇ ਆ, ਵੱਡੇ ਵੱਡੇ ਤਾਂਤਰਿਕ ਬੰਦੇ ਜੋਤਿਸ਼ੀ ਬੰਦੇ ਨੇ ਜਿਹੜੇ, ਉਹ ਕਹਿੰਦੇ ਵੀ ਜਿਹੜਾ ਗੁਰਬਾਣੀ ਨਾਲ ਜੁੜਿਆ, ਜਿਹਦੇ ਸਿਰ ਤੇ ਦਸਤਾਰ ਹੈ, ਜਿਹਦੇ ਕੋਲੇ ਨਿਤਨੇਮ ਆ, ਜਿਹੜਾ ਗੁਰੂ ਦੇ ਦਰਸ਼ਨ ਦਾਰੇ ਕਰਦਾ, ਜਿਹੜਾ ਪੁੰਨ ਦਾਨ ਕਰਦਾ ਸੰਬੰਧ ਵਿੱਚੋਂ, ਜਿਹੜਾ ਗੁਰੂ ਘਰੇ ਸੇਵਾ ਕਰਦਾ, ਉਹ ਕਹਿੰਦੇ ਉਹਦਾ ਨੀ ਕੋਈ ਰਾਹੂ ਕਿਤੋਂ ਵਿਗਾੜ ਸਕਦੇ, ਉਹਦਾ ਕੋਈ ਛਣੀ ਛੁਣੀ ਨੀ ਭਾਰੂ ਹੁੰਦਾ। ਉਹਨਾਂ ਦੇ ਹੀ ਹੁੰਦੇ ਆ ਜਿਹੜੇ ਇੱਥੋਂ ਦੂਰ ਨੇ। ਨਾਲੇ ਆਪਣਾ ਇਹ ਵਿਸ਼ਾ ਨੀ, ਸਾਡਾ ਤਾਂ ਗੁਰਮਤ ਦਾ ਵਿਸ਼ਾ ਹੈ, ਅਸੀਂ ਤਾਂ ਗੁਰੂ ਨਾਲ ਜੁੜੇ, ਗੁਰਬਾਣੀ ਨਾਲ ਜੁੜੇ ਹੋਏ ਹਾਂ। ਸਾਡੀ ਇੱਥੇ ਹੀ ਸ਼ਰਧਾ ਹੋਣੀ ਚਾਹੀਦੀ, ਹੋਰ ਨੀ ਕਿਤੇ। ਤੇ ਜਿਨ੍ਹਾਂ ਨੇ ਭਰੋਸਾ ਰੱਖ ਲਿਆ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਉਹਨਾਂ ਨੂੰ ਹੋਰ ਕੋਈ ਘਾਟ ਵੀ ਨਹੀਂ ਆਈ ਜਿਨ੍ਹਾਂ ਨੇ ਭਰੋਸੇ ਰੱਖੇ ਗੁਰੂ ਤੇ। ਤੇ ਮੇਰੇ ਅਰਗਾ ਫਿਰ ਨਹੀਂ ਵਿੱਚ ਵਿਚਾਲੇ ਦਾ ਰਹਿ ਜਾਂਦਾ, ਕਹਿੰਦੇ ਬਾਹਲੇ ਘਰਾਂ ਦਾ ਪ੍ਰਾਹੁਣਾ ਭੁੱਖਾ ਹੀ ਰਹਿੰਦਾ ਹੁੰਦਾ, ਕਿਉਂਕਿ ਇੱਕ ਨੇ ਕਹਿਣਾ ਦੂਜੇ ਨੇ ਸ਼ਿਕਾਤਾ ਹੋਣਾ ਪ੍ਰਸ਼ਾਦਾ, ਦੂਜੇ ਨੇ ਕਹਿਣਾ ਤੀਜੇ ਨੇ ਸ਼ਿਕਾਤਾ ਹੋਣਾ, ਤੇ ਰਹਿ ਫਿਰ ਭੁੱਖਾ ਹੀ ਜਾਂਦਾ। ਸਾਡੇ ਬਜ਼ੁਰਗਾਂ ਦੀ ਕਹਾਵਤ ਆ, ਇੱਕ ਦੇ ਬਣ ਕੇ ਚੱਲਣਾ ਪੈਣਾ। ਬਜ਼ੁਰਗਾਂ ਦੀ ਕਹਾਵਤ ਤਾਂ ਹੈ, ਸਾਡੇ ਤਾਂ ਗੁਰੂ ਨੇ ਹੁਕਮ ਕੀਤਾ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ। ਏਕ ਪਿਤਾ ਏਕ ਸਕੇ ਹਮ ਮੁਬਾਰਕ ਤੂੰ ਮੇਰਾ ਗੁਰਹਾਈ, ਸੁਣ ਮੀਤਾ ਜੀ ਉਹ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ। ਸੁਣ ਮੀਤਾ ਧੂਰੀ ਕੋ ਬਲ ਜਾਈਏ ਮਨ ਤੇਰਾ ਭਾਈ ਰਹਾਓ, ਪਾਪ ਮਲੋਵਾਂ ਮਲ ਮਲ ਧੋਵਾਂ ਇਹ ਮਨ ਤੈ ਕੂ ਦੇਸਾ, ਸੁਣ ਮੀਤਾ ਹੋ ਤੇਰੀ ਸ਼ਰਨਾਈ ਆਇਆ, ਪ੍ਰਭ ਮਿਲਿਓ ਦੇ ਉਪਦੇਸ਼ਾ। ਮਾਲ ਨਾ ਕੀਜੈ ਸ਼ਰਨ ਪ੍ਰੀਜੈ ਕਰੇ ਸੋ ਭਲਾ ਮਨਾਈਏ, ਰੱਬ ਕਹਿੰਦਾ ਵੀ ਫਿਰ ਮਾਣ ਨਾ ਕਰੀ। ਜੇ ਰੱਬ ਦਾ ਬਣ ਗਿਆ ਨਾ ਕੇ ਸਮਰਪਿਤ ਹੋ ਗਿਆ ਗੁਰੂ ਨੂੰ, ਫਿਰ ਸਾਰੀਆਂ ਚੀਜ਼ਾਂ ਦਾ ਮਾਣ ਛੱਡ ਦੇ। ਤੇ ਜੇ ਕੁਛ ਮਾਣ ਕਿਸੇ ਗੱਲ ਦਾ ਕਰਨਾ, ਇਹ ਮਾਣ ਕਰੀ ਵੀ ਮੈਂ ਗੁਰੂ ਦਾ ਸਿੱਖ ਹਾਂ, ਇਹ ਮਾਣ ਕਰੀ ਵੀ ਮੇਰਾ ਸੀਸ ਕਿਤੇ ਹੋਰ ਨਹੀਂ ਝੁਕਣਾ, ਨਾ ਹੀ ਝੁਕ ਸਕਦਾ, ਇਹ ਮਾਣ ਕਰੀ ਵੀ ਗੁਰੂ ਨੇ ਮੈਨੂੰ ਦਾਤਾਂ ਦਿੱਤੀਆਂ, ਨਿਮਰਤਾ ਹੋਣ ਦਾ ਮਾਣ ਕਰੀ ਵੀ ਮੇਰੇ ਚ ਨਿਮਰਤਾ ਮਹਾਰਾਜ ਨੇ ਬਖਸ਼ਿਸ਼ ਕੀਤੀ। ਗੁਰਮੁਖ ਹਿਰਦੇ ਗਰੀਬੀ ਆਵੇ, ਗਰੀਬੀ ਇਹ ਨਹੀਂ ਮਹਾਰਾਜ ਕਹਿੰਦੇ ਵੀ ਤੁਹਾਡੇ ਕੱਪੜੇ ਪਟੇ ਹੋਣ ਜਾਂ ਘਰੇ ਪਰਿਵਾਰ ਹੀ ਭੁੱਖਾ ਹੋਵੇ। ਮਹਾਰਾਜ ਕਹਿੰਦੇ ਰਾਜੇ ਮਹਾਰਾਜੇ ਹਮ ਸੁਖੀ ਵਸੈ, ਮੋਹਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ। ਗਰੀਬੀ ਇਹ ਵੀ ਤੂੰ ਮਨ ਦਾ ਨਾ ਹੰਕਾਰੀ ਬਣੇ, ਮਨ ਦਾ ਨਾ ਉੱਚਾ ਹੋ ਜਾਵੇ। ਮੇਰੇ ਪਾਤਸ਼ਾਹ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਦਰ ਤੇ ਸੇਠ ਕਰੋੜੀ ਮੱਲ, ਮੈਂ ਬਹੁਤ ਮੇਰੀ ਬੇਨਤੀ ਕਰਦਾ ਹੁੰਦਾ ਕਿ ਗੁਰੂ ਦੇ ਜਿੰਨੇ ਵੀ ਸੇਵਕ ਹੋਏ ਨਾ, ਸਿੱਖ ਹੋਏ, ਗਰੀਬ ਤੋਂ ਗਰੀਬ ਹੋਇਆ ਤੇ ਅਮੀਰ ਤੋਂ ਅਮੀਰ ਹੋਇਆ। ਇੱਥੇ ਗਰੀਬੀ ਅਮੀਰੀ ਦਾ ਪਾੜਾ ਨਹੀਂ ਸਾਡੇ ਕੋਲੇ, ਕਿਉਂਕਿ ਜਿਹਦੇ ਕੋਲੇ ਮਹਾਰਾਜ ਨੇ ਜਿਹਦੇ ਤੇ ਬਖਸ਼ਿਸ਼ ਬਾਹਲੀ ਕੀਤੀ ਹੈ
ਉਹ ਵੱਧ ਭੇਟਾ ਲੈ ਆਉਂਦਾ, ਵੱਧ ਦਾਨ ਪੁੰਨ ਕਰ ਲੈਂਦਾ, ਤੇ ਜਿਹਦੇ ਕੋਲੇ ਥੋੜੀ ਆ, ਭਾਈ ਗਰੀਬੂ ਵਰਗੀਆਂ ਦੀਆਂ ਕੌਡੀਆਂ ਵੀ ਪ੍ਰਵਾਨ ਕੀਤੀਆਂ ਮਹਾਰਾਜ ਨੇ, ਭਾਈ ਗਰੀਬੂ ਵਰਗਿਆਂ ਦੀਆਂ। ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਵੀ ਪ੍ਰਵਾਨ ਕੀਤੀ, 25 ਦਿਨ ਟੁੱਟੀ ਮੰਜੀ ਤੇ ਬਹਿ ਕੇ ਛਕਦੇ ਰਹੇ। ਧੰਨ ਗੁਰੂ ਨਾਨਕ ਸਾਹਿਬ ਨੇ ਰਾਏ ਬਲਾਰ ਦਾ ਟੇਕਿਆ ਹੋਇਆ 750 ਬਿੱਘਾ ਵੀ ਪ੍ਰਵਾਨ ਕੀਤਾ, ਮਹਿਲਾਂ ਚ ਵੀ ਗਏ। ਮੇਰੇ ਪਾਤਸ਼ਾਹ ਕਹਿੰਦੇ ਮੋਹਣ ਤੇਰੇ ਉੱਚੇ ਮੰਦਰ ਚਵਾਰਿਆਂ ਦੀ ਵੀ ਸਬਤ ਕੀਤੀ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਹਣ ਚਵਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਬਿੰਦਾ ਸਹੀ ਨਗਰ ਅਜਾੜੀ ਜੀ, ਜਿੱਥੇ ਅੰਮ੍ਰਿਤ ਨਾਮ ਦੀ ਨਾ ਹੋਏ ਵਰਖਾ, ਸੁੱਕੇ ਸੜੇ ਜੰਗਲ ਬੀਆ ਬਾਣ ਰਹਿੰਦੇ, ਪਾਣੀ ਮੁੱਕ ਜੇ ਜਿਹੜੇ ਤਲਾਬ ਵਿੱਚੋਂ ਉਹਨਾਂ ਮੱਛੀਆਂ ਵਿੱਚ ਨਾ ਪ੍ਰਾਣ ਰਹਿੰਦੇ, ਜਿੱਥੇ ਰੁੱਤ ਬਸੰਤ ਨਾ ਪਾਏ ਫੇਰਾ, ਨਾ ਹੀ ਗੁੱਲ ਨਾ ਗੁੱਲ ਸਤਾਨ ਰਹਿੰਦੇ, ਜਿਹੜੇ ਨਾਮ ਨੀ ਜਪਦੇ ਖਾਲਸਾ ਜੀ ਉਹ ਤਾਂ ਜੀਵਦੇ ਹੋਇਆ ਸਮਾਨ ਰਹਿੰਦੇ। ਦੋ ਘਰ ਕਹੇ ਆ ਮਹਾਰਾਜ ਨੇ, ਇੱਕ ਤਾਂ ਦੁਨਿਆਵੀ ਘਰ ਜਿਹਦੇ ਚ ਅਸੀਂ ਰਹਿੰਦੇ ਰਹਿਣ ਬਸੇਰਾ ਸਾਡਾ, ਇੱਕ ਆ ਸਰੀਰ ਰੂਪੀ ਵੀ ਘਰ ਆ ਸਾਡਾ, ਇਹਨੂੰ ਘਰ ਵੀ ਲਿਖਿਆ, ਇਹਨੂੰ ਪਿੰਡ ਵੀ ਲਿਖਿਆ, ਇਹਨੂੰ ਗ੍ਰਾਮ ਵੀ ਲਿਖਿਆ, ਇਹਨੂੰ ਸ਼ਹਿਰ ਵੀ ਲਿਖਿਆ ਮਹਾਰਾਜ ਨੇ, ਇਹਨੂੰ ਖੇਤ ਵੀ ਲਿਖਿਆ। ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਆ ਆਏ। ਮਹਾਰਾਜ ਕਹਿੰਦੇ ਜਿਉ ਪਾਏ ਪਿੰਡ ਜਨ ਸਾਜਿਆ ਦਿੱਤਾ ਪਹਿਨਣ ਖਾਣ। ਮਹਾਰਾਜ ਕਹਿੰਦੇ ਦੁਨਿਆਵੀ ਘਰ ਚ ਜੇ ਤੇਰੇ ਬਾਣੀ ਦਾ ਪ੍ਰਭਾਵ ਨੀ, ਤੇ ਆ ਸਰੀਰ ਰੂਪੀ ਘਰ ਦੇ ਵਿੱਚ ਜੇ ਤੇਰੇ ਨਾਮ ਹੈ ਨੀ, ਨਿਤਨੇਮ ਨੀ ਕੋਲੇ, ਤੇ ਫਿਰ ਇਹ ਕਹਿੰਦੇ ਬੀਆਬਾਨ ਹੈ, ਜੰਗਲ ਆ, ਇਹ ਸਮਝ ਸਿਵੇ ਆ, ਫਿਰ ਇਹ ਰਾਖ ਆ, ਇਹ ਮਿੱਟੀ ਆ, ਸਰੀਰ ਜਿਉਂਦੇ ਉਹ ਆ ਜਿਨ੍ਹਾਂ ਦੇ ਪੱਲੇ ਨਾਮ ਆ, ਜਿਉਂਦੇ ਉਹ ਆ ਜਿਨ੍ਹਾਂ ਦੇ ਪੱਲੇ ਗੁਰੂ ਦੀ ਮੁਹੱਬਤ ਹੈ, ਉਹ ਜਿਉਂਦੇ ਆ। ਬਿਨ ਨਾਵੈ ਧਰੈਗ ਜੇ ਵਾਸ, ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਤਾਂ ਜਿਉਣਾ ਹੀ ਧਰੈਗਾ। ਜਿਉਂ ਕੁੱਕਰ ਜੂਠਣ ਮੈਂ ਪਾਏ, ਮਹਾਰਾਜ ਕਹਿੰਦੇ ਨਾਮ ਬਿਨਾਂ ਜੋ ਪਹਿਰੇ ਖਾਏ, ਜਿਉਂ ਕੁੱਕਰ ਜੂਠਣ ਮੈਂ ਪਾਏ, ਕਹਿੰਦੇ ਨਾਮ ਤੋਂ ਜਿਵੇਂ ਆਪਾਂ ਕਹਿ ਦੇਣਾ ਗਾਰਬੇਜ ਕਰ ਦੋ ਚੀਜ਼ਾਂ, ਖਾਣਾ ਗਾਰਬੇਜ ਕਰ ਦੋ, ਜੂਠ ਅਤੇ ਜੂਠ ਚ ਉੱਥੋਂ ਨੀ ਚੁੱਕ ਕੇ ਕਿਸੇ ਨੇ ਖਾਣਾ ਹੁੰਦਾ। ਕਹਿੰਦੇ ਜੇ ਰੱਬ ਤੋਂ ਬਿਨਾਂ ਪਹਿਣ ਦਾ, ਪਚਰਨ ਦਾ, ਖਾਣਾ ਪੀਣਾ, ਪਾਣੀ ਦੀ ਬੂੰਦ ਵੀ ਪੀਣਾ ਉਹਦਾ ਸ਼ੁਕਰਾਨਾ ਨੀ ਕਰਦਾ, ਇਉਂ ਆ ਵੀ ਜਿਵੇਂ ਜੂਠੇ ਕੁੱਕਰ ਚ ਸਿੱਟੀ ਜਾਂਦਾ ਸਾਰਾ ਕੁਛ, ਗਾਰਬੇਜ ਕਰੀ ਜਾਂਦਾ। ਇਸ ਕਰਕੇ ਰੱਬ ਆਣਾ ਜਿਹੜਾ ਪਰਮਾਤਮਾ, ਉਹ ਮੁਹੱਬਤਾਂ ਬਖਸ਼ਦਾ, ਉਹ ਪ੍ਰੇਮ ਬਖਸ਼ਦਾ, ਉਹ ਸੋਝੀ ਬਖਸ਼ਦਾ, ਤੇ ਸੇਠ ਕਰੋੜੀ ਮਾਲਾ ਜਿਹੜਾ ਬੜਾ ਪਿਆਰ ਵਾਲੀ ਰੂਹ ਆ, ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਸੀ ਝੁਕਾਉਣ ਵਾਲੇ ਨੇ, ਗੁਰੂ ਨੂੰ ਸਮਰਪਿਤ ਹੈ, ਜ਼ਿੰਦਗੀ ਗੁਰੂ ਦੇ ਲੇਖੇ ਲਾਉਣ ਵਾਲੇ ਆ। ਜਦੋਂ ਸੇਠ ਕਰੋੜੀ ਮੱਲ ਨੇ ਕਿਹਾ ਮਹਾਰਾਜ ਸਾਡੇ ਮਨ ਦੀਆਂ ਆਸਾਂ ਨੀ ਪੂਰੀਆਂ ਹੋਈਆਂ, ਅਧੂਰੀਆਂ ਰਹਿ ਗਈਆਂ। ਮਹਾਰਾਜ ਕਹਿੰਦੇ ਕਰੋੜੀ ਮੱਲ ਜੀ ਫਿਕਰ ਨਾ ਕਰੋ, ਤੁਸੀਂ ਜਿਹੜੀ ਭੇਟਾ ਸਾਡੇ ਵਾਸਤੇ ਲੈ ਕੇ ਆਏ ਹੋ ਉਹ ਸਾਡੇ ਕੋਲੇ ਆਜੂਗੀ, ਬੇਫਿਕਰ ਰਹੋ। ਜੇ ਸਾਡੀ ਭੇਟਾ ਕਿਤੇ ਨੀ ਜਾਂਦੀ, ਤੁਸੀਂ ਨਾ ਫਿਕਰ ਕਰੋ। ਕਹਿੰਦੇ ਸਤਿਗੁਰੂ ਸੇਠ ਜੀ ਨਾ ਚਿੱਤ ਡਲਾਵੋ, ਕਹਿੰਦੇ ਸੇਠ ਜੀ ਚਿੱਤ ਨਾ ਹੌਲਾ ਕਰੋ ਤੁਸੀਂ। ਕਹਿੰਦੇ ਸਤਿਗੁਰੂ ਸੇਠ ਜੀ ਨਾ ਚਿੱਤ ਡਲਾਵੋ, ਪਹਿਲਾਂ ਅੰਨ ਪਾਣੀ ਛਕ ਲਓ, ਲੰਗਰ ਵਿੱਚ ਜਾਵੋ। ਗੁਰੂ ਘਰ ਦਾ ਅਸੂਰ ਆ ਸੰਗਤ ਤੇ ਪੰਗਤ। ਮਹਾਰਾਜ ਕਹਿੰਦੇ ਪਹਿਲਾਂ ਜਲ ਪਾਣੀ ਛਕ ਲਓ, ਲੰਗਰ ਵਿੱਚ ਜਾਓ, ਤੇ ਗੁਰੂ ਅਕਾਲ ਪੁਰਖ ਨਿਰੰਕਾਰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਧੰਨਵਾਦ ਕਰੋ, ਫਿਰ ਆਖਣ ਵਿਧੀ ਚੰਦਨੋ ਤੁਸੀਂ ਸੇਵ ਕਮਾਵੋ। ਫਿਰ ਵਿਧੀ ਚੰਦ ਦੀ ਡਿਊਟੀ ਲੱਗਦੀ ਆ, ਮਹਾਰਾਜ ਕਹਿੰਦੇ ਵਿਧੀ ਚੰਦਾ ਤੂੰ ਸੇਵ ਕਮਾਏ। ਫਿਰ ਆਖਣ ਵਿਧੀ ਚੰਦ ਨੂੰ ਤੁਸੀਂ ਸੇਵ ਕਮਾਵੋ, ਜਾਂ ਘੋੜੇ, ਜਾਂ ਘੋੜੇ ਛੇਤੀ ਕਿਲੇ ਵਿੱਚੋਂ ਤੁਸੀਂ ਕੱਢ ਲਿਆਵੋ, ਅਜੀਤਵਾਲ ਦੇ ਪਾਰਸਾ ਨਾ ਦੇਰ ਲਗਾਵੋ। ਮਹਾਰਾਜ ਸੱਚੇ ਪਾਤਸ਼ਾਹ, ਕਿਉਂਕਿ ਗੁਰੂ ਸਾਹਿਬ ਜਾਣਦੇ ਵੀ ਕਿਹਦੀ ਕਿੱਥੇ ਡਿਊਟੀ ਲਾਉਣੀ ਆ, ਮਹਾਰਾਜ ਜਾਣਦਾ। ਕਈ ਵਾਰੀ ਨਾ ਸਾਨੂੰ ਪਤਾ ਵੀ ਨਹੀਂ ਹੁੰਦਾ, ਮਹਾਰਾਜ ਆਪ ਹੀ ਸੇਵਾ ਲੈ ਲੈਂਦਾ। ਉਹ ਬੜੀਆਂ ਵੱਡੀਆਂ ਕੁਰਬਾਨੀਆਂ ਦੀ ਸੇਵਾ ਮਹਾਰਾਜ ਨੇ ਕੰਨੋਂ ਫੜ ਕੇ ਠਾ ਕੇ ਲੈ ਲਈ, ਜਿਨ੍ਹਾਂ ਨੇ ਸੇਵਾਵਾਂ ਕੀਤੀਆਂ ਨਾ ਉਹ ਪਤਾ। ਬਾਬਾ ਅਜੀਤ ਸਿੰਘ ਨੂੰ ਕਿਹਾ ਸੀ ਚਮਕੌਰ ਦੀ ਗੜੀ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਕਹਿੰਦੇ ਪੁੱਤਰਾ ਤੂੰ ਆਪ ਉੱਠ ਕੇ ਆਇਆ, ਜਾਣਾ ਤਾਂ ਜੰਗ ਚ ਸੀ, ਜੇ ਮੈਂ ਆਵਾਜ਼ ਮਾਰ ਕੇ ਭੇਜਦਾ ਗੱਲ ਹੋਰ ਬਣ ਜਾਣੀ ਸੀ। ਹੁਣ ਜਦੋਂ ਵੀ ਕੌਮ ਨੂੰ ਸੇਵਾ ਦੀ ਲੋੜ ਹੋਊ ਨਾ, ਪੰਥ ਨੂੰ ਕੁਰਬਾਨੀ ਦੀ ਲੋੜ ਹੋਊ, ਤੇ ਤੇਰੇ ਵਰਗੇ ਸੂਰਮੇ ਆਪਣੇ ਆਪ ਉੱਠ ਕੇ ਆ ਜਾ ਕਰਨਗੇ। ਇਹ ਪਤਾ ਨੀ ਕਿਹੜੀ ਸੇਵਾ ਲੈ ਲੈਣੀ, ਪਰ ਸੇਵਾ ਦਾ ਮਾਣ ਨਾ ਕਰੇ ਬੰਦਾ, ਇਹ ਕਵੇ ਮਹਾਰਾਜ ਅਸੀਂ ਕੌਣ ਆ, ਤੁਸੀਂ ਲੈਣ ਵਾਲੇ ਆ ਸੇਵਾਵਾਂ, ਕਿਉਂਕਿ ਸਾਡੇ ਵਿੱਚ ਇੰਨੀ ਹਿੰਮਤ ਹੀ ਨਹੀਂ ਵੀ ਅਸੀਂ ਕੁਝ ਕਹਿ ਲਈਏ, ਸੁਣ ਲਈਏ, ਬੋਲ ਲਈਏ, ਸੇਵਾ ਕਰ ਲਈਏ। ਸੱਚੇ ਪਾਤਸ਼ਾਹ
ਤੂੰ ਆਪਣੇ ਸੇਵਕਾਂ ਨੂੰ ਆਪ ਸੇਵਾ ਬਖਸ਼ਦਾ, ਸੇਵਕ ਕੋ ਸੇਵਾ ਬਣਿਆਈ, ਹੁਕਮ ਬੂਝ ਪਰਮ ਪਦ ਪਾਈ। ਸਾ ਸੇਵਾ ਕੀਤੀ ਸਫਲ ਹੈ ਜਾਂ ਸਤਿਗੁਰ ਕਾ ਮਨ ਮੰਡੇ, ਕਹਿੰਦੇ ਉਹ ਸੇਵਾ ਕੀਤੀ ਸਫਲ ਹੁੰਦੀ ਹੈ ਜਿਹੜਾ ਗੁਰੂ ਦਾ ਮਨ ਮੰਨ ਜਾਵੇ। ਮਹਾਰਾਜ ਕਹਿੰਦੇ ਤੁਹਾਡੀ ਸੇਵਾ ਸਫਲ ਹੀ ਹੈ ਕਰੋੜੀ ਮੱਲ ਜੀ, ਤੁਸੀਂ ਬੇਫਿਕਰ ਰਹੋ। ਤੇ ਸਤਿਗੁਰੂ ਕਹਿੰਦੇ ਭਾਈ ਕੋਈ ਸੂਰਮਾ ਕੋਈ ਯੋਧਾ ਉੱਠੇ ਜਿਹੜਾ ਕਹਿੰਦੇ ਵੀ ਘੋੜੇ ਕੱਢ ਲਿਆਵੇ ਕਿਲੇ ਦੇ ਵਿੱਚੋਂ। ਬਿਧੀ ਚੰਦ ਜੀ ਆਏ ਤੇ ਬਿਧੀ ਚੰਦ ਜੀ ਦਾ ਹੁਣ ਸਮਾਂ ਘੱਟ ਆ ਵੀ ਜਿਹੜਾ ਆਪਾਂ ਸਾਰਾ ਜੀਵਨ ਉਹਨਾਂ ਦੀ ਪਹਿਲੇ ਜੀਵਨ ਦੀ ਗੱਲ ਕਰੀਏ, ਕਿਉਂਕਿ ਜੀਵਨ ਗੁਰੂ ਦੀ ਗੋਦ ਚ ਆ ਕੇ ਹੀ ਬਦਲਦਾ ਬੰਦੇ ਦਾ। ਆਪਾਂ ਸਾਰੇ ਹੀ ਉਗਣ ਹਾਰੇ ਹਾਂ, ਕਹਿੰਦੇ ਕਿੰਨੇ ਕੁ ਉਗਣ ਆ ਬੰਦੇ ਦੇ ਵਿੱਚ, ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਉਗਣ ਹਮਾਰੇ। ਜਿੰਨਾ ਸਮੁੰਦਰਾਂ ਚ ਨੀਰ ਆ ਨਾ ਉਹਨੇ ਸਾਡੇ ਚ ਉਗਣ ਆ, ਬੇਸ਼ੱਕ ਅਸੀਂ ਆਪਦੇ ਦੇਖਦੇ ਨੀ, ਇਹ ਗੱਲ ਵੱਖਰੀ ਹੈ। ਕਬੀਰ ਨੂੰ ਕਿਸੇ ਨੇ ਪੁੱਛਿਆ ਕਹਿੰਦੇ ਬੁਰਾ ਬੰਦਾ ਮਿਲਿਆ ਕਿਤੇ ਜ਼ਿੰਦਗੀ ਚ, ਉਹ ਕਹਿੰਦਾ ਵੀ ਬੁਰਾ ਜੋ ਦੇਖਣ ਮੈਂ ਚੱਲਾ, ਬੁਰਾ ਨਾ ਮਿਲਿਆ ਕੋਈ, ਜਬ ਮਨ ਦੇਖਾ ਆਪਣਾ ਮੁਝ ਸੇ ਬੁਰਾ ਨਾ ਕੋਈ। ਕਹਿੰਦੇ ਮੈਂ ਇੱਕ ਵਾਰੀ ਸੋਚੀ ਸੀ ਗੱਲ ਵੀ ਬੁਰੇ ਬੰਦੇ ਨਾਲ ਹੀ ਮਿਲਾਪ ਹੋ ਜੇ, ਕਹਿੰਦੇ ਜਦੋਂ ਮੈਂ ਆਪਦੇ ਵੱਲ ਝਾਤੀ ਮਾਰੀ ਤੇ ਮੈਥੋਂ ਕੋਈ ਬੁਰਾ ਹੀ ਨਹੀਂ ਲੱਗਿਆ। ਪਰ ਕਾ ਬੁਰਾ ਨਾ ਰੱਖੋ ਚੀਤ, ਇਹ ਗੁਰੂ ਮਤ ਦੇਵੇ ਤਾਂ ਬੰਦਾ ਪਹਿਲੋਂ ਆਪਦੇ ਵੱਲ ਹਾਂ ਕਿਸੇ ਦਾ ਕੋਈ ਅਸੀਂ ਔਗਣ ਦੇਖ ਲਈਏ, ਦੇਖ ਕੇ ਅਣਡਠ ਕੀਤਾ, ਉਹਨੂੰ ਪਿਆਰ ਨਾਲ ਸਮਝਾ ਸਕਦੇ ਹਾਂ, ਉਹਦੇ ਗੁਰੂ ਬਣ ਕੇ ਨਹੀਂ, ਉਹਦੇ ਟੀਚਰ ਬਣ ਕੇ ਨਹੀਂ, ਉਹਨੂੰ ਛੋਟਾ ਭਰਾ ਵੱਡਾ ਭਰਾ ਆਪਣੇ ਜੋ ਵੀ ਰਸਤੇ ਨਾਤੇ ਦੇ ਨਾਂ ਤੇ ਆਪਾਂ ਸਮਝਾ ਸਕਦੇ ਵੀ ਆਹ ਆਏ ਨਹੀਂ ਆਏ ਆ। ਇਸ ਕਰਕੇ ਮਹਾਰਾਜ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਣਨਾ ਹਟਾਏ, ਜਿਹੜਾ ਭਲਾ ਹੀ ਉਹ ਬੁਰੇ ਦਾ ਕਰਨਾ ਪੈਂਦਾ, ਚੰਗਾ ਤਾਂ ਚੰਗਾ ਹੈ ਹੀ। ਬਾਬਾ ਬਿਧੀ ਚੰਦ ਜੀ ਸੰਗਤ ਮਾੜੀ ਹੋ ਗਈ ਸੀ ਤੇ ਇਹ ਚੋਰੀਆਂ ਕਰਨ ਵਿੱਚ ਲੱਗ ਗਿਆ ਸੀ ਤੇ ਬਾਬੇ ਅਦਲੀ ਜੀ ਨੇ, ਮੈਂ ਸ਼ਾਰਟਕੱਟ ਜੀ ਗੱਲ ਕਰ ਦਿੰਦਾ, ਮੱਝਾਂ ਚੋਰੀ ਕੀਤੀਆਂ ਤੇ ਪਿੰਡਦਿਆਂ ਨੇ ਪੈੜ ਕੱਢੀ, ਉਦੋਂ ਪੈੜ ਕੱਢ ਲੈਂਦੇ ਸੀ ਤੇ ਜਦੋਂ ਇਹਦਾ ਪਿੱਛਾ ਕੀਤਾ ਇਹਨੂੰ ਪਤਾ ਲੱਗ ਗਿਆ, ਚਲਾਕ ਸੀ ਬੜਾ ਬਾਬਾ ਬਿਧੀ ਚੰਦ, ਤੇ ਬਾਬਾ ਅਦਲੀ ਜੀ ਦੀ ਕੁਟੀਆ ਚ ਵੜ ਗਿਆ ਜਾ ਕੇ ਤੇ ਬਾਬਾ ਅਦਲੀ ਨੂੰ ਕਹਿੰਦਾ ਬਾਬਾ ਜੀ ਬਚਾ ਲਓ ਮੈਨੂੰ। ਮੈਂ ਉਹਨੇ ਦੱਸਤਾ ਸੱਚ ਦੱਸਤਾ, ਕਹਿੰਦਾ ਮੈਂ ਇਸ ਕਰਕੇ ਮੈਂ ਚੋਰੀ ਕਰਕੇ ਆਇਆ, ਪਿੰਡ ਵਾਲੇ ਮਗਰ ਲੱਗੇ ਆ ਤੇ ਮੇਰਾ ਛਿੱਤਰ ਪੋਲਾ ਬੜਾ ਹੋ ਜਾਣਾ, ਤੁਸੀਂ ਮਹਾਂਪੁਰਖ ਆ ਤੁਹਾਡੇ ਤੇ ਯਕੀਨ ਕਰ ਲੈਣਾ। ਬੰਦਾ ਹਰੇਕ ਬੰਦਾ ਬਾਣੀ ਤੇ ਯਕੀਨ ਕਰ ਲੈਂਦਾ, ਪਰ ਬਾਣੀ ਦੇ ਅੰਦਰ ਹੈ ਕਿ ਅੱਜ ਕੱਲ੍ਹ ਨਕਲੀ ਵਾਲੇ ਆ, ਪਹਿਲਾਂ ਅਸਲੀ ਸੀ, ਪਹਿਲਾਂ ਬਾਣਾ ਵੀ ਅਸਲੀ ਸੀ ਤੇ ਅੰਦਰ ਵੀ ਅਸਲੀ ਸੀ, ਅੱਜ ਨਕਲੀ ਵਾਲੇ ਪੈਦਾ ਹੋ ਗਏ, ਗੁਰੂ ਕਿਰਪਾ ਕਰੇ। ਆਓ ਇਹ ਅਦਲੀ ਬਾਬਾ ਜੀ ਕਹਿੰਦੇ ਰੱਬ ਰੱਬ ਕਰ ਗੁਰੂ ਰਾਮਦਾਸ ਰਾਮਦਾਸ ਕਹਿ, ਮਾਲਾ ਫੜਾਤੀ ਮਾਲਾ ਫਿਰੀ ਜਾਂਦਾ ਅੱਖਾਂ ਬੰਦ ਨੇ, ਤੇ ਜਿਹੜੀਆਂ ਮੱਝਾਂ ਕਹਿੰਦੇ ਇਹ ਸਾਧੂਆਂ ਦਾ ਇੱਕ ਕੌਤਕ ਹੁੰਦੇ ਆ, ਕਲਾ ਵਰਤਾ ਸਕਦੇ ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣੇ ਜਿਹਦੇ ਪੱਲੇ ਕੁਝ ਹੈ, ਜਿਹਦੇ ਕੋਲੇ ਜਿੰਨਾ ਕੁ ਗੌੜ ਉਹਨੇ ਉਨਾ ਕੀ ਮਿੱਠਾ ਕਰਨਾ, ਜਿਹਦੇ ਜਿਹਦਾ ਭਾਂਡਾ ਹੀ ਖਾਲੀ ਉਹਨੂੰ ਦੂਜੇ ਦਾ ਵੀ ਖਾਲੀ ਲੱਗਣਾ, ਜਿਹੜਾ ਆਪ ਭਰਿਆ ਉਹ ਦੂਜੇ ਨੂੰ ਆਪ ਚੰਗਾ ਬੰਦਾ ਕਹੂ, ਇਹ ਸਾਰੇ ਚੰਗੇ ਆ। ਕਿਉਂ? ਕਿਉਂਕਿ ਉਹ ਆਪ ਚੰਗਾ ਤੇ ਆਪ ਮੇਰੇ ਵਰਗਾ ਮਾੜਾ ਹੋਵੇ ਉਹਨੂੰ ਸਾਰੇ ਮਾੜੇ ਲੱਗਣੇ ਆ, ਇਹ ਆਪਣੇ ਆਪ ਦੇ ਤੇ ਪਹਿਲਾਂ ਡਿਪੈਂਡ ਕਰਦੀ ਗੱਲ ਹਰੇਕ ਬੰਦੇ ਦੀ। ਬਾਬਾ ਅਦਲੀ ਜੀ ਕਹਿੰਦੇ ਨਾਮ ਜਪ ਗੁਰੂ ਰਾਮਦਾਸ ਰਾਮਦਾਸ ਕਹਿ, ਕਹਿੰਦੇ ਜਿਹੜੀਆਂ ਮੱਝਾਂ ਸੀ ਨਾ ਉਹ ਛੱਪੜੀ ਚ ਬੜੀਆਂ ਤੇ ਭੂਰੀਆਂ ਹੋ ਗਈਆਂ ਕਾਲੀਆਂ ਮੱਝਾਂ। ਮਗਰ ਪਿੰਡ ਵਾਲੇ ਆਏ ਤੇ ਬਾਬਾ ਅਦਲੀ ਜੀ ਕਹਿੰਦੇ ਭਾਈ, ਕਹਿੰਦੇ ਬਾਬਾ ਜੀ ਤੁਹਾਡੇ ਕੋਲੇ ਚੋਰ ਆਇਆ ਸਾਡਾ, ਤੇ ਬਾਬਾ ਜੀ ਕਹਿੰਦੇ ਚੋਰ ਥੋੜੀ ਸਾਧਾਂ ਕੋਲੇ ਆਉਂਦੇ, ਸਾਧਾਂ ਕੋਲੇ ਤਾਂ ਸਾਧ ਹੀ ਆਉਂਦੇ, ਸਾਧ ਵਚਨਾ ਟਲਾਦਾ, ਇਹ ਅਟਲ ਹੋ ਜਾਂਦੇ ਵਚਨ। ਹੁਣ ਕੌਡਾ ਰਾਖਸ਼ ਕਿਹਦਾ ਪਹਿਲਾਂ ਸਾਧ ਸੀ, ਭੂਮੀਆਂ ਚੋਰ ਸੱਜਣ ਠੱਗ, ਹਮਜਾ ਗੋ ਸਪੀਰ ਬੜੀ ਕਧਾਰੀ, ਤੇ ਇਹ ਸਾਰੇ ਸਾਧ ਥੋੜੀ ਸੀ, ਪਰ ਜਦੋਂ ਮਹਾਰਾਜ ਦੀ ਨਜ਼ਰ ਸਵੱਲੀ ਪੈ ਗਈ ਫਿਰ ਸਾਧ ਬਣ ਗਏ। ਉਹ ਛੱਡ ਗਏ ਇੱਕੋ ਦਮ, ਆਪਣੀ ਸਾਰੀ ਉਮਰ ਲੰਘ ਜਾਂਦੀ ਆਪਾਂ ਛੱਡਦੇ ਨੀ ਗੇ, ਰੱਬ ਦਾ ਲੜ ਵੀ ਨੀ ਫੜਿਆ ਹੁੰਦਾ ਤੇ ਉਗਣ ਵੀ ਨਾਲ ਹੀ ਤੁਰੇ ਫਿਰਦੇ ਆ। ਆਓ ਇਹ ਵਾਪਸ ਮੁੜੀ ਪੰਚਾਇਤ ਪਿੰਡ ਦੀ ਤੇ ਕਹਿੰਦਾ ਲਓ ਬਾਬਾ ਜੀ ਆਪਦੀ ਮਾਲਾ, ਮੇਰਾ ਕੰਮ ਹੋ ਗਿਆ, ਹੁਣ ਮੇਰੇ ਪਿੱਛੋਂ ਜਿਹੜਾ ਟਲ ਗਿਆ ਜਿਹੜਾ ਸਮਾਂ ਮਾੜਾ ਸੀ। ਤੇ ਕਹਿੰਦੇ ਬਾਬਾ ਅਦਲੀ ਜੀ ਨੇ ਮਿਹਰਾਂ ਦੀਆਂ ਨਜ਼ਰਾਂ ਕੀਤੀਆਂ, ਕਹਿੰਦੇ ਵਿਧੀ ਚੰਦਾ ਇਹ ਜ਼ਿੰਦਗੀ ਦੇ ਸਵਾਸ ਲੇਖੇ ਲਾ ਲੈਣੇ ਚਾਹੀਦੇ ਹੈ, ਪਤਾ ਨਹੀਂ ਕਦੋਂ ਭਾਂਡਾ ਫੁੱਟ ਜਾਣਾ, ਕਿਉਂਕਿ ਇਹ ਦੁਨੀਆਂ ਦੇ ਉੱਤੋਂ ਵੱਡੇ ਵੱਡੇ ਤੁਰ ਗਏ ਹੈ, ਇੱਥੇ ਚੰਗੇ ਨੇ ਵੀ ਜਾਣਾ ਮਾੜੇ ਨੇ ਵੀ ਜਾਣਾ ਏ।
ਕਾਹਦਾ ਦੁਨੀਆਂ ਤੇ ਕਰਦਾ ਮਾਣ ਸੱਜਣਾ, ਇੱਥੇ ਵੱਡੇ ਵੱਡੇ ਸਿਪਲ ਸਲਾਰ ਤੁਰ ਗਏ ਕਾਲ ਸੀ ਜਿਨ੍ਹਾਂ ਨੇ ਪਾਵੇ ਨਾਲ ਬੰਨਿਆ, ਮਹਿਲ ਸੋਨੇ ਦੇ ਛੱਡ ਪਰਿਵਾਰ ਤੁਰ ਗਏ, ਕਈ ਤੁਰ ਗਏ ਫੁੱਲਾਂ ਦੀ ਸੇਜ ਸੌਣ ਵਾਲੇ, ਲੱਖਾਂ ਯੂਸਫ ਤੇ ਘੋੜ ਸਵਾਰ ਤੁਰ ਗਏ, ਇੱਥੋਂ ਪਾਰਸਾ ਤਾਰੂ ਕੋਈ ਪਤਨਾ ਦੇ ਭਾ ਕੋਡੀਆਂ ਲੱਖਾਂ ਹਜ਼ਾਰ ਖੜ੍ਹ। ਬਾਬੇ ਬਿਧੀ ਚੰਦ ਦੇ ਮਨ ਤੇ ਅਸਰ ਹੋ ਗਿਆ। ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਚ ਬਾਬਾ ਅਦਲੀ ਜੀ ਲੈ ਕੇ ਗਏ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਚ ਜੋੜਤਾ, ਤੇ ਉਦੋਂ ਤੋਂ ਸੇਵਾ ਕਰਦਾ ਤੇ ਅੱਜ ਸੇਵਾ ਮਹਾਰਾਜ ਨੂੰ ਕਹਿੰਦਾ, ਮਹਾਰਾਜ ਮੇਰੀ ਝੋਲੀ ਚ ਪਾ ਦਿਓ ਛੇਵੇਂ ਪਾਤਸ਼ਾਹ ਨੂੰ। ਕਹਿੰਦੇ ਇਹ ਫਰਕ ਲੈ ਕੇ ਸਤਿਗੁਰਾਂ ਤੋਂ ਆ ਗਿਆ। ਜਿਵੇਂ ਆਪਣੇ ਇੱਕ ਮਿੱਤਰ ਜੀਵਨ ਕੋਲੇ ਜਾਂਦਾ, ਲਾਹੌਰ ਦੇ ਵਿੱਚ ਇਹਦਾ ਇੱਕ ਮਿੱਤਰ ਸੀ ਜੀਵਨ, ਉਹਦੇ ਕੋਲੇ ਗਿਆ ਤੇ ਇਹਦੇ ਮਿੱਤਰ ਨੂੰ ਚਾਹ ਚੜ ਗਈ। ਅੱਗੇ ਜਦੋਂ ਪ੍ਰਾਹੁਣਾ ਆਉਂਦਾ ਸੀ ਨਾ ਕੋਈ, ਸਾਨੂੰ ਚਾਹ ਚੜ ਜਾਂਦੇ ਸੀਗੇ, ਆਂਢ ਗੁਆਂਢ ਵੀ ਮਿਲਣ ਆਉਂਦਾ ਸੀ। ਤੇ ਅੱਜ ਹੁਣ ਸਮੇਂ ਬਦਲ ਗਏ ਆ, ਨਾ ਉਹ ਸਮੇਂ ਰਹੇ ਆ, ਨਾ ਉਹ ਗੱਲਾਂ ਬਾਤਾਂ ਰਹੀਆਂ। ਤੇ ਕਈ ਵਾਰੀ ਪ੍ਰਾਹੁਣਾ ਆਉਣਾ ਤੇ ਬੱਸ ਚੜ੍ਹਾਉਣ ਗਿਆ ਨੇ ਫੇਰ ਮੋੜ ਲਿਆਉਣਾ, ਹਫ਼ਤਾ ਹਫ਼ਤਾ ਰੱਖ ਲੈਂਦੇ ਸੀ ਆਏ ਹੋਏ ਪ੍ਰਾਹੁਣੇ ਨੂੰ। ਆਹ ਬੇਨਤੀ ਕਰਾਂ ਮੈਂ, ਚਾਹ ਚੜ ਗਿਆ ਜੀਵਨ ਨੂੰ ਵੀ, ਉਹਦਾ ਮਿੱਤਰ ਆਇਆ, ਉਹਦਾ ਸੱਜਣ ਆਇਆ। ਤੇ ਬੜੀ ਪਰਿਵਾਰ ਨੇ ਸੇਵਾ ਕੀਤੀ, ਬੱਚਿਆਂ ਨੇ ਬੜਾ ਸਤਿਕਾਰ ਕੀਤਾ, ਘਰਵਾਲੀ ਨੇ ਜੀਵਨ ਦੀ ਨੇ ਬੜਾ ਸਤਿਕਾਰ ਕੀਤਾ। ਤੇ ਪ੍ਰਸ਼ਾਦਾ ਪਾਣੀ ਬੜੇ ਚਾਅ ਨਾਲ ਛਕਿਆ ਤੇ ਬੜੀਆਂ ਗੱਲਾਂ ਬਾਤਾਂ ਨਗਰ ਦੀਆਂ ਪੁਰਾਣੀਆਂ ਛੇੜੀਆਂ। ਤੇ ਜੀਵਨ ਕਹਿੰਦਾ ਵੀ ਮਿੱਤਰਾ ਆਇਆ ਕਿਸ ਕੰਮ ਆ ਇੱਥੇ ਤੋਂ? ਉਹ ਦੱਸਦਾ ਬਾਬਾ ਬਿਧੀ ਚੰਦ, ਕਹਿੰਦਾ ਮੈਂ ਆਹ ਕੰਮ ਆਇਆ, ਲਾਹੌਰ ਦੇ ਕਿਲੇ ਚੋਂ ਘੋੜੇ ਕੱਢਣੇ ਆ। ਤੇ ਜੀਵਨ ਕਹਿੰਦਾ ਉਹ ਜਿਹਦੀਆਂ ਕੰਧਾਂ ਪੈਣੀਆਂ ਸਮਾਨੀ ਲੱਗਦੀਆਂ ਹੁਣ ਕੰਧਾਂ ਜਿਹਦੀਆਂ, ਤੇ ਜਿਹਦੀਆਂ ਦੋਵਾਂ ਹੀ ਚੌੜੀਆਂ ਨੇ 7-7, 8-8 ਫੁੱਟ, ਕਹਿੰਦੇ ਉਹ ਜਿਹੜੀਆਂ ਉਹ ਕਿਲਾ, ਉਹਦੇ ਵਿੱਚੋਂ ਘੋੜੇ ਕਿਵੇਂ ਕੱਢ ਲਿਆਏਗਾ? ਉਹ ਕਹਿੰਦਾ ਮੈਨੂੰ ਇੱਕ ਖੁਰਪਾ, ਇੱਕ ਰੰਬੀ, ਇੱਕ ਮੈਨੂੰ ਪੱਲੀ, ਇੱਕ ਮੈਨੂੰ ਦਾਤੀ ਦੇ ਦੇ, ਤੇ ਬਾਕੀ ਮੈਂ ਜਾਣਾ, ਮੇਰਾ ਕੰਮ ਜਾਣੇ। ਉਹ ਜੀਵਨ ਸੋਚਦਾ ਵੀ ਖੁਰਪੇ ਨਾ ਜਾਂ ਦਾਤੀ ਨਾ ਜਾਂ ਰੰਬੀ ਨਾ, ਇਹ ਕਿਤੇ ਜੰਗ ਕਰੂਗਾ ਜਾ ਕੇ, ਪਰ ਜਿਹੜੀ ਗੁਰੂ ਨੇ ਬਖਸ਼ਿਸ਼ ਕਰਨੀ, ਸੇਵਾ ਲੈਣੀ ਹੈ, ਉਹ ਮਹਾਰਾਜ ਨੂੰ ਹੀ ਪਤਾ ਹੈ। ਆਓ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਦਾ ਸੇਵਾਦਾਰ ਆਪਣੇ ਮਿੱਤਰ ਨੂੰ ਕੁਝ ਚੀਜ਼ਾਂ ਮੰਗਣ ਵਾਸਤੇ ਸਿਫਾਰਿਸ਼ ਕਰਦਾ ਸਾਥੀ ਹੈ।

0: ਆਓ ਰਹਿੰਦੇ ਹੋਏ ਇਤਿਹਾਸ ਦੀਆਂ ਸਭਾਵਾਂ ਕੱਲ ਵਾਲੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ ਜੀ। ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ, ਗੁਰਬਾਣੀ ਪੜ੍ਹਦਿਆਂ ਗੁਰੂ ਸਾਹਿਬ ਦੀ ਵਡਿਆਈ ਸਿਫਤ ਸਲਾਹ ਕਰਦੇ ਹਾਂ, ਸਤਿਗੁਰੂ ਜੀ ਬਖਸ਼ਣ ਹਾਰੇ ਆ, ਗੁਨਾਹਾਂ ਦੀ ਮਾਫੀ ਦੇਣ, ਅੱਗੇ ਤੋਂ ਸਮਤ ਬਖਸ਼ਣ, ਸ਼ੁੱਧ ਗੁਰਬਾਣੀ ਪੜ੍ਹਨ ਦੀ, ਗੁਰੂ ਵਡਿਆਈਆਂ ਕਰਨ ਦੀ ਦਾਤ, ਇਸੇ ਤਰ੍ਹਾਂ ਮਹਾਰਾਜ ਬਖਸ਼ੀ ਰੱਖਣ, ਸਮਾਵਾਂ ਲੈਂਦੇ ਰਹਿਣ। ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਹੋਣ, ਦਰੋਂ ਘਰੋਂ ਨਿਤਨੇਮ ਦੀਆਂ ਦਾਤਾਂ, ਗੁਰੂ ਚਰਨਾਂ ਕਮਲਾਂ ਨਾਲ ਪ੍ਰੀਤੀ, ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਤੇ ਕਾਰੋਬਾਰਾਂ ਚ ਬਰਕਤਾਂ ਮਹਾਰਾਜ ਬਖਸ਼ਣ। ਅਗਲਾ ਪ੍ਰੋਗਰਾਮ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਬਹੁਤ ਹੀ ਸਤਿਕਾਰਯੋਗ ਗਿਆਨੀ ਪਰਮਜੀਤ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਣਗੇ ਜੀ। ਫਤਿਹ ਦੀ ਸਾਂਝ ਪ੍ਰਾਪਤ ਕਰੋ, ਪਿਆਰ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇਹ ਸਨ ਗੁਰੂ ਘਰ ਦਾ ਢਾਡੀ ਜਥਾ, ਗਿਆਨੀ ਭਾਈ ਪ੍ਰਤਪਾਲ ਸਿੰਘ ਜੀ ਪਾਰਸ, ਜਿਨ੍ਹਾਂ ਨੇ ਆਪ ਜੀ ਨੂੰ ਛੇਵੇਂ ਪਾਤਸ਼ਾਹ ਬਾਬਾ ਬਿਧੀ ਚੰਦ ਜੀ ਦਾ ਇਤਿਹਾਸ ਸਰਵਣ ਕਰਾਇਆ ਹੈ। ਬਹੁਤ ਬਹੁਤ ਧੰਨਵਾਦ ਜਥੇ ਦਾ। ਹੁਣ ਭਾਈ ਹਰਸ਼ਦੀਪ ਸਿੰਘ, ਤਿੰਨਾਂ ਦੇ ਮਾਤਾ ਸਤਿਕਾਰਯੋਗ ਸੁਖਵਿੰਦਰ ਕੌਰ ਜੀ, ਜੋ ਪਿਛਲੇ ਸਮੇਂ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਰੱਖੇ ਸ਼੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਜਾਣਗੇ। ਆਓ ਬੜੇ ਪਿਆਰ ਦੇ ਨਾਲ ਭੋਗ ਦੇ ਸਲੋਕ ਹੁਣ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।

0: ਨਾਨਕ ਨਾਮ ਮਿਲੇ ਤਾਂ ਜੀਵਾ
1: ਤਨ ਮਨ ਥੀਵੈ ਹਰਿਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਣ ਸੰਗ ਅਲਪ ਹੈ ਅੱਠ ਨੰਦਨ। ਪ੍ਰਥਮ ਰਾਗ ਭੈਰੂ ਬੈ ਕਰਹੀ ਪੰਚ ਰਾਗਣੀ ਸੰਗ ਉਚਰਹੀ। ਪ੍ਰਥਮ ਭੈਰਵੀ ਬਿਲਾਵਲੀ ਪੁਨਿਆ ਕੀ ਗਾਭ ਹੈ ਬੰਗਲੀ ਪੁਨ ਅਸਲੇਖੀ ਕੀ ਪਈ ਬਾਰੀ ਏ ਪੈਰੋ ਕੀ ਪੰਚ ਨਾਰੀ। ਪੰਚਮ ਹਰਖ ਦੇ ਸਾਖ ਸੁਣਾਵੈ ਬੰਗਾਲ ਮਦਮਾਦ ਬਗਾਵੈ ਲਲਿਤ ਬਲਾਵਲ ਗਾਵਹੀ ਆਪਣੀ ਆਪਣੀ ਭਾਂਤ। ਅਸ਼ਟ ਪੁੱਤਰ ਭੈਰਵ ਕੇ ਗਾਵੈ ਗਾਇਨ ਪਾਤਰ ਦੁਤੀਆ ਮਾਲ ਕੋ ਸਕ ਅਲਪ ਹੈ ਸੰਗ ਰਾਗਣੀ ਪੰਚੋ ਥੱਪ ਹੈ। ਗੋਂਡ ਕਰੀ ਅਰਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਤੈ ਨਾ ਸ੍ਰੀਏ ਪੰਚੋ ਗਾਈ ਮਾਲ ਰਾਗ ਕੋ ਸਕ ਸੰਗਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਾਬਲ ਚਾਂਡ ਕੋ ਸਕ ਉਭਾਰਾ। ਖਉ ਖਟਿਓ ਪੌਰਾ ਨਦ ਗਾਏ ਅਸ਼ਟਮਾਲ ਕਉ ਸਕ ਸੰਗ ਲਾਏ ਪੁਨ ਆਇਓ ਹੰਡੋਲ ਪੰਚ ਨਾਰ ਸੰਗ ਅਸ਼ਟ ਸੁਤਾਂ ਉਠੈ ਤਾਨ ਕਲੋਲਾਂ ਗਹਿਨ ਤਾਰ ਮਿਲਾਵਹੀ ਤੈ ਲੰਗੀ ਦੇਵ ਕਰਿਆਈ ਬਸੰਤੀ ਸੰਦੁਰ ਸਹਾਈ। ਸਰਸ ਅਹੀਰੀ ਲੈ ਪਾਰ ਜਾ ਸੰਗ ਲਾਹੀ ਪਾਂਚੋ ਆਰ ਜਾ ਸੁਰਮਾਨੰਦ ਭਾਸ ਕਰ ਆਏ ਚੰਦਰ ਬਿੰਬ ਮੰਗਲਨ ਸਹਾਈ। ਸਰਸ ਬਾਣ ਉਹ ਆਏ ਬਨੋਦਾ ਗਾਵੈ ਸਰਸ ਬਸੰਤ ਕੁਮਾਰ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ
1: ਪੈ ਅਰਦਾਸ ਜੀਉ ਪਿੰਡਾ ਸਭ ਤੇਰੀ, ਤੂੰ ਮਾਤ ਪਿਤਾ ਹਮ ਬਾਰਿਕ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੀ, ਤੁਮਰਾ ਉੱਚੇ ਤੇ ਉੱਚਾ ਸਗਲ ਸਮੱਗਰੀ ਤੁਮਰਾ ਸੂਤਰ, ਤੁਮ ਤੇ ਹੋਏ ਸੋ ਆਗਿਆ, ਤੁਮਰੀ ਗਤ ਮਿਤ ਤੁਮ ਹੀ, ਨਾਨਕ ਦਾਸ ਸਦਾ ਕੁਰਬਾਨੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਈ, ਅਰਜਨ ਹਰ ਗੋਬਿੰਦ ਨੂੰ ਸਮਰਾਉ, ਸ੍ਰੀ ਹਰ ਆਏ ਸ੍ਰੀ ਹਰ ਕਿਸ਼ਨ ਧਿਆਈਐ, ਜਿਸ ਡਿੱਠੈ ਸਭ ਦੁੱਖ ਜਾਈ, ਤੇਗ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੈ ਧਾਈ, ਸਭ ਥਾਈ ਹੋਈ ਸਹਾਈ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿੰਨਾ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਵਾਸਾਂ ਸੰਗਣੀ ਵਾਹੀ, ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਸਰਬੱਤ ਖਾਲਸਾ ਜੀ ਕਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤਾਮਣ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਚ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਂ, ਨਿਤਾਣਿਆਂ ਦੇ ਤਾਂ, ਨਿਓਟਿਆਂ ਦੀ ਓਟ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਭਾਈ ਹਰਸ਼ਦੀਪ ਸਿੰਘ ਅਤੇ ਸਾਰੇ ਹੀ ਪਰਿਵਾਰ ਵੱਲੋਂ ਸਤਿਕਾਰਯੋਗ ਸਵਰਗ ਵਾਸੀ ਮਾਤਾ ਸੁਖਵਿੰਦਰ ਕੌਰ ਜੀ, ਜੋ ਪਿਛਲੇ ਸਮੇਂ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਰੱਖੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ, ਅੰਮ੍ਰਿਤ ਗੁਰਬਾਣੀ ਦੇ ਕੀਰਤਨ ਹੋਏ, ਪਾਠੀ ਸਿੰਘਾਂ ਕੋਲ ਪਾਠ ਕਰਦਿਆਂ, ਭੋਗ ਪਾਉਂਦਿਆਂ, ਸੇਵਾ ਕਰਦਿਆਂ ਬੇਅੰਤ ਫੁੱਲਾਂ ਬਖਸ਼ ਦੇਣਾ ਜੀ। ਵਿਛੜੀ ਹੋਈ ਜੀਵਾਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਭਾਣਾ ਮਨ ਦੀ ਦਾਤ ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ਣਾ, ਦੁੱਖਾਂ ਦਰਿੱਦਰਾਂ ਦੇ ਨਾਸ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ ਚੜ੍ਹਦੀਆਂ ਕਲਾਂ ਬਖਸ਼ਣੀਆਂ, ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਿਛਾਕੇ ਅੰਗੀਕਾਰ ਕਰਾਏ, ਲੋਕ ਪ੍ਰਲੋਕ ਸੇਵਕਾਂ ਦੇ ਪੜਦੇ ਢੱਕਣੇ ਜੀ, ਅਤੇ ਪਰਿਵਾਰ ਵੱਲੋਂ ਅੱਜ ਦੇ ਸਾਰੇ ਦਿਨ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ, ਦੇਗਾਂ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ, ਸੇਵਕਾਂ ਦੀਆਂ ਸੇਵਾਵਾਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾ ਪ੍ਰਵਾਨ ਕਰਨੀਆਂ, ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਵਿਛੜੀ ਹੋਈ ਰੂਹ ਨੂੰ ਪਹੁੰਚਾਉਣਾ, ਰੂਹ ਦਾ ਭਲਾ ਕਰਨਾ ਜੀ। ਆਪ ਜੀ ਦੇ ਹਜ਼ੂਰ 6 ਪੌੜੀਆਂ ਨੰਦ ਸਾਹਿਬ ਬਾਣੀ ਦੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਹੁਕਮਨਾਮੇ ਦੀ ਦਾਤ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ, ਅਰਥ ਸ਼ਾਮਾਂ ਦੇ ਦੀਵਾਨ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ, ਸੁੱਖ ਹੋਵੇ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੇ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋ ਚਾਹ, ਰਾਜ ਕਰੇਗਾ ਖਾਲਸਾ ਖੁਆਰ ਹੋਏ ਸਾ ਮਿਲੇਂਗੇ। ਵਾਹਿਗੁਰੂ ਨਾਮ ਜਿਹਾ ਜਿਹਾ ਜੋ ਸ਼ਰਧਾ ਕਰ ਸੇਮ ਦੇ, ਖੰਡਾ ਜਾ ਕੈ ਹੱਥ ਮੈਂ ਸੋ ਹਮਰੀ ਰਛਿਆ ਕਰਹੀ, ਸੋ ਹਮਰੀ ਰਛਿਆ ਕਰਹੀ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ, ਕੋਈ ਨਾ ਬੰਦਾ ਧੀਰ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਈ, ਦਰਸ਼ਨ ਪਰਸਿਆ ਗੁਰੂ ਕਾ, ਜਨਮ ਮਰਨ ਦੁੱਖ ਜਾਈ। ਹੋਵੈ ਸਿਵਤ ਖਸਾਮ ਦੀ, ਨੂਰ ਅਰਸੋਂ ਕੁਰਸੋਂ ਚੱਟੀਆ, ਤੁਧ ਡਿੱਠਾ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਦੀਆਂ ਹਾਜ਼ਰੀਆਂ ਆਪ ਸੰਗਤਾਂ ਨੇ ਭਰੀਆਂ ਨੇ, ਭਾਈ ਹਰਸ਼ਦੀਪ ਸਿੰਘ ਤਿੰਨਾਂ ਵੱਲੋਂ, ਤਿੰਨਾਂ ਦੀ ਮਾਤਾ ਸੁਖਵਿੰਦਰ ਕੌਰ ਜੋ ਕਿ ਇੰਡੀਆ ਵਿਖੇ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਰੱਖੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ, ਅੰਮ੍ਰਿਤ ਗੁਰਬਾਣੀ ਦਾ ਕੀਰਤਨ ਹੋਇਆ, ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ, ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਆ ਹੈ, ਸਤਿਗੁਰੂ ਕਿਰਪਾ ਕਰਨ, ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਿੱਛੇ ਪਰਿਵਾਰ ਨੂੰ ਚੜ੍ਹਦੀਆਂ ਕਲਾਂ ਬਖਸ਼ਣ, ਆਪਣੇ ਚਰਨਾਂ ਕਮਲਾਂ ਦਾ ਪਿਆਰ, ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ ਜੀ। ਹੁਣ ਕੜਾ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਉਹ ਬਾਹਰ ਵਰਤਾਈ ਜਾ ਰਹੀ ਹੈ, ਸਾਰੀਆਂ ਸੰਗਤਾਂ ਨੂੰ ਪਰਿਵਾਰ ਵੱਲੋਂ ਬੇਨਤੀ ਹੈ, ਸਭ ਨੇ ਕੜਾ ਪ੍ਰਸ਼ਾਦ ਦੀ ਦੇਗ ਬਾਹਰੋਂ ਲੈਣੀ ਹੈ ਅਤੇ ਗੁਰੂ ਕੇ ਲੰਗਰਾਂ ਦੀ ਜੋ ਸੇਵਾ ਹੈ ਪਰਿਵਾਰ ਵੱਲੋਂ ਅੱਜ ਕੀਤੀ ਜਾ ਰਹੀ ਹੈ, ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੂੰ ਪਰਿਵਾਰ ਵੱਲੋਂ ਬੇਨਤੀ ਹੈ ਸਭ ਨੇ ਹੀ ਗੁਰੂ ਕਾ ਲੰਗਰ ਛਕ ਕੇ ਜਾਣ ਦੀ ਕਿਰਪਾ ਕਰਨੀ ਜੀ। ਹੁਣ ਸਮਾਂ ਕੀਰਤਨ ਦਾ ਹੈ, ਭਾਈ ਕਰਮਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਤਿੰਨਾਂ ਦੇ ਰਾਗੀ ਜੱਥੇ ਪਾਸੋਂ ਬੜੇ ਪਿਆਰ ਦੇ ਨਾਲ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਜਪੋ ਸਤਨਾਮ ਸਤਨਾਮ ਸਤਨਾਮ, ਵਾਹਿਗੁਰੂ ਵਾਹੇ, ਸਤਨਾਮ ਸਤਨਾਮ ਸਤਨਾਮ, ਵਾਹਿਗੁਰੂ ਵਾਹੇ, ਵਾਹਿਗੁਰੂ ਜੀ ਸਤਨਾਮ ਸਤ ਸਤਨਾਮ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਵੜਹੰਸ ਮਹੱਲਾ ਪਹਿਲਾ, ਘਰ ਪੰਜਵਾਂ ਅਲਾਹਣੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਧੰਨ

ਮਾਏ ਜਿਹਾ ਲਿਖਿਆ ਤੇਹਾ ਪਾਇਆ ਜਿਹਾ ਪੁਰਬ ਕਮਾਇਆ ਧਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦਾ ਲਾਇਆ ਸਾਹਿਬ ਸਿਮਰਹੋ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ ਇਥੈ ਧੰਦਾ ਕੂੜਾ ਚਾਰ ਦਿਹਾਂ ਆਗੈ ਸਰ ਪਰ ਜਾਣਾ ਆਗੈ ਸਰ ਪਰ

ਪਿਆਣਾ ਜੋ ਤਿਸ ਭਾਵੈ ਸਮਰੱਥ ਸੋ ਥੀਐ ਹੀਲੜਾ ਇਹੋ ਸੰਸਾਰੋ ਜਲ ਥਲ ਮਹੀਅਲ ਰਵ ਰਹਿਆ ਸਾਚੜਾ ਸਿਰਜਣ ਹਾਰੋ ਸਾਚਾ ਸਿਰਜਣ ਹਾਰੋ ਅਲਖ ਅਪਾਰੋ ਤਾਕਾ ਅੰਤ ਨ ਪਾਇਆ ਆਇਆ ਤਿਨਕਾ ਸਫਲ ਭਇਆ ਹੈ ਇੱਕ ਮਨ ਜਿਨੀ ਧਿਆਇਆ ਢਾਹੇ ਢਾਹੇ ਉਸਾਰੇ ਆਪੇ ਹੁਕਮ ਸਵਾਰਨ ਹਾਰੋ ਜੋ ਤਿਸ ਭਾਵੈ ਸਮਰੱਥ ਸੋ ਥੀਐ ਹੀਲੜਾ ਇਹੋ ਸੰਸਾਰੋ।

ਪਹਿਲਾ ਆਵ ਹੋ ਮਿਲ ਹੋ ਸਹੇਲੀ ਹੋ ਸੱਚੜਾ ਨਾਮ ਲਏ ਹਾਂ ਰੋਵ ਹੈ ਬਿਰਹਾ ਤਨ ਕਾ ਆਪਣਾ ਸਾਹਿਬ ਸੰਭਾਲੇ ਹਾਂ ਸਾਹਿਬ ਸੰਭਾਲਹੇ ਪੰਥ ਨਿਹਾਲਹੇ ਅਸਾਂ ਪੇ ਉਥੇ ਜਾਣਾ ਜਿਸ ਕਾ ਕੀਆ ਤਿਨ ਹੀ ਲੀਆ ਹੋਆ ਤਿਸੈ ਕਾ ਭਾਣਾ ਜੋ ਤਿਨ ਕਰ ਪਾਇਆ ਸੋ ਆਗੈ ਆਇਆ ਅਸੀਂ ਕੇ ਹੁਕਮ ਕਰੇ ਹਾ ਆਵ ਹੋ ਮਿਲ ਹੋ ਸਹੇਲੀ ਹੋ ਸੱਚੜਾ ਨਾਮ ਲਏ ਹਾ ਮਰਨ

ਹੋਏ। ਪੰਥ ਸੁਹੇਲੇ ਜਾਵੋ ਤਾਂ ਫਲ ਪਾਵੋ, ਆਗੇ ਮਿਲੈ ਵਡਾਈ, ਭੇਟੇ ਭੇਟੇ ਸਿਉਂ ਜਾਵੋ ਸੱਚ ਸਮਾਵੋ, ਤਾਂ ਪਤ ਲੇਖੈ ਪਾਈ, ਮਹਿਲੀ ਜਾਏ ਪਾਵੋ ਖਸਮੈ ਭਾਵੋ, ਰੰਗ ਸਿਉਂ ਰਲੀਆ ਮਾਣੈ, ਮਰਨ ਨਾ ਮੰਦਾ ਲੋਕਾ ਆਖੀਐ, ਜੇ ਕੋਈ ਮਰ ਜਾਣੈ, ਮਰਨ ਮੁਣਸਾ ਸੂਰਿਆਂ ਹੱਕ ਹੈ, ਜੋ ਹੋਏ ਮਰਨ ਪਰਵਾਣੋ, ਸੂਰੇ ਸੇਈ ਆਗੈ ਆਖੀਐ, ਦਰਗੈ ਪਾਵੈ ਸਾਚੀ ਮਾਣੋ, ਦਰਗੈ ਮਾਣ ਪਾਵੈ ਪਤ ਸਿਉਂ ਜਾਵੈ, ਆਗੈ ਦੁਖ ਨਾ ਲਾਗੈ, ਕਰ ਏਕ ਧਿਆਵਹਿ ਤਾਂ ਫਲ ਪਾਵਹਿ, ਜਿਤ ਸੇਵੈ ਭਉ ਭਾਗੈ, ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ, ਆਪੇ ਜਾਣੈ ਜਾਣੋ, ਮਰਨ ਮੁਣਸਾਂ ਸੂਰਿਆਂ ਹੱਕ ਹੈ, ਜੋ ਹੋਏ ਮਰਹਿ ਪਰਵਾਣੋ, ਨਾਨਕ ਕਿਸਨੋ ਬਾਬਾ ਰੋਈਐ, ਬਾਜੀ ਹੈ ਇਹੋ ਸੰਸਾਰੋ, ਕੀਤਾ ਵੇਖੈ ਸਾਹਿਬ ਆਪਣਾ, ਕੁਦਰਤ ਕਰੇ ਵਿਚਾਰੋ, ਕੁਦਰਤ ਵਿਚਾਰੇ ਧਾਰਨ ਧਾਰੇ, ਜਿਨ ਕੀ ਆਸੋ ਜਾਣੈ, ਆਪੇ ਵੇਖੈ ਆਪੇ ਬੂਝੈ, ਆਪੇ ਹੁਕਮ ਪਛਾਣੈ, ਜਿਨ ਕਿਛ ਕੀ ਆਸੋਈ ਜਾਣੈ, ਤਾਕਾ ਰੂਪ ਅਪਾਰੋ, ਨਾਨਕ ਕਿਸਨੋ ਬਾਬਾ ਰੋਈਐ, ਬਾਜੀ ਹੈ ਇਹੋ ਸੰਸਾਰੋ। ਵਡਹੰਸ ਮਹੱਲਾ ਪਹਿਲਾ ਦੱਖਣੀ, ਸੱਚ ਸਿਰੰਦਾ ਸੱਚਾ ਜਾਣੀਐ, ਸੱਚੜਾ ਪਰਵਦਗਾਰੋ, ਜਿਨ ਆਪੀ ਨੇ ਆਪ ਸਾਜਿਆ, ਸੱਚੜਾ ਅਲਖ ਅਪਾਰੋ, ਦੋਏ ਪੁੜ ਜੋੜ ਵਿਛੋੜਿਆ ਨ, ਗੁਰਬਿਨ ਘੋਰ ਅੰਧਾਰੋ, ਸੂਰਜ ਚੰਦ ਸਿਰਜਿਆ ਨ, ਅਹਿਨਸ ਚਲਤ ਵਿਚਾਰੋ, ਸੱਚੜਾ ਸਾਹਿਬ ਸੱਚ ਤੂੰ, ਸੱਚੜਾ ਦੇਹ ਪਿਆਰੋ, ਰਹਾਉ ਤੁਧ ਸਿਰਜੀ ਮੇਦਨੀ, ਦੁੱਖ ਸੁਖ ਦੇਵਣ ਹਾਰੋ, ਨਾਰੀ ਪੁਰਖ ਸਿਰਜਿਐ।

ਵਿਧਣੀਆਂ ਮਿਰਤਕੜਾ ਅੰਗਨੜੇ ਬਾਰੇ ਸੁਰਤ ਮੂਈ ਮਰ ਮਾਈਏ ਸੁਰਤ ਮੂਈ ਮਰ ਮਾਈਏ ਮਹਿਲ ਰੁਨੀ ਦਰਬਾਰੇ ਰੋਵੋ ਕੰਤ ਮਹੇਲੀ ਹੋ ਸੱਚੇ ਕੇ ਗੁਣ ਸਾਰੇ ਜਲ ਮਲ ਜਾਨੀ ਨਾ

ਘਰ ਘਰ ਕੰਤ ਮਹੇਲੀਆ ਰੂੜੈ ਹੇਤ ਪਿਆਰੇ ਮੈਂ ਫਿਰ ਸੱਚ ਸਲਾਹਣਾ ਹਾਂ ਰਹੱਸਿਆੜੀ ਨਾਮ ਪਤਾਰੇ ਗੁਰ ਮਿਲਿਆ ਵੇਸ ਪਲਟਿਆ ਸਾ ਧਨ ਸੱਚ ਸਿਗਾਰੋ ਆਵਹੋ ਮਿਲਹੋ ਸਹੇਲੀ ਹੋ ਸਿਮਰਹੋ ਸਿਰਜਣਹਾਰੋ ਬਈਅਰ ਨਾਮ ਸੁਹਾਗਣੀ ਸੱਚ ਸਵਾਰਣ ਹਾਰੋ ਗਾਵਹੋ ਗੀਤ।

ਪ੍ਰੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ ਵਡਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋਵਾ ਸੱਚੜਾ ਦੂਰ ਨਾ ਭਾਲੀਐ ਘਟ ਘਟ ਸ਼ਬਦ ਪਛਾਣੋਵਾ ਸੱਚ ਸ਼ਬਦ ਪਛਾਣੋ ਦੂਰ ਨਾ ਜਾਣਹੋ ਜਿਨ ਇਹ ਰਚਨਾ ਰਾਚੀ ਨਾਮ ਧਿਆਏ ਤਾਂ ਸੁਖ ਪਾਏ ਬਿਨ ਨਾਵੈ ਪਿੜਕਾਚੀ ਜਿਨ ਥਾਪੀ ਬਿਦ ਜਾਣੈ ਸੋਈ ਕਿਆ ਕੋ ਕਹੈ ਵਖਾਣੋ ਜਿਨ ਜਗ ਥਾਪ ਵਤਾਇਆ ਜਾਲੋ ਸੋ ਸਾਹਿਬ ਪਰਵਾਣੋ ਬਾਬਾ ਆਇਆ ਹੈ ਉੱਠ ਚੱਲਣਾ ਅੱਧ ਪੰਧੈ ਹੈ ਸੰਸਾਰੋ ਵਾ ਸਿਰ ਸਿਰ ਸੱਚੜੈ ਲਿਖਿਆ ਦੁੱਖ ਸੁਖ ਪੁਰਬ ਵਿਚਾਰੋ ਵਾ ਦੁੱਖ ਸੁਖ ਦੀਆ ਜੇਹਾ ਕੀਆ ਸੋ ਨਿਭ ਹੈ ਜੀਅ ਨਾਲੇ ਜੇਹੇ ਕਰਮ ਕਰਾਏ ਕਰਤਾ ਦੂਜੀ ਕਾਰ ਨਾ ਭਾਲੇ ਆਪ ਨਿਰਾਲਮ ਧੰਦੈ ਬਾਧੀ ਕਰ ਹੁਕਮ ਛੜਾਵਣ ਹਾਰੋ ਅੱਜ ਕੱਲ ਕਰਦਿਆਂ ਕਾਲ ਬਿਆਪੈ ਦੂਜੈ ਭਾਏ ਵਿਕਾਰੋ ਜਮ ਮਾਰਗ ਪੰਥ ਨਾ ਸੁਜਈ ਉਜੜ ਅੰਧ ਗੁਬਾਰੋ ਵਾ ਨਾ ਜਲ ਲੇਫ ਤੁਲਾਈਆਂ ਨਾ ਭੋਜਨ ਪ੍ਰਕਾਰੋ ਵਾ ਭੋਜਨ ਭਾਓ ਨਾ ਠੰਡਾ ਪਾਣੀ ਨਾ ਕਾਪੜ ਸੀਗਾਰੋ ਗਲ ਸੰਗਲ ਸਿਰ ਮਾਰੇ ਉਬੋ ਨਾ ਦੀਸੈ ਘਰ ਬਾਰੋ ਇਬਕੇ ਰਾਹੇ ਜੰਮਨ ਨਾਹੀ ਪਛਤਾਣੇ ਸਿਰ ਭਾਰੋ ਬਿਨ ਸਾਚੇ ਕੋ ਬੇਲੀ ਨਾਹੀ ਸਾਚਾ ਇਹੋ ਵਿਚਾਰੋ ਬਾਬਾ ਰੋਵਹਿ ਰਵਹਿ ਸੋ ਜਾਣੀਐ ਮਿਲ ਰੋਵੈ ਗੁਣ ਸਾਰੇ ਵਾ ਰੋਵੈ ਮਾਇਆ ਮੁਠੜੀ ਧੰਧੜਾ ਰੋਵਣ ਹਾਰੇ ਵਾ ਧੰਦਾ ਰੋਵੈ ਮੈਲ ਨਾ ਧੋਵੈ

ਆਖੇ ਨਾਨਕ ਸਹਿਜ ਸੁਭਾਏ ਵੜਹੰਸ ਮਹੱਲਾ ਪਹਿਲਾ। ਬਾਬਾ ਆਇਆ ਹੈ ਉੱਠ ਚੱਲਣਾ, ਇਹੋ ਜੱਗ ਝੂਠ ਪਸਾਰੋ ਵਾ। ਸੱਚਾ ਘਰ ਸੱਚੜੈ ਸੇਵੀਐ, ਸੱਚ ਖਰਾ ਸਚਿਆਰੋ ਵਾ। ਕੂੜ ਲੱਭ ਜਾਂ ਥਾਏ ਨਾ ਪਾਸੀ, ਅੱਗੇ ਲਹਿ ਨਾ ਠਾਓ। ਅੰਤਰ ਆਓ ਨਾ ਬੈ ਸੋ ਕਹੀਐ, ਜਿਉ ਸੁਣੈ ਘਰ ਕਾਓ। ਜੰਮਣ ਮਰਨ ਵੱਡਾ ਵੇ ਛੋੜਾ, ਬਿਨਸੈ ਜਗ ਸਬਾਏ। ਲੱਭ ਧੰਦੈ ਮਾਇਆ ਜਗਤ ਭੁਲਾਇਆ, ਕਾਲ ਖੜਾ ਰੂ ਆਏ। ਬਾਬਾ ਆਵ ਹੋ ਭਾਈ ਹੋ ਗੱਲ ਮਿਲੈ, ਮਿਲ ਮਿਲ ਦੇ ਆਸੀਸਾਂ ਹੈ। ਬਾਬਾ ਸੱਚੜਾ ਮੇਲ ਨਾ ਚੁੱਕਈ, ਪ੍ਰੀਤਮ ਕੀਆਂ ਦੇਹ ਆਸੀਸਾਂ ਹੈ। ਆਸੀਸਾਂ ਦੇਵ ਹੋ ਭਗਤ ਕਰੇ ਵਹੋ, ਮਿਲਿਆ ਕਾ ਕਿਆ ਮੇਲੋ। ਇੱਕ ਭੂਲੇ ਨਾ ਵਹੋ, ਥੇ ਹੋ ਥਾ ਵਹੋ, ਗੁਰ ਸ਼ਬਦੀ ਸੱਚ ਖੇਲੋ। ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ, ਜੁਗ ਜੁਗ ਸੱਚ ਐ ਵੇਸੇ। ਸਾਜਨ ਸੈਣ ਮਿਲ ਹੋ ਸੰਜੋਗੀ, ਗੁਰਮਿਲ ਖੁੱਲੇ ਫਾਸੇ। ਬਾਬਾ ਨਾਂਗੜਾ ਆਇਆ ਜਗ ਮਹਿ, ਦੁੱਖ ਸੁਖ ਲੇਖ ਲਿਖਾਇਆ। ਲਿਖੇੜਾ ਸਾਹਾ ਨਾ ਟਲੈ, ਜਿਹੜਾ ਪੁਰਬ ਕਮਾਇਆ। ਬਹਿ ਸੱਚੈ ਲਿਖਿਆ ਅੰਮ੍ਰਿਤ ਵਿਖਿਆ, ਜਿਤ ਲਾਇਆ ਤਿਤ ਲਾਗਾ। ਕਾਮਣਿਆਰੀ ਕਾਮਣ ਪਾਏ, ਬਹੁ ਰੰਗੀ ਗਲ ਤਾਗਾ। ਹੋਛੀ ਮਤ ਭਇਆ ਮਨ ਹੋਛਾ।

ਕਉ ਨਾਨਕ ਭਜ ਹਰ ਮਨਾ ਔਧ ਜਾਤ ਹੈ ਬੀਤ। ਬਿਰਧ ਭਇਓ ਸੂਜੈ ਨਹੀਂ ਕਾਲ ਪਹੁੰਚਿਓ ਆਨ। ਕਉ ਨਾਨਕ ਨਰ ਬਾਵਰੇ ਕਿਉਂ ਨਾ ਭਜੈ ਭਗਵਾਨ। ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਨ। ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ। ਪਤਿਤ

ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪਹਿ ਅਠੋ ਨੰਦਨ ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰ ਵੀ ਬਿਲਾਵਲੀ ਪੁਨਿਆਕੀ ਗਾਵੈ ਬੰਗਲੀ ਪੁਨ ਅਸਲੇਖੀ ਕੀ ਭਈ ਬਾਰੀ ਏ ਭੈਰੋ ਕੀ ਪੰਚੋ ਨਾਰੀ ਪੰਚਮ ਹਰਖ ਦਿਸਾਖ ਸੁਨਾਵੈ ਬੰਗਾਲਮ ਮਧ।

ਅਕਾਲ ਚਲਾਣਾ ਕਰ ਗਏ ਸਨ, ਪਿੱਛੇ ਪਰਿਵਾਰ ਸਾਕ ਸੰਬੰਧੀਆਂ ਵੱਲੋਂ ਉਹਨਾਂ ਦੇ ਪੰਜ ਭੂਤਕ ਸਰੀਰ ਦੇ ਅੰਤਮ ਸੰਸਕਾਰ ਉਪਰੰਤ ਆਪ ਜੀ ਦੇ ਚਰਨ ਪਰਸਦਿਆਂ ਗਰੀਬ ਨਿਵਾਜ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰੀ ਗਈ ਹੈ। ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਸਹਿਜ ਪਾਠ ਉਪਰੰਤ ਪਾਤਸ਼ਾਹ ਵੈਰਾਗਮਈ ਕੀਰਤਨ ਹੋਇਆ ਹੈ। ਸਹਿਜ ਪਾਠਾਂ ਦੇ ਭੋਗ ਪਏ ਗਏ ਗਰੀਬ ਨਿਵਾਜ, ਸਰਾਮਕਲੀ ਸਾਧ ਅਲਾਣੀਆਂ ਦੀ ਬਾਣੀ ਦਾ ਪਾਠ ਹੋਇਆ। ਪਾਠੀ ਸਿੰਘਾਂ ਪਾਸੋਂ ਸਹਿਜ ਪਾਠ ਕਰਦਿਆਂ ਆਪ ਜੀ ਦੇ ਚਰਨਾਂ ਵਿੱਚ ਸੇਵਾਵਾਂ ਨਿਭਾਉਂਦਿਆਂ ਕੀਰਤਨੀਏ ਸਿੰਘਾਂ ਵੱਲੋਂ ਕੀਰਤਨ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ, ਪੜ੍ਹੀ ਬਾਣੀ ਕੀਰਤਨ ਦਾ ਫਲਾਦੇਸ਼, ਵਿਛੜੀ ਹੋਈ ਜੀਵਾਤਮਾ ਨੂੰ ਬਖਸ਼ਣਾ, ਜੀਵਨ ਕਾਲ ਦੌਰਾਨ ਇਸ ਸੰਸਾਰ ਅੰਦਰ ਵਿਚਰਦਿਆਂ ਭਾਈ ਜੀਤ ਸਿੰਘ ਹੋਰਾਂ ਪਾਸੋਂ ਜਾਣੇ ਅਣਜਾਣੇ ਵਿੱਚ ਹੋਈਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਕਿਰਪਾ ਕਰਨੀ, ਆਵਾਗਮਨ ਦੇ ਚੱਕਰ ਤੋਂ ਮੁਕਤ ਕਰਕੇ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ, ਪਰਿਵਾਰ ਵਿੱਚ ਆਪਸੀ ਪਿਆਰ ਇਤਫਾਕ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਰਤਾਉਣੀ। ਗਰੀਬ ਨਿਵਾਜ ਪਰਿਵਾਰ ਵੱਲੋਂ ਭਾਈ ਜੀਤ ਸਿੰਘ ਜੀ ਦੀ ਯਾਦ ਵਿੱਚ ਆਪ ਜੀ ਨੂੰ ਸੁੰਦਰ ਵਸਤਰ ਭੇਂਟ ਕੀਤੇ ਗਏ ਹਨ, ਆਪ ਜੀ ਨੂੰ ਸੋਭਨੀਕ ਹੋ ਰਹੇ ਹਨ। ਪੰਚਾਮ੍ਰਿਤ ਕੜਾਹ ਪ੍ਰਸ਼ਾਦ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਦਰ ਆਈ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸ਼ੁਭ ਮਨੋਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਕਿਰਪਾ ਕਰੋ ਇਲਾਹੀ ਹੁਕਮਨਾਮੇ ਦੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ, ਹੁਕਮਨਾਮਿਆਂ ਮੁਤਾਬਕ ਜੀਵਨ ਜਾਚ ਬਖਸ਼ੋ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ।

ਪਾਸਾ ਮਹੱਲਾ ਪਹਿਲਾ ਸੋਹਣਾ ਵੱਡਾ ਅੱਖ ਹੈ ਸਭ ਕੋਏ ਕੇਵਲ ਵੱਡਾ ਡੀਟਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸੰਭਾਏ ਵੱਡੇ ਮੇਰੇ ਸਾਹਿਬਾਂ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇ ਬੜਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਗਮਾਈ ਸਭ ਕੀਮਤ ਮਿਲ ਕੀਮਤ ਪਾ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨਾ ਜਾਏ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ

ਸਿੱਧਾਂ ਪੁਰਖਾਂ ਕੀਆਂ ਵਡਿਆਈਆ ਤੁਧ ਬਿਨ ਸਦੀਕ ਨੇ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖਾ ਉਤ ਭੁਖੈ ਖਾਏ ਚਲੀਐ ਦੂਖਾ ਸੋਕਿ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਇ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆ ਤਕੇ ਕੀਮਤ ਨਹੀਂ ਪਾਈ ਜਿਸ ਮਿਰ ਕੈ ਆਖਣ ਪਾਹੇ ਵੱਡਨ ਹੋਵੇ ਘਾਟ ਨਾ ਜਾਏ ਨਾ ਹੋ ਮਰੇ ਨਾ ਹੋਵੇ ਸੋਗਾ ਦਿੰਦਾ ਰਹਿ ਨਾ ਚੁੱਕੈ ਭੋਗਾ ਗੁਣ ਇਹੋ ਹੋਰ ਨਾ ਹੀ ਕੋਈ ਨਾ ਕੋ ਹੋਵਾ ਨਾ ਕੋ ਹੋਇ ਜੀਵਣ ਆਪ ਤੇਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਸਾਰ ਹੈ ਤੀਕਮ ਜਾਤ ਨਾਨਕ ਨਾਵੇਂ ਬਾਜ ਸਨਾਤ ਰਾ ਗੂਜਰੀ ਮਹੱਲਾ ਚੌਥਾ ਹਰ ਕੇ ਜਾਨਾ ਸਤਿਗੁਰ ਸਤਿਪੁਰਖਾ

ਮੇਰੇ ਮੀਤ ਗੁਰਦੇਵਾ ਮੋਕੋ ਰਾਮ ਨਾਮ ਪ੍ਰਗਾਸਾ ਗੁਰਮਤ ਨਾਮ ਮੇਰਾ ਪ੍ਰਣ ਸਕਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਦਾ ਹਰ ਪਿਆਸ ਹਰ ਨਾਮ ਮਿਲੈ ਤਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਸ ਨਾਮ ਨ ਪਾਇਆ ਤੇ ਭਾਗਹੀਨ ਜੰਪਾਸ ਜੋ ਸਤਿਗੁਰ ਸਰਨ ਸੰਗਤਨੀ ਆਏ ਤਿਗ ਜੀਵੈ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇਮਨ ਚਿਤ ਹੈ ਉਦਮ ਜਾਂ ਆਹਾਰ ਹਰ ਜੀਓ ਪਰਿਆ ਸੈਲ ਪਤਨ ਮੈਂ ਜੰਤੂ ਪਾਏ ਤਾਕਾ ਰਿਜਕ ਆਗੇ ਕਰ ਧੜਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋ ਸੁਤ ਬਣਤਾ ਕੋਈ ਨਾ ਕਿਸ ਕੀ ਧਰਿਆ ਸਿਸ ਰਿਜਸ ਬਾਈ ਠਾਕੁਰਾ ਕਾਹੇ ਮਨ ਪੋ ਕਰਿਆ ਊੜੈ ਊੜ ਆਵੈ ਸੈ ਕੋਸਾ ਤਿਸ ਪਾਚੇ ਬਚਰੇ ਛੜਿਆ ਤਿਨ ਕਮਲ ਖਲਾਵੈ ਕਮਲ ਜਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਠ ਸਿਧਾਨ ਟਾਗੁਰ ਕਰਤਾ ਧਰਿਆ ਜਨ ਨਾਨਕ ਬਲ ਬਲ ਸਦ ਬਜਾਈਐ ਤੇਰਾ ਅੰਤ ਨੇ ਪਾਰਾ ਵਰਿਆ

ਕਰਤਾ ਜੀ ਤੁਤ ਜੇ ਵਡਿਆਵ ਨਾ ਕੋਈ, ਤੂੰ ਜੋ ਜੋ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਚਲ ਕਰਤਾ ਸੋਈ, ਤੂੰ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੈ ਸੋ ਹੋਈ, ਤੂੰ ਆਪੇ ਸਿਟ ਸਭ ਉਪਾਇ ਜੀ, ਤੂੰ ਆਪੇ ਸਿਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਬਸੇ ਕਾ ਜਾਨੋਈ, ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਨ ਮੈਡਾ ਸਾਈ, ਜੋ ਤੂੰ ਪਾਵੈ ਸੋਈ ਤਿਸੀ, ਜੋ ਤੂੰ ਦੇ ਸੋਈਓ ਪਾਈ ਰਹਾ, ਸਭ ਤੇਰੀ ਤੂੰ ਸਭਨੀ ਤਿਆਇਆ, ਜਿਸਨੂੰ ਕਿਰਪਾ ਕਰੈ ਤਿੰਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨਮੁਖ ਗਵਾਇਆ, ਤੂੰ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆ ਸਾ ਤੁਝੀ ਮਾਏ, ਤੁਝ ਮੈਂ ਦੂਜਾ ਕੋਈ ਨਾਏ, ਜੀ ਜੰਤ ਸਭ ਤੇਰਾ ਖੇਲਾ, ਵਿੰਜੋਲ ਮਿਲ ਵਿਛੜਿਆ ਸੰਜੋਗੀ ਮੇਲਾ, ਜਿਸਨੂੰ ਤੂੰ ਜਾਣਾ ਹੈ ਸੋਜਣ ਜਾਣਾ, ਹਰ ਗੁਣ ਸਦੀ ਆਖ ਵਖਾਨਾ, ਜਿਨ੍ਹਾਂ ਸੇਵਿਆ ਤਿੰਨ ਸੁਖ ਪਾਇਆ, ਸਹਿਜ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਝ ਬਿਨ ਦੂਜਾ ਵਰਨਾ ਕੋਈ, ਤੂੰ ਕਰ ਕਰ ਵੇਖੈ ਹੈ ਜਾਣੈ ਸੋਇ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ, ਤਿਤ ਸਰਵ ਲੈ ਪਹਿਲੇ ਨਿਵਾਸਾ, ਪਾਣੀ ਪਾਵ ਤਿਨੇ ਕੀਆ, ਪੰਕ ਜੋ ਮੋਹ ਪਗਨੀ ਚਾਲੈ, ਹਮ ਦੇਖਾਂ ਤੈਂ ਡੂਬੀਅਲੇ, ਮਨ ਏਕ ਨਾ ਚਿਤ ਸਮੂੜ ਮਨਾ, ਹਰ ਬਿਸਰ ਤੇਰੇ ਗੁਣ ਗਲਿਆ ਰਹਾ, ਨਾ ਹੋ ਜਦੀ ਸਦੀਨੀ ਪੜਿਆ, ਮੂਰਖ ਮੁਗਦਾ ਜਨਮ ਪਿਆ, ਨਾ ਹੋ ਜਦੀ ਸਦੀਨੀ ਪੜਿਆ, ਮੂਰਖ ਮੁਗਦਾ ਜਨਮ ਪਿਆ, ਪਰਨਵਤ ਨਾਨਕ ਤਿਨਗੀ ਸਰਨਾ, ਜਿਨ ਤੂੰ ਨਾਏ ਵਿਸਰਿਆ, ਆਸਾ ਮਹੱਲਾ ਪੰਜਵਾ, ਪਈ ਪ੍ਰਾਪਤ ਮਾਨੁਖ ਦੇਹੂਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾ ਤੇਰਾ ਕਿਤਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾ, ਸਰਨ ਜਾਨ ਲਾਗ ਭਵਜਲ ਤਰਨ ਕੈ, ਜਨਮ ਬ੍ਰਿਤਾ ਜਾਤ ਰੰਗ ਮਾਇਆ ਕਹਿ ਰਹਾ, ਜਾਤਾ ਸੰਜਮ ਧਰਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰਾਇਆ, ਕਉ ਨਾਨਕ ਨੀਚ ਕਰਮਾ, ਸਰਨ ਪਰੇ ਕੀ ਰੱਖੋ ਸਰਮਾ, ਕਉ ਨਾਨਕ ਨੀਚ ਕਰਮਾ, ਸਰਨ ਪਰੇ ਕੀ ਰੱਖੋ ਸਰਮਾ, ਕਮਿਓ ਬਾਜ ਬੇਨਦੀ ਚੌਪਈ, ਹਮਰੀ ਕਰੋ ਹਾਥ ਦੇ ਰੱਚਾ, ਪੂਰਨ ਹੋਏ ਚਿਤਗੀ ਇੱਛਾ, ਤਵ ਚੰਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਅੰਮ੍ਰਿਤ ਦੁਸਵੇ ਤੂੰ ਘਾ ਵਹੋ, ਆ ਬਹਾ ਦੇ ਮੂੰਹ ਬਚਾ ਬਹੋ, ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸੇ ਸਵੈ ਕਰਤਾਰਾ, ਮੋਰ ਚਾਨਿਜ ਕਰਦਾ ਕਰੀਆ, ਸਭ ਬੈਰਨ ਕੋ ਆ ਸੰਘਰੀਆ,
पूर्ण होए हमारी आशा, तोर भजन की रह प्यासा, तुम्हें चार कोई अब न ध्यान, जो बचाओ सो तुम दे पाओ, सेवा सिख हमारे तारी है, चौचन सतना मारे मारी है, आभा दे मुझे बरिया, मन का त्रासन बरिया, हुजो सदा मारे पचा, श्री आस तो जु करियो रचा, राख लियो मो राखन हारे, साहिब संत साहिब प्यारे, दीन बंद दुचन के हंता, तुम हो पुरी चदर दस कंता, काल पाए ब्रह्मा बवतरा, काल पाए सिजु अवतरा, काल पाए कर विष्णु प्रकाशा, सगल का किया तमाचा, जमन का जोगी शिव किया, वेद राज ब्रह्मा जूथिया, जमन का सब लो सवारा, नमस्कार है ताई अम्बारा, जम का स जत बनायो, देव दै जचन बजायो, आदि अंत के अवतारा, सोई गुरु समझियो मारा, नमस्कार तिसको मारी, सगल प्रजा जिन आप सवारी, शिवकन को सब गुण सुख दिया, सतरन कोपल मोहम्मद किया, घट करके अंतर की जानता, भले बुरे की पीर पहचानता, चिंटी दे कुंज रसूला, सब पर कृपा धिटकर फूला, संतन दुख पाए ते दुखी, सुख पाए साधन के सुखी, एक एक की पीर पहचाना, कट कट के पट पट की जाना, जब्द कर करा कर तारा, प्रजा तब दे अपारा, जब आकर करतो कब हो, तुम मैं मिल दे सब हो, ये दे बंदन शिष सब तारा, आप अपनी बूझ उचारा, तुम सभी तेरे तुम निरालम, जानत भेद भेद अरयालम, निरंकार निरपकार निर्लंब, आद अनिल अनाद असंब, ताका मूल उच्चारत पेदा, जाको पेमना पावत बेदा, ताको कर पहन अनुमानता, मां मूल कछ भेद न जानता, मां देखो कैसदा सेवा, निरंकार का चिंत न पेवा, आप अपनी बुद्ध है जेती, बरनत भिन्न भिन्न तोहे तेती, तुमरा लखन जाए पसारा, की बे सजा प्रीतम संसारा, एक रूप अनुस्वरूपा, रंग पयो राव की पूपा, अंडा जेर सेत किनी, उत्पज खान बोरच दीनी, कौ पूरा जावे बैठा, कौ सिमट पयो शंकर इकैठा, सिगरी सिट दिखाए अचंपवा, आद जुगाद सुरूसियं पवा, अबरचा मेरी तुम करो, सिख उबारे सिख संग्रह, तुष्ट जिदे उठो तो उत्पाता, सगलम लेश करो लनकाता, जी आस्तुता सन्नी परे, तिनके दुष्ट दुख्त हवे मरे,
पुरख जन पग परे तिहार, तिनके तुम संकट सब टारे। जो कल कोई कबात त्याय है, ताके का निर्णय है। रचा हुई तै सब काला, दुष्ट अरि टरे तत्काला। कृपा दित तन जाय निहर हो, ताके ता तनक मोहर हो। रिद्ध सिद्ध कर्मो सब हो, दुष्ट शास वै सके न कोई। एक बार जिंद में संभारा, काल पाते थाई उबारा। जिन नाम त्यारो का, दर्द दुष्ट दो तेरा। कड़क के तो मैं शरण तिहारी, अब आदे लियो बारी। सर्ब ठौर मोह साई, दुष्ट दग दे लियो बचाई।

ਦਰ ਵਾਜੇ ਪੰਚ ਸਬਦਿਤ ਘਰ ਸਭਾਗੈ ਘਰ ਸਭਾਗੈ ਸਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਬਾਜੇ ਅਨੰਤ ਸੁਣੋ ਵੱਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਰ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨਾ ਪੈ ਸਸੈ ਪੂਰੇ ਗੁਰਦੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤਰ ਸਤਿਗੁਰ ਰਿਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤਰ ਸਤਿਗੁਰ ਰਿਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੋਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸਕਾ ਸਬਸੇ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਈ ਉਧਾਰੋ ਇਹ ਵਤ ਜੀ ਨੈ ਜਾਈ ਨਿਤ ਨਿਤ ਡਕ ਉਰਧਾਰੋ

ਮਹਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜਗਾ ਕੀਤੋਈ।

ਮੁਖ ਤੇ ਸਮੂਹ ਸੰਗਤਾਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਜੰਡਾਂ ਨਾਲ ਬੰਨ ਕੇ ਸਾੜੇ ਗਏ ਦੇਗਾਂ ਵਿੱਚ ਉਬਾਲੇ ਗਏ ਪੁੱਠੀਆਂ ਖੱਲਾਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲਦੇ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਿਨਾ ਸਮੂਹ ਸ਼ਹੀਦਾਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ।

ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਓਟਿਓ ਕੀ ਓਟ, ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਕੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਸ਼ਬਦ ਚੌਂਕੀ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੈ ਜੀ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ, ਦਰ ਘਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਜੀ, ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ, ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ, ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਮਿਹਰ ਕਰੋ ਸਤਿਗੁਰੂ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ

साहिब जियो धन सुवेला घड़ी धन।

ਸਭ ਕਿਸ ਤੇਰੇ ਵਸ ਤੇਰਾ ਘਰ ਪਲਾ ਤੇਰੇ ਘਰ ਨੰਦ ਵਧਾਈ ਤੁਧ ਘਰ ਮਾਨ ਮਾਤਾ ਤੇ ਜੇ ਆਪਣਾ ਆਪ ਜਰ।

ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ।